ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬੇਨਤੀ ਕਰਦਾ ਹਾਂ ਉਸਤਾਦ ਜੀ ਨੂੰ, ਇੱਕ ਸ਼ਬਦ ਦੀ ਹਾਜ਼ਰੀ ਲਗਾਉਣਗੇ ਸਟੇਜ 'ਤੇ ਆ ਜਾਣ।

ਸੱਜਣ ਇੱਕ ਕਰੋ ਬੇਨਤੀ ਆ, ਇਸੇ ਵਿੱਚ ਹੀ ਹੈ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ, ਇੱਥੇ ਗੁਰੂ ਗ੍ਰੰਥ ਸਾਹਿਬ ਦਾ ਮੱਧ ਵੀ ਸ਼ੁਰੂ ਹੁੰਦਾ ਹੈ। ਸੋ ਬਾਣੀ ਬਹੁਤ ਲਾਜਵਾਬ ਹੈ, ਬਾਣੀ ਬਹੁਤ ਆਨੰਦਮਈ ਹੈ, ਬਾਣੀ ਤਾਂ ਸਾਰੀ ਆਨੰਦਮਈ ਹੈ, ਮਗਰ ਇਸ ਬਾਣੀ ਦਾ ਇੱਕ ਆਪਣਾ ਹੀ ਟੇਸਟ ਹੈ, ਇੱਕ ਆਪਣਾ ਹੀ ਆਨੰਦ ਹੈ। ਉਸ ਆਨੰਦ ਇਹਨਾਂ ਨੇ ਮੈਨੂੰ ਨਹੀਂ ਪਤਾ, ਗਗਨ ਨੇ ਕਿਹਾ ਉਸਤਾਦ ਜੀ ਜੈਤਰੀ ਪੜ੍ਹਨਾ, ਅਤੇ ਮੈਨੂੰ ਚਿੰਤਾ ਲੱਗ ਗਈ, ਮੈਂ ਕਿਹਾ ਜੈਤਰੀ ਗਾਇਨ ਤਾਂ ਬਹੁਤ ਮੁੱਦਤ ਹੋ ਗਈ, ਪਤਾ ਨਹੀਂ ਹੁਣ ਜੈਤਰੀ ਜੰਮਦੀ ਵੀ ਹੈ ਕਿ ਨਹੀਂ ਜੰਮਦੀ। ਰਾਗ ਗਾਉਣ ਨਾਲ ਸੰਬੰਧ ਰੱਖਦਾ, ਸੁਰਾਂ ਖਾਣ ਨਾਲ ਸੰਬੰਧ ਰੱਖਦਾ, ਮੇਰਾ ਸੁਰਾਂ ਨਾਲ ਰਾਗ ਨਹੀਂ ਬਣਦਾ। ਸੁਰਾਂ ਦਾ ਸੰਬੰਧ ਵੀ ਇੱਕ ਦੂਜੇ ਦੇ ਨਾਲ ਲਿੰਕ ਜੁੜਦਾ, ਜਦੋਂ ਇੱਕ ਦੂਜੇ ਸੁਰਾਂ ਦਾ ਸੰਬੰਧ ਜੁੜ ਜਾਂਦਾ। ਦੇਖੋ ਤੁਹਾਡੇ ਕੋਲ ਕਿੱਡੇ ਵਿਦਵਾਨ ਗੁਣੀ ਪਿਤਾ ਪੁਰਖੀ ਸੰਗੀਤ ਗਾਉਣ ਵਾਲੇ, ਕਰਨ ਵਾਲੇ, ਸਿਖਾਉਣ ਵਾਲੇ ਪ੍ਰੋਫੈਸਰ ਦਲਵੀਰ ਸਿੰਘ ਜੀ ਬੈਠੇ ਹਨ, ਜਿਹੜੇ ਬੱਚੇ ਇਹਨਾਂ ਤੋਂ ਸਿੱਖਦੇ ਨੇ ਉਹਨਾਂ ਦੀ ਅਕਲ 'ਚ ਜ਼ਰੂਰ ਇਹ ਗੱਲ ਆਈ ਹੈ ਵੀ ਸੁਰ ਇੱਕ ਐਸੀ ਗਠਤ ਹੈ, ਸੁਰ ਇੱਕ ਐਸਾ ਲਗਾਓ ਹੈ, ਜਦੋਂ ਤੱਕ ਸੁਰ ਦਾ ਇੱਕ ਦੂਸਰੇ ਦਾ ਵਾਦੀ ਸਮਾਧੀ ਦਾ ਲਿੰਕ ਨਹੀਂ ਨਾ ਜੁੜਦਾ ਤਾਂ ਉਹ ਰਾਗ ਦਾ ਚੱਲਣ ਨਹੀਂ ਬਣਦਾ। ਰਾਗ ਦਾ ਚੱਲਣ ਬਹੁਤ ਬਣਨ ਬਹੁਤ ਜ਼ਰੂਰੀ ਹੈ। ਮੈਂ ਜਦੋਂ ਤੱਕ ਹੁਣ ਤੱਕ ਸੁਣਿਆ ਬੱਚਿਆਂ ਨੂੰ ਕਿਸ ਢੰਗ ਨਾਲ ਇਹਨਾਂ ਨੇ ਕਰਾਇਆ, ਕਿਸ ਢੰਗ ਨਾਲ ਸਿਖਾਇਆ, ਕਿਸ ਢੰਗ ਨਾਲ ਹੁਣੇ ਹੀ ਆਪਣਾ ਇਹਨਾਂ ਨੇ ਮਨਜੀਵ ਨੇ ਅਲਾਪ ਲਿਆ ਦਲਵੀਰ ਸਿੰਘ ਜੀ ਨਾਲ, ਅਤੇ ਮੈਨੂੰ ਮੇਰੇ ਕੋਲ ਬੈਠਾ ਇੱਕ ਆਪਣਾ ਹਿਤੇਸ਼, ਮੈਨੂੰ ਕਹਿੰਦਾ ਕਿ ਵਾਹ ਉਸਤਾਦ ਜੀ, ਕਹਿੰਦਾ ਕੈਸਾ ਅਲਾਪ ਲਿਆ, ਜਿਹੜੇ ਇਹਨੂੰ ਅਕਲ ਹੈ ਵੀ ਅਲਾਪ ਕਿੱਦਾਂ ਲੈਣਾ ਚਾਹੀਦਾ, ਕਿਵੇਂ ਕਰਨਾ ਚਾਹੀਦਾ, ਕਿਵੇਂ ਕੀਤਾ। ਸੋ ਗੱਲਾਂ 'ਚ ਨਹੀਂ ਪੈਣਾ, ਗੱਲਾਂ ਕਰਨੀਆਂ ਵੀ ਜ਼ਰੂਰੀ ਹੁੰਦੀਆਂ ਨੇ, ਕਿ ਜਿੱਥੇ ਕੀਰਤਨ ਜ਼ਰੂਰੀ ਹੈ ਉੱਥੇ ਵਾਕਫੀਤ ਰਾਗ ਦੇ ਬਾਰੇ 'ਚ ਉਹ ਵੀ ਬਹੁਤ ਜ਼ਰੂਰੀ ਹੈ। ਸੋ ਆਪਾਂ ਸ਼ਬਦ ਮੈਂ ਪੜ੍ਹਨ ਜਾ ਰਿਹਾ, ਫੂਲਿਓ ਮਨ ਮਾਇਆ ਉਰਜਾਇਓ, ਕਾਹਦੇ ਵਿੱਚ ਭੁੱਲਿਆ, ਮਾਇਆ ਦੇ ਵਿੱਚ ਉਰਜਿਓ, ਫੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਏ ਲਾਲਚ ਲੱਗ, ਤੇਹੇ ਤੇਹੇ ਆਪ ਬੰਧਾਇਓ। ਅਸੀਂ ਆਪਣੇ ਆਪ ਹੀ ਮੱਕੜੀ ਦੇ ਜਾਲੇ ਵਾਂਗ ਆਪਣੇ ਆਪ ਸੰਸਾਰ ਵਿੱਚ ਰਹਿੰਦੇ ਹਾਂ, ਫਸ ਗਏ ਹਾਂ। ਗੁਰੂ ਸਾਹਿਬ ਇਸ ਦਾ ਉਦੇਸ਼ ਦਿੰਦੇ ਹਨ ਕਿ ਜਾਗੋ ਜਾਗੋ ਸੁਤਿਓ, ਚੱਲਿਆ ਬਣਜਾਰਾ, ਚਲੇ ਜਾਵਾਂਗੇ ਜੇ ਅਸੀਂ ਬਾਣੀ 'ਤੇ ਅਮਲ ਨਹੀਂ ਕਰਾਂਗੇ।

ਜਦੋਂ ਕਵੀਆਂ ਨੇ ਸ਼ਿਕਾਇਤ ਕੀਤੀ, ਮਹਾਰਾਜ ਜਦੋਂ ਇਹ ਜਮੁਨਾ ਜਾਂਦੀ ਹੈ ਬੜਾ ਸ਼ੋਰ ਪਾਉਂਦੀ ਹੈ। ਜਿਨ੍ਹਾਂ ਨੇ ਪੋਟਲਾ ਸਾਹਿਬ ਜਮੁਨਾ ਦੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਜਦੋਂ ਹੜ੍ਹ ਚੜ੍ਹ ਕੇ ਆਉਂਦੀ ਹੈ ਤਾਂ ਉਹ ਗੱਲ ਨਹੀਂ ਕਰਨ ਦਿੰਦੀ, ਕਿਸੇ ਨੂੰ ਸੁਣਨ ਨਹੀਂ ਦਿੰਦੀ ਗੱਲ ਨੂੰ। ਅਤੇ ਉਹਨਾਂ ਸ਼ਿਕਾਇਤ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਮਹਾਰਾਜ ਇਹਨੂੰ ਕੁਛ ਕਹੋ ਕਿ ਅਸੀਂ ਜਦੋਂ ਕਵੀ ਦਰਬਾਰ 'ਚ ਖੜ੍ਹ ਕੇ ਕਵਿਤਾ ਪੜ੍ਹਦੇ ਹਾਂ ਅਤੇ ਇਹਦਾ ਸ਼ੋਰ ਜਿਹੜਾ ਉਹ ਸਾਡੀ ਜਿਹੜੀ ਯਾਦਾਸ਼ਤ ਉਹਨੂੰ ਹੋਏ ਬਹੁਤ ਅੜਿੱਕਾ ਪਾਉਂਦੀ ਹੈ। ਅਲਮਸਤ ਜੀ ਇਸੇ ਤਰ੍ਹਾਂ ਹੀ, ਉਹ ਫੋਟੋ ਹੁਣ ਮੈਂ ਨਹੀਂ ਦਿਖਾ ਸਕਦਾ, ਮੇਰੇ ਕੋਲ ਹੈ। ਉਹ ਖੜ੍ਹੇ ਆ, ਉਹ ਦੀਵਾਰ ਦੇ ਨਾਲ ਥੱਲੇ ਜਮੁਨਾ ਚੱਲ ਰਹੀ ਹੈ, ਉਸ ਤੋਂ ਥੱਲੇ ਮੰਦਰ ਹੈ, 84 ਪੌੜੀਆਂ ਨੇ ਉਹ ਉੱਪਰ ਚੜ੍ਹ ਕੇ। ਅਤੇ ਅਲਮਸਤ ਜੀ ਉਹਨੂੰ ਕਹਿਣ ਲੱਗੇ ਯਮੁਨਾ ਨੂੰ, ਕਹਿੰਦੇ ਯਮੁਨਾ ਮਈਆ ਇਹ ਕੀ ਕਹਿੰਦੇ ਨੇ? ਕਹਿੰਦੇ ਦੇਖੋ ਦੇਖੋ ਦੇਖੋ ਦੇਖੋ ਦੇਖੋ ਯਮੁਨਾ ਜਾਏ ਰਹੀ, ਦੇਖੋ ਦੇਖੋ ਦੇਖੋ ਦੇਖੋ ਯਮੁਨਾ ਜਾਏ ਰਹੀ। ਕੀ ਕਹਿੰਦੀ? ਸਰਸਰ ਸਰਸਰ ਝਰ ਝਰ ਝਰ ਝਰ ਵਿਖ ਨਕੇ ਪਾਤ ਕਰੇ ਬਾਜਤ ਮਰਦੰਗ ਸਖੀ ਉੱਠਤ ਧੁਨਕ ਦੇਖੋ ਦੇਖੋ ਕਾਂਵਰੀ ਗਾਏ ਰਹੀ। ਉਹ ਕਹਿੰਦੇ ਤੁਸੀਂ ਕਹਿੰਦੇ ਹੋ ਸ਼ੋਰ ਕਰਦੀ ਹੈ, ਮਗਰ ਉਹ ਤਾਂ ਗਾ ਰਹੀ ਹੈ। ਸਰਸਰ ਸਰਸਰ ਝਰ ਝਰ ਝਰ ਸਰਸਰ ਸਰਸਰ ਝਰ ਝਰ ਝਰ ਝਰ ਵਿਖ ਨਕੇ ਪਾਤ ਕਰੇ ਬਾਜਤ ਮਰਦੰਗ ਸਖੀ ਉੱਠਤ ਧੁਨਕ ਦੇਖੋ ਦੇਖੋ ਕਾਂਵਰੀ ਗਾਏ ਰਹੀ। ਫਿਰ ਕਹਿੰਦੇ ਕਹਿੰਦੀ ਤੂੰ ਤੂੰ ਤੂੰ ਤੂੰ ਤੂੰ ਤੂੰ ਤੂੰ ਅਲੀ ਅਲ ਗੂੰਜ ਰਹੇ, ਤੂੰ ਤੂੰ ਤੂੰ ਤੂੰ ਤੂੰ ਤੂੰ ਤੂੰ ਤੂੰ ਅਲੀ ਅਲ ਗੂੰਜ ਰਹੇ, ਮਸਤ ਮਤਵਾਰੇ ਅਲ ਮਸਤ ਫੁੱਲ ਝੂਮ ਰਹੇ, ਯਮੁਨਾ ਕੇ ਤਰੰਗਨ ਸੇ ਮਧ ਮਧ ਬਿਨਾ ਵਾਜੇ, ਯਮੁਨਾ ਕੇ ਤਰੰਗਨ ਸੇ ਮਧ ਮਧ ਬਿਨਾ ਵਾਜੇ, ਜੈ ਜੈ ਜੈ ਜੈ ਜੀਆ ਫੁੱਲ ਸਾਏ ਰਹੀ, ਦੇਖੋ ਦੇਖੋ ਕਾਂਵਰੀ ਗਾਏ ਰਹੀ। ਉਸਨੂੰ ਬੰਦਿਸ਼ ਕਿਵੇਂ ਕੀਤੀ

ਇਸ ਤਰਜ ਦੇ ਉੱਤੇ ਇਹ ਠੁਮਰੀ ਹੈ ਸੰਗੀਤ ਦੀ, ਪਰ ਇਹਦੇ ਤੇ ਸਭ ਨੇ ਬਹੁਤ ਅੱਛਾ ਗਾਇਆ। ਇਸੇ ਤੇ ਹੀ ਭਾਈ ਬਖਸ਼ੀਸ਼ ਸਿੰਘ ਜੀ ਨੇ ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ ਕਹਿ ਕੇ ਇਸੇ ਬੰਦਿਸ਼ ਤੇ ਗਾਇਆ। ਸੋ ਠੁਮਰੀ ਦੇ ਉੱਤੇ ਅੱਜ ਲੋਕ ਕਹਿੰਦੇ ਆ ਵੀ ਤਰਜ ਤੇ ਸ਼ਬਦ ਨਹੀਂ ਗਾਉਣੇ ਚਾਹੀਦੇ, ਮਗਰ ਤਰਜ ਤਰਜ ਹੋਵੇ ਉਹ ਜਿਸ ਤੇ ਗਾਇਆ ਜਾ ਅੱਛਾ ਲੱਗੇ, ਉਹ ਤਰਜ ਨਹੀਂ। ਅਸ਼ਲੀਲ ਤਰਜਾਂ ਤੇ ਉੱਤੇ ਗਾਣਾ ਜਿਹੜਾ ਉਹ ਸ਼ੋਭਾ ਨਹੀਂ ਦਿੰਦਾ, ਜਿਹੜੀਆਂ ਦਿਮਾਗ ਦੇ ਨਾਲ ਸੰਤੁਲਿਤ ਰੱਖਦੀਆਂ ਉਹਨਾਂ ਬੰਦਿਸ਼ਾਂ ਤੇ ਗਾਇਆ ਜਾ ਸਕਦਾ। ਸੋ ਤੁਸੀਂ ਬੜੀ ਕਿਰਪਾ ਕੀਤੀ ਆ, ਇਹ ਵੀ ਇਹਨਾਂ ਨੇ ਬੜਾ ਮਜਬੂਰ ਮਿਲਣ ਕੇ ਨਹੀਂ ਉਸਤਾਦ ਜੀ ਜ਼ਰੂਰ ਠੁਮਰੀਆਂ ਬਹੁਤ ਨੇ, ਕਦੇ ਸਮਾਂ ਲੱਗਾ, ਸਮਾਂ ਲੱਗਦਾ ਹੀ ਨਹੀਂ ਸੁਣਾਉਣ ਦਾ, ਮੈਨੂੰ ਤਾਂ ਸਮਾਂ ਦਿੰਦੇ ਨਹੀਂ ਨਾ, ਗੁਰਦੁਆਰੇ ਵਾਲੇ ਵੀ ਕਹਿੰਦੇ ਨਹੀਂ ਹੈ ਉਸਤਾਦ ਜੀ ਨੂੰ ਟਾਈਮ ਨਹੀਂ ਦੇਣਾ ਕੀਰਤਨ ਦਾ। ਮੈਨੂੰ ਆਦਤ ਦੇਖੋ ਜਿਹੜੀ ਗੱਲ ਕਰਨੀ ਉਸ ਗੱਲ ਤੋਂ ਵੀ ਗੱਲ ਵੀ ਕਰਨੀ, ਇਹ ਕਹਿੰਦੇ ਵੀ ਗੱਲਾਂ ਕਰਦੇ ਨੇ ਕੀਰਤਨ ਨਹੀਂ ਸੁਣਨਾ ਇਹਨਾਂ ਦਾ।

ਅਰਦਾਸ ਕੇ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨੋ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ

ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖ

ਜੋਦਰੀ ਹੈ ਗੁਰੂ ਪਾਤਸ਼ਾਹ ਜੀਓ ਆਪ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਸ਼ਾਮਾਂ ਵੇਲੇ ਦੇ ਦੀਵਾਨ ਸਜਾਏ ਗਏ ਆਪ ਜੀ ਦੇ ਪਿਆਰੀਆਂ ਪਿਆਰੀਆਂ ਸੰਗਤਾਂ ਵੱਲੋਂ ਆਪ ਜੀ ਦੇ ਹਰੀ ਜਸ ਕੀਰਤਨ ਗੁਰਬਾਣੀ ਦੇ ਕੀਰਤਨ ਕੀਤੇ ਗਏ ਸਮੁੱਚੀਆਂ ਸੇਵਾਵਾਂ ਕਰਦਿਆਂ ਆਪ ਦੀ ਗੋਦ ਵਿੱਚ ਬੈਠਦਿਆਂ ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਜੀਓ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਤੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਸਾਰੀ ਸੰਗਤ ਨੂੰ ਦੇ ਰੁਗਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਅੰਮ੍ਰਿਤ ਵੇਲੇ ਦੀ ਸੰਭਾਲ

ਹਾਜ਼ਰੇ ਦਰ ਕਰ ਸੱਚਖੰਡ ਵਿਖੇ ਪ੍ਰਵਾਨ ਕਰਨੀ ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਖਸ਼ ਕੇ ਕਿਰਤਾਰਥ ਕਰਨਾ ਜੀਓ ਹੁਕਮਨਾਮੇ ਦੇਸੋ ਜੀ ਬਖਸ਼ਿਸ਼ ਕਰਨਾ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹੈ ਘਰ ਨਾਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ

ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ

ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ

ਕੀ ਜੀਤ। ਸ੍ਰੀ ਸਾਹਿਬ ਜੀ ਸੁਹਾਇ, ਖਾਲਸਾ ਜੀ ਕੇ ਬੋਲ ਬਾਲੇ। ਬੋਲਣਾ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ। ਬੋਲਣਾ ਜੀ,

ਦਾਸ ਹੈ ਜੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ, ਨਵਤੇਜ ਸਿੰਘ ਜੌਲ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ, ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਵਿਜੇ ਰਾਣੀ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ, ਸੁੱਖ ਸ਼ਾਂਤੀ ਬਖਸ਼ਣੀ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਹੈ ਰਹਿਮਤਾਂ ਪ੍ਰਾਪਤ ਰੱਖਣਾ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਦੀਦਾ ਸੀਂਦ ਪ੍ਰਸ਼ਾਦ ਜੋ ਸਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਝ ਹੈ। ਰਾਜ ਕਰੇਗਾ ਖਾਲਸਾ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ। ਆਹ ਹੁਣ ਸ਼ਾਮ ਦੇ ਦੀਵਾਨ ਦੀ ਰਮਤਾ ਹੋ ਰਹੀ ਹੈ, ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ 18 ਮਈ ਤੋਂ 22 ਮਈ ਤੀਕਰ ਗੁਰੂ ਘਰ ਵਿਖੇ ਕਥਾ ਦੀ ਹਾਜ਼ਰੀ ਵਾਸਤੇ ਆ ਰਹੇ ਹਨ, ਜਿਨ੍ਹਾਂ ਦਾ ਸਮਾਂ ਸ਼ਾਮ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੀਕਰ ਹੋਇਆ ਕਰੇਗਾ। ਸੋ ਆਪ ਸੰਗਤਾਂ ਨੇ ਸਮੇਂ ਸਿਰ ਹਾਜ਼ਰੀ ਭਰਨੀ ਜੀ। ਅਤੇ ਦੂਸਰੀ ਬੇਨਤੀ ਹੈ ਜੋ ਕਿ June 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪੰਚਮ ਪਾਤਸ਼ਾਹ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਜੋ ਦਿਨ ਸ਼ਨਿਚਰਵਾਰ 6 ਜੂਨ ਨੂੰ ਹੋ ਰਹੇ ਹਨ। ਸੋ ਸਭ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਹਾਜ਼ਰੀ ਲਵਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ऐसा सतगुरु, ये जिहड़ी काया है इसनू रंगना है, रंग चढ़ना है। हुण इह तन माया पाहिया प्यारे, यह शरीर जिहड़ा है इसनू माया दे मोह दी पा लगदी है, उहदा रंग चढ़दा है, माया दे मोह दा रंग चढ़दा है इसनू। हुण इस जिस मनुख ने इस शरीर नू माया दे मोह दी पा चाड़ लई होवे, माया दे मोह दा रंग कह लई आपां, ओह रंग चढ़ गया होवे, जिस मनुख ने अपनी इस जीव नू दुनिया भी पदार्थां दे चस्कियां विच रंग लिया होवे, हुण ओह दुनिया भी चस्के की ने, जे किते अज मैनू ਇਹ ਭੋਜਨ ਮਿਲੇਗਾ ਤਾਂ ਮੈਂ ਛਕਾਂਗਾ, ਨਹੀਂ ਤਾਂ ਮੈਂ ਛਕਣਾ ਹੀ ਨਹੀਂ, ਅੱਜ ਮੈਨੂੰ ਉਹੀ ਕੁਝ ਖਾਣ ਵਾਸਤੇ ਚਾਹੀਦਾ ਹੈ, ਅੱਜ ਦੁਪਹਿਰੀ ਮੈਨੂੰ ਇਹ ਕੁਝ ਖਾਣਾ ਹੈ, ਸ਼ਾਮ ਨੂੰ ਮੈਨੂੰ ਇਹੀ ਕੁਝ ਖਾਣਾ ਹੈ, ਨਹੀਂ ਤਾਂ ਮੈਂ ਪ੍ਰਸ਼ਾਦਾ ਪਾਣੀ ਨਹੀਂ ਛਕਾਂਗਾ। ਇਹ ਜੀਵ ਦੇ ਚਸਕੇ ਨੇ। ਤੇ ਕਹਿਣ ਲੱਗੇ ਜਿਸ ਮਨੁੱਖ ਨੇ ਇਸ ਜੀਵ ਨੂੰ ਵੀ ਦੁਨਿਆਵੀ ਪਦਾਰਥ ਦੇ ਚਸਕਿਆਂ ਨਾਲ ਰੰਗ ਲਿਆ ਹੋਵੇ, ਲੱਭ ਚੜ੍ਹ ਗਿਆ ਹੋਵੇ, ਤੇ ਕਹਿਣ ਲੱਗੇ ਉਸ ਪਰਮਾਤਮਾ ਨੂੰ ਇਹ ਊਜਾ ਸਰੀਰ ਰੂਪ ਚੋਲਾ ਨਹੀਂ ਭਾਉਂਦਾ, ਇਹ ਊਜਾ ਸਰੀਰ ਚੰਗਾ ਨਹੀਂ ਲੱਗਦਾ। ਫਿਰ ਸਮਝਿਓ, ਜਿਸ ਮਨੁੱਖ ਨੇ ਆਪਣੇ ਇਸ ਸਰੀਰ ਨੂੰ ਮਾਇਆ ਦੇ ਮੋਹ ਦਾ ਰੰਗ ਚਾੜ ਲਿਆ ਹੋਵੇ, ਭਾਉ ਜਿਹੜਾ ਮਨੁੱਖ ਮਾਇਆ ਵਿੱਚ ਹੀ ਗਲਤਾਨ ਰਹਿੰਦਾ ਹੋਵੇ, ਰੱਬ ਨੂੰ ਭੁੱਲ ਬੈਠਾ ਹੋਵੇ, ਜਿਸ ਮਨੁੱਖ ਨੇ ਦੁਨੀਆ ਵੀ ਸਵਾਦਾਂ ਨੂੰ ਹੀ ਆਪਣਾ ਜੀਵਨ ਮੰਨ ਲਿਆ, ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ ਕਿਉਂ ਤਨ ਸਿੱਜੈ ਜਾਏ, ਫਿਰ ਇਹ ਸਰੀਰ ਰੂਪ ਚੋਲਾ ਮੇਰੇ ਪਤੀ ਪਰਮੇਸ਼ਰ ਨੂੰ ਕਿਵੇਂ ਚੰਗਾ ਲੱਗੇ, ਭਾਉ ਉਸ ਨੂੰ ਚੰਗਾ ਨਹੀਂ ਲੱਗਦਾ, ਫਿਰ ਇਹ ਸਰੀਰ ਇਹੋ ਜਿਹਾ ਸਰੀਰ ਉਸ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ, ਤੇ ਜਿਸ ਦਾ ਇਹ ਸਰੀਰ ਉਸ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ, ਫਿਰ ਉਹ ਮਨੁੱਖ ਪਰਮਾਤਮਾ ਦਾ ਪਿਆਰ ਕਿਵੇਂ ਮਾਣੇ, ਉਹ ਪਰਮਾਤਮਾ ਦਾ ਪਿਆਰ ਕਿਵੇਂ ਹਾਸਲ ਕਰੇ। ਤੇ ਅੱਗੇ ਰਹਾਉ ਦੇ ਬੰਦ ਵਿੱਚ ਸਮਝਾਉਣਾ ਕੀਤੀ, ਕਹਿਣ ਲੱਗੇ ਪਿਆਰਿਓ ਇਸ ਤਰ੍ਹਾਂ ਕਿਹਾ ਕਰੋ, ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਮੇਰੇ ਵਾਹਿਗੁਰੂ ਜੀ ਮੈਂ ਕੁਰਬਾਨ ਜਾਂਦਾ ਹਾਂ, ਮੈਂ ਸਦਕੇ ਜਾਂਦਾ, ਹਉ ਕੁਰਬਾਨੇ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ, ਸਾਰਿਆਂ ਨੂੰ ਨਹੀਂ ਕੁਰਬਾਨ ਜਾਂਦਾ, ਜਿਹੜੇ ਤੇਰਾ ਨਾਮ ਜਪਦੇ ਨੇ, ਤੇਰਾ ਨਾਮ ਸਿਮਰਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਂਦਾ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ, ਉਸ ਮਨੁੱਖ ਦੀ ਅਵਸਥਾ ਹੈ, ਮੈਨੂੰ ਕੋਈ ਵੀ ਗੁਰਮੁਖ ਪਿਆਰਾ ਜਿਹੜਾ ਮੈਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ, ਮੈਂ ਉਹਦੇ ਵਾਸਤੇ ਕੀ ਕੁਝ ਕਰ ਸਕਦਾ ਹਾਂ। ਕਹਿਣ ਲੱਗੇ ਚਰਨ ਗਹੋਂ, ਮੈਂ ਉਹਦੇ ਚਰਨ ਫੜ ਲਵਾਂਗਾ, ਕਿਸੇ ਦੇ ਚਰਨ ਫੜਨੇ ਸੌਖਾ ਕੰਮ ਨਹੀਂ ਹੈ, ਵੈਸੇ ਝੁਕਣਾ ਪੈਂਦਾ ਹੈ, ਤੇ ਝੁੱਕ ਕੇ ਬੰਦਾ ਕੋਈ ਰਾਜੀ ਨਹੀਂ, ਇਹ ਤਾਂ ਸੱਚਾਈ ਤਾਂ ਇਹ ਹੈ ਸਾਧ ਸੰਗਤ ਜੀ, ਕੋਈ ਬੁਰਾ ਨਾ ਮੰਨਿਓ, ਸੰਸਾਰਕ ਤੌਰ ਤੇ ਦੇਖੀਏ ਤੇ ਸੱਚਾਈ ਇਹ ਹੈ ਕਿ ਜਿਸ ਮਾਤਾ ਪਿਤਾ ਨੇ ਜਨਮ ਦਿੱਤਾ, ਬੱਚੇ ਉਹਨਾਂ ਦੇ ਸਾਹਮਣੇ ਨਹੀਂ ਝੁੱਕਦੇ, ਪਰ ਇਨਕਾਰ ਨਹੀਂ ਕੀਤਾ ਜਾ ਸਕਦਾ, ਅਜੇ ਵੀ ਹੈਗੇ ਕੁਝ ਜਿਹੜੇ ਮਾਤਾ ਪਿਤਾ ਦੇ ਆਗਿਆਕਾਰੀ ਬੱਚੇ ਨੇ, ਪਰ ਉਹਨਾਂ ਦੀ ਗਿਣਤੀ ਬਹੁਤੀ ਨਹੀਂ ਹੈ, ਜਿਹੜੇ ਸਵੇਰੇ ਤਿਆਰ ਹੋ ਕੇ ਆਪਣੇ ਕੰਮ ਕਾਰ ਨੂੰ ਜਾਂਦੇ ਨੇ ਜਾਂ ਸਕੂਲੇ ਜਾਂਦੇ, ਆਪਣੇ ਮਾਤਾ ਪਿਤਾ ਨੂੰ ਫਤਿਹ ਗਜਾ ਕੇ ਉਹਨਾਂ ਦੇ ਚਰਨ ਛੂ ਕੇ ਤਾਂ ਫਿਰ ਨਿਕਲਦੇ ਨੇ ਜਾਂ ਜੋਬ ਤੇ ਜਾਂਦੇ ਨੇ, ਸ਼ਾਮ ਨੂੰ ਜਦੋਂ ਵਾਪਸ ਮੁੜ ਕੇ ਆਉਂਦੇ ਨੇ ਫਿਰ ਆਪਣੇ ਮਾਤਾ ਪਿਤਾ ਦੇ ਨਾਲ ਬਹਿੰਦੇ ਨੇ, ਉਹਨਾਂ ਨਾਲ ਦੁੱਖ ਸੁੱਖ ਦੀ ਗੱਲ ਕਰਦੇ ਨੇ, ਉਹਨਾਂ ਦੇ ਦੁੱਖ ਸੁੱਖ ਪੁੱਛਦੇ ਨੇ। ਸਾਧ ਸੰਗਤ ਜੀ, ਅਸਲ ਵਿੱਚ
माता पिता बच्चों इसे करके पालते ने। ये बच्चे ये बुढ़ेपे च साढ़े दुख विच सुख विच एक कम आउणगे साडी सेवा करनगे। पर गल ए है कि एक माता पिता ही अरदास करदे, बच्चे नू थोड़ा जिहा दुख होया ते माता पिता अरदास करदे ने वाहिगुरु जी मेरे बच्चे दे दुख मैनू दे दो ते मेरे बच्चे नू तंदुरुस्त कर दो। माता पिता तो अलावा होर नहीं कोई यह अरदास करता। ध्यान रखण वाली गल है साध संगत जी, एक माता पिता ही होंदे ने जिहड़े अपने बच्चे दे दुख आप मंगदे, मेरे वाहिगुरु जी मेरे बच्चे दा दुख मैनू दे दो ते मेरे बच्चे नू नवा निरोया कर दो। थोड़ा जिहा दुख बच्चे नू हो जाए माता पिता दा तां उन्हां दा तां खून ही सुक जांदा, उन्हां दी भुख उड़ जांदी है। क्योंकि गुरबाणी की तुक है, गुरबाणी कहती है माता प्रीत करे पुत खाए। कहने लगे माता एक मां अपने बच्चों प्यार कर दिए भी वह बहुता खावे भाओ वह पेट भर के खावे, तो मां जो लंगर पानी तैयार कर दी ना बड़ी भावना नाल तैयार कर दिए भी जिहड़ा लंगर पानी मैं तैयार कर रही मैं इसनों स्वादला बनावा ये मेरे बच्चियां ने छकना है, ये मेरे पति ने छकना है, ये मेरे सोहरे ने सस ने छकना है लंगर पानी। ते मां प्यार करती है, मां खुश होंदी है जब उहदे बच्चे छक के लंगर पानी करन। जे किते एक प्रसादा बच्चा घट छके ना ते मां नूं फिकर पै जांदी भी अज दो कम ने, जां तां अज लंगर पानी स्वाद नहीं बनिया जां फिर अज मेरे बच्चे दी तबीयत ठीक नहीं, अज एक प्रसादा घट चक्किया है। क्योंकि मां नूं पता हुंदा मेरे बच्चे दी खुराक किन्नी है, मां नूं पता हुंदा ते मां खुश हुंदी है जदों उहदा बच्चा पेट भर के लंगर पानी छके। पर बड़ी गल बड़ी समझण वाली है कि जिन्ने सोहणे ढंग नाल माता पिता अपने बच्चों की परवरिश करदे ने ते कि बुढ़ेपे विच वह बच्चे भी अपने माता पिता की इस तरह परवरिश करदे ने, जिस वास्ते बच्चों नू पालिया पोसिया पढ़ाया लिखाया। बच्चे नहीं करदे, कुछ बिरले बच्चे ने जिहड़े माता पिता का बहुत ध्यान रखते ने पर वह भी इन्ना नहीं कर सकते जिन्ना माता पिता अपने बच्चों वास्ते करते हैं। इस करके मैं तो हाथ जोड़ के बेनती करदा बच्चियों, माता पिता वर्गा इस संसार विच कोई नहीं हो सकता। माता पिता की जिन्नी भी सेवा होए, दादा दादी की जिन्नी भी सेवा होए डट के सेवा करिया करो, इन्हां दी असीसां विच बड़े सुख हुंदे ने, बड़े सुख मिलदे ने। शायद एक माता पिता दुनिया भी दौलत बहुता ना दे सके अपने बच्चियां नूं, पर जिहड़ी असीसां उन्हां दे कोल हुंदियां ने ओह बेशकीमती हुंदियां ने, बेशकीमती माता पिता दी असीसां।

ਢਾਕੈ ਹਉ ਸਦ ਕੁਰਬਾਨੈ ਜਾਉ। ਇੱਕ ਦਿਨ ਨਹੀਂ, ਦੋ ਦਿਨ ਨਹੀਂ, ਸਦ ਸਦਾਈ ਕੁਰਬਾਨ ਜਾਂਦਾ ਮੈਂ ਉਹਨਾਂ ਤੇ, ਹਮੇਸ਼ਾ ਹੀ ਉਹਨਾਂ ਤੇ ਸਦਕੇ ਜਾਂਦਾ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋ ਬਖੋ ਸ਼ੁਭ ਰਸਨਾ। ਮੈਂ ਆਪਣੀ ਰਸਨਾ ਨਾਲ ਉਹਦੇ ਲਈ ਮਿੱਠੇ ਬੋਲ ਬੋਲਾਂਗਾ। ਕਿਹਦੇ ਲਈ? ਜਿਹੜਾ ਮੈਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ। ਪਰ ਇਹ ਅਵਸਥਾ ਉਸਦੀ ਹੁੰਦੀ ਹੈ ਜਿਸ ਦੇ ਅੰਦਰ ਪਰਮਾਤਮਾ ਦੇ ਮਲਾਪ ਦੀ ਅੰਦਰ ਤੜਪ ਲੱਗੀ ਹੋਵੇ, ਅੰਦਰ ਇੱਕ ਚੀਜ਼ ਹੋਵੇ, ਇੱਕ ਤੜਪ ਅੰਦਰ ਪੈਦਾ ਹੋਵੇ। ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ ਪ੍ਰਾਨ ਅਕੋਰ। ਬੰਦੇ ਦੇ ਕੋਲ ਜੇ ਕਿਤੇ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਹੈ, ਇਹਦੇ ਪ੍ਰਾਣ ਨੇ। ਤੇ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਉਹ ਮਨੁੱਖ ਕਹਿੰਦਾ ਕਿ ਮੇਰੇ ਇਹ ਪ੍ਰਾਣ ਵੀ ਉਸ ਮਨੁੱਖ ਨੂੰ ਭੇਟਾ ਦੇ ਤੌਰ ਤੇ ਦੇ ਦਿੱਤੇ ਜਾਣ ਜਿਹੜਾ ਮੈਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦੇ। ਤੇ ਗੁਰਦੇਵ ਪਾਤਸ਼ਾਹ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ

ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਦੀਠ। ਇਸ ਕਾਇਆ ਨੂੰ ਮਾਇਆ ਵਾਲੀ ਪਾਹ ਨਾ ਚੜੇ, ਇਸ ਨੂੰ ਰੰਗ ਹੋਰ ਲੱਗੇ। ਕਹਿਣ ਲੱਗੇ ਉਹ ਲੀਲਾਰੀ ਦੁਨੀਆਂ ਵੀ ਲੀਲਾਰੀ ਨਾ ਹੋਵੇ, ਰੰਗ ਇਸ ਨੂੰ ਚੜੇ, ਮੇਰੀ ਕਾਇਆ ਨੂੰ ਜ਼ਰੂਰ ਚੜੇ, ਸਾਰਿਆਂ ਦੀ ਕਾਇਆ ਨੂੰ ਰੰਗ ਚੜੇ। ਪਰ ਪਰਮਾਤਮਾ ਦੇ ਪਿਆਰ ਵਾਲਾ ਨਾਮ ਦਾ ਰੰਗ ਕਿਤੇ ਚੜ ਜਾਵੇ। ਪਰ ਉਹ ਰੰਗ ਚੜਦਾ ਕਿਵੇਂ? ਇਹ ਦੁਨੀਆਂ ਵੀ ਕਿਸੇ ਵੀ ਲੀਲਾਰੀ ਨੂੰ ਰੰਗ, ਕੱਪੜਾ ਰੰਗਣ ਵਾਲੇ ਨੂੰ ਜਾ ਕੇ ਕਹੋ ਭਾਈ ਤੂੰ ਮੇਰੇ ਕੱਪੜੇ ਨੂੰ ਰੰਗ ਚਾੜ ਦੇ, ਉਹ ਰੰਗ ਚਾੜ ਦੇਗਾ। ਪਰ ਉਸਨੂੰ ਜੇਕਰ ਕਹੋ ਤੂੰ ਨਾਮ ਦਾ ਰੰਗ ਚਾੜ ਦੇ, ਉਹ ਨਹੀਂ ਚਾੜ ਸਕਦਾ, ਉਹਦੇ ਕੋਲ ਇਹ ਨਹੀਂ।

ਗੀਤ ਵਾਹਿਗੁਰੂ ਕਿਰਪਾ ਕਰੇ। ਇਸ ਸਰੀਰ ਨੂੰ ਉਹ ਭਾਂਡਾ ਬਣਾ ਦੇਵੇ ਜਿਸ ਭਾਂਡੇ ਵਿੱਚ ਕੱਪੜੇ ਰੰਗਣ ਵਾਲਾ ਰੰਗ ਘੋਲਦਾ ਹੈ। ਇੱਕ ਭਾਂਡੇ 'ਚ ਰੰਗ ਘੋਲਦਾ ਹੈ, ਉਹ ਇਹ ਸਰੀਰ ਭਾਂਡਾ ਬਣ ਜਾਵੇ। ਇਹਦੇ ਵਿੱਚ ਪਰਮਾਤਮਾ ਨਾਮ ਰੂਪੀ ਰੰਗ ਘੋਲ ਦੇਵੇ, ਭਾਓ ਆਪਣੇ ਪਿਆਰ ਦਾ ਰੰਗ ਘੋਲ ਦੇਵੇ, ਤੇ ਰੰਗਣ ਵਾਲਾ ਫਿਰ ਕੋਈ ਦੁਨੀਆ ਵੀ ਲਿਲਾਰੀ ਨਹੀਂ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗਣਾ ਦੀਠ, ਉਹ ਪਰਮਾਤਮਾ ਆਪ ਲਿਲਾਰੀ ਬਣ ਕੇ, ਆਪ ਰੰਗ ਚਾੜਨ ਵਾਲਾ ਬਣ ਕੇ ਇਸ ਤਨ ਨੂੰ, ਇਸ ਮਨ ਨੂੰ ਜੇ ਕਿਤੇ ਨਾਮ ਦਾ ਰੰਗ ਚਾੜ ਦੇਵੇ ਤੇ ਇਹੋ ਜਿਹਾ ਰੰਗ ਚੜਦਾ ਇਸ ਕਾਇਆ ਨੂੰ ਜਿਹੜਾ ਕਦੇ ਦੇਖਿਆ ਹੀ ਨਾ ਹੋਵੇ।

ਕੌਣ ਕਹਿੰਦਾ ਉਹ ਰੱਬ ਨੇੜੇ ਨਹੀਂ ਵੱਸਦਾ? ਵੱਸਦਾ ਹੈ, ਪਰ ਕਿੰਨਾ ਦੇ ਵੱਸਦਾ ਹੈ? ਜਿਨ੍ਹਾਂ ਦੇ ਇਹ ਸਰੀਰ ਰੂਪ ਚੋਲੇ ਉਸ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਗਏ, ਉਹ ਪਰਮਾਤਮਾ ਉਹਨਾਂ ਦੇ ਬਿਲਕੁਲ ਨੇੜੇ ਵੱਸਦਾ ਹੈ। ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਇਹ ਭਾਈ, ਉਹਨਾਂ ਦੇ ਅੱਗੇ ਨਾਨਕ ਦੀ ਅਰਦਾਸ ਕਰਿਓ। ਕੀ ਅਰਦਾਸ ਕਰਨੀ? ਕਹਿਣ ਲੱਗੇ ਕਿਤੇ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ, ਭਾਓ ਉਹਨਾਂ ਦੀ ਸੰਗਤ ਕਰਨ ਨੂੰ ਮਿਲ ਜਾਵੇ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ ਨਾਨਕ, ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਪਰ ਇਹ ਉਜਾ ਰੰਗ ਤਾਂ ਉਹ ਆਪ ਹੀ ਚਾੜ ਸਕਦਾ, ਕੋਈ ਹੋਰ ਨਹੀਂ ਚਾੜ ਸਕਦਾ। ਉਹ ਤੁਰਠ ਜਾਵੇ ਕਿਤੇ, ਉਹ ਖੁਸ਼ ਹੋ ਜਾਵੇ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਸਾਜੇ, ਕਿਉਂਕਿ ਉਸਨੇ ਆਪ ਹੀ ਸਾਨੂੰ ਸਾਰਿਆਂ ਨੂੰ ਸਾਜਿਆ ਨਾ, ਆਪ ਹੀ ਸਾਜਿਆ। ਦੇਖੋ ਬੜੇ ਕਮਾਲ ਦੀ ਗੱਲ, ਪਹਿਲਾਂ ਪਰਮਾਤਮਾ ਸਾਜਦਾ ਹੈ, ਫਿਰ ਸੰਵਾਰਦਾ ਹੈ, ਫਿਰ ਸਿੰਗਾਰਦਾ ਹੈ। ਦੁਨੀਆ ਵੀ ਤੌਰ 'ਤੇ ਦੇਖ ਲਈਏ, ਪਹਿਲੇ ਵੀ ਕਿਸੇ ਚੀਜ਼ ਦੀ ਬਣਤਰ ਬਣਾਈ ਜਾਂਦੀ ਹੈ, ਫਿਰ ਉਸਨੂੰ ਸੰਵਾਰਿਆ ਜਾਂਦਾ ਹੈ। ਸੰਵਾਰਨ ਦਾ ਭਾਵ ਹੈ ਵੀ ਜਿਹੜੀ ਉਹਦੇ 'ਚ ਕੋਈ ਘਾਟਵਾਦ ਹੈ ਉਹ ਹਟਾਈ ਜਾਂਦੀ ਹੈ, ਉਸਨੂੰ ਸਹੀ ਕੀਤਾ ਜਾਂਦਾ ਹੈ, ਅਤੇ ਫਿਰ ਉਸਨੂੰ ਸਿੰਗਾਰਿਆ ਜਾਂਦਾ ਹੈ। ਤੁਸੀਂ ਇੱਕ ਘਰ ਲੈ ਲਓ, ਮਕਾਨ ਲੈ ਲਓ, ਪਹਿਲਾਂ ਉਸਦੀ ਬਣਤਰ, ਉਸਦਾ ਢਾਂਚਾ ਖੜਾ ਕੀਤਾ ਜਾਂਦਾ ਹੈ। ਇੱਕ ਘਰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਉਹਦਾ ਢਾਂਚਾ ਖੜਾ ਕੀਤਾ ਜਾਂਦਾ, ਇਹ ਹੈ ਸਾਜਣਾ। ਹੁਣ ਫਿਰ ਉਹਦੇ 'ਚ ਕੁਝ ਘਾਟਵਾਦ ਰਹਿ ਜਾਂਦੀ ਹੈ, ਫਿਰ ਉਸ ਘਾਟ ਨੂੰ ਦੂਰ ਕਰਨੀ, ਇਹ ਹੈ ਸੰਵਾਰਨਾ। ਵੀ ਜਿਹੜੀ ਉਹਦੇ 'ਚ ਕਮੀਆਂ ਸੀ ਉਹ ਕਮੀਆਂ ਦੂਰ ਕਰ ਦਿੱਤੀ ਅਤੇ ਉਸਨੂੰ ਸੰਵਾਰ ਦਿੱਤਾ। ਫਿਰ ਉਸਨੂੰ ਪੇਂਟ ਹੁੰਦਾ ਹੈ, ਚੰਗੀ ਤਰ੍ਹਾਂ ਸੋਹਣਾ ਬਣਾਇਆ ਜਾਂਦਾ ਹੈ, ਸਿੰਗਾਰਿਆ ਜਾਂਦਾ ਹੈ। ਪਰਮਾਤਮਾ ਵੀ ਇਸੇ ਤਰ੍ਹਾਂ ਕਰਦਾ ਹੈ, ਪਹਿਲਾਂ ਸਾਡੀ ਬਣਤਰ ਬਣਾਉਂਦਾ ਹੈ ਜੀਵਾਂ ਦੀ। ਜਿਨ ਤੂੰ ਸਾਜ, ਇਹ ਮੈਂ ਨਹੀਂ ਕਹਿੰਦਾ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਜਿਨ ਤੂੰ ਸਾਜ ਸੰਵਾਰ ਸਿੰਗਾਰਿਆ। ਜਿਸ ਪਰਮਾਤਮਾ ਨੇ ਤੈਨੂੰ ਪਹਿਲਾਂ ਸਾਜਿਆ, ਫਿਰ ਤੈਨੂੰ ਸੰਵਾਰਿਆ, ਅਤੇ ਫਿਰ ਤੈਨੂੰ ਸਿੰਗਾਰਿਆ ਉਸ ਪਰਮਾਤਮਾ ਨੇ।

ਹੈ ਪੈਦਾ ਕਰਦਾ ਕਹਿ ਤੇ ਆਪ ਹੀ ਸਾਰਿਆਂ ਨੂੰ ਸੰਵਾਰਦਾ ਕਹਿ ਆਪ ਹੀ ਸਾਰਿਆਂ ਨੂੰ ਸਿੰਗਾਰਦਾ ਹੈ। ਸਿੰਗਾਰਨ ਦਾ ਭਾਵ ਹੈ ਜਿਨ੍ਹਾਂ ਦੇ ਉੱਤੇ ਉਹ ਮਿਹਰ ਭਰੀ ਨਜ਼ਰ ਕਰਦਾ ਹੈ ਉਹਨਾਂ ਦਾ ਜੀਵਨ ਇਹ ਸੋਹਣਾ ਹੋ ਜਾਂਦਾ, ਜਿਨ੍ਹਾਂ ਦੇ ਉੱਤੇ ਉਹ ਮਿਹਰ ਭਰੀ ਨਜ਼ਰ ਕਰਦੇ ਹਨ। ਬਸ ਮੰਗਿਆ ਕਰੋ, ਜੇਕਰ ਨਹੀਂ ਹੋਈ ਤਾਂ ਮੰਗ ਲਿਆ ਕਰੋ, ਕਰੋ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਓ। ਕਿਉਂ ਨਹੀਂ ਮੰਗ ਲੈਂਦੇ? ਜੇ ਕਿਤੇ ਵਾਹਿਗੁਰੂ ਨਹੀਂ ਦੇ ਰਿਹਾ ਤਾਂ ਮੰਗ ਲਓ, ਕਿਉਂ ਸੰਕੋਚ ਕਰਦੇ ਹੋ? ਦੁਨੀਆ ਵੀ ਸਮਾਨ ਮੰਗਣ 'ਚ ਤਾਂ ਨਹੀਂ ਸੰਕੋਚ ਕਰਦੇ? ਮੈਨੂੰ ਇਹ ਵੀ ਕੁਝ ਚਾਹੀਦਾ, ਮੈਨੂੰ ਇਹ ਵੀ ਕੁਝ ਚਾਹੀਦਾ, ਮੈਨੂੰ ਇਹ ਕੁਝ ਚਾਹੀਦਾ, ਬੜਾ ਕੁਝ ਮੰਗਦੇ ਆ, ਫਿਰ ਇਹ ਕਿਉਂ ਨਹੀਂ ਮੰਗਦੇ? ਇਹਦੇ 'ਚ ਕਿਉਂ ਸ਼ਰਮਾਉਂਦੇ ਹੋ? ਕਦੇ ਕਹਿੰਦੇ ਹੋ, ਕਦੇ ਅਰਦਾਸ ਕਰਦੇ ਹੋ ਇਸ ਤਰ੍ਹਾਂ ਦੀ? ਕਰੋ ਕਿਰਪਾ ਕਰੁਣਾ ਪਤੇ, ਹੇ ਦਇਆ ਦੇ ਘਰ ਦਇਆ ਦੇ ਸੁਮੇ ਤਰਸਯੋਗ ਪਰਮਾਤਮਾ ਜੀਓ, ਮੇਰੇ ਤੇ ਕਿਰਪਾ ਕਰ ਦਿਓ, ਤੇਰੇ ਹਰ ਗੁਣ ਗਾਓ, ਮੈਂ ਤੇਰੇ ਗੁਣ ਗਾਵਾਂ। ਪਰ ਇਹ ਕੰਮ ਬਹੁਤ ਮੁਸ਼ਕਲ ਸਾਨੂੰ ਲੱਗਦਾ, ਦੁਨੀਆ ਵੀ ਪਦਾਰਥ ਮੰਗਣੇ ਤਾਂ ਬੜੇ ਸੌਖੇ ਨੇ, ਬੜੇ ਛੇਤੀ ਛੇਤੀ ਆਪਾਂ ਮੰਗ ਲੈਂਦੇ ਹਾਂ। ਪਰ ਗੁਰਬਾਣੀ ਕਹਿੰਦੀ ਹੈ ਪਿਆਰਿਓ, ਚੰਗੀ ਗੱਲ ਹੈ ਮੰਗੋ, ਪਰ ਕਿਤੇ ਇਹ ਵੀ ਮੰਗ ਲਿਆ ਕਰੋ, ਸਵਾਈ ਗੁਰੂ ਜੀ ਦਾ ਨਾਮ ਵੀ ਮੰਗ ਲਿਆ ਕਰੋ, ਕਦੀ ਉਹਦੀ ਭਜਨ ਬੰਦਗੀ ਵੀ ਮੰਗ ਲਿਆ ਕਰੋ। ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ। ਵਾਹਿਗੁਰੂ ਜੀ, ਮੇਰੇ ਤੇਰੇ ਚਰਨਾਂ 'ਚ ਬੇਨਤੀ ਹੈ, ਅਰਜੋਈ ਹੈ, ਮੇਰੀ ਸਾਧ ਸੰਗਤ ਵਿੱਚ ਲੀਨਤਾ ਬਣ ਜਾਵੇ। ਕਈਆਂ ਦੀ ਤਾਂ ਸਾਧ ਸੰਗਤ ਵਿੱਚ ਬੈਠ ਕੇ ਵੀ ਲੀਨਤਾ ਨਹੀਂ ਬਣਦੀ, ਕਈ ਚਾਹ ਤੇ ਗੱਲਾਂ 'ਚ ਹੀ ਲੱਗੇ ਹੁੰਦੇ ਨੇ ਆਪਣੀ ਆਪਣੀ, ਪਰ ਚਲੋ ਗੁਰੂ ਕਿਰਪਾ ਕਰੇ, ਆਪਣੀ ਮਿਹਰ ਕਰੇ, ਗੱਲਾਂ ਤਾਂ ਇਹ ਤਾਂ ਦੁਨੀਆ ਵੀ ਗੱਲਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ, ਇਹ ਤਾਂ ਮੁੱਕਣ ਹੀ ਨਹੀਂ ਬੰਦੇ ਦੇ। ਪਰ ਇਹ ਬੜਾ ਕੀਮਤੀ ਸਮਾਂ ਹੁੰਦਾ ਹੈ ਜਿਸ ਸਮੇਂ 'ਚ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਸੱਚੀਆਂ ਸੁੱਚੀਆਂ ਗੱਲਾਂ ਸੁਣਦੇ ਨੇ। ਇੱਥੇ ਸੱਚ ਦੀ ਗੱਲ ਹੁੰਦੀ ਹੈ, ਇੱਥੇ ਗੁਰੂ ਦੀ ਗੱਲ ਹੁੰਦੀ ਹੈ, ਇੱਥੇ ਵਾਹਿਗੁਰੂ ਦੇ ਨਾਮ ਦੀ ਗੱਲ ਹੁੰਦੀ ਹੈ, ਉਸ ਅਕਾਲ ਪੁਰਖ ਦੀ ਵਡਿਆਈ ਹੁੰਦੀ ਹੈ। ਇਹ ਉਹ ਦਰ ਹੈ, ਇਹ ਸਾਡੇ ਸਾਰਿਆਂ ਦੇ ਵਾਸਤੇ ਇੱਕ ਸਕੂਲ ਵੀ ਹੁੰਦਾ, ਸਿੱਖੀ ਦਾ ਸਕੂਲ ਹੈ, ਜੀਵਨ ਜਾਚ ਸਿੱਖਣ ਵਾਸਤੇ ਇਹ ਇੱਕ ਬਹੁਤ ਵੱਡਾ ਸਕੂਲ ਹੈ। ਇੱਥੇ ਸਤਿਗੁਰੂ ਜੀ ਆਪ ਸਮਝਾਉਂਦੇ ਨੇ, ਗੁਰਬਾਣੀ ਸਮਝਾਉਂਦੀ ਹੈ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਕਾਮ ਕ੍ਰੋਧ ਮਨ ਮੋਹ ਸਰੀਰਾ, ਇਸ ਮਨ ਵਿੱਚ ਇਸ ਤਨ ਵਿੱਚ ਕੌਣ ਕੌਣ ਰਹਿੰਦੇ ਨੇ? ਕਹਿਣ ਲੱਗੇ ਕਾਮ ਵਾਸਨਾ ਰਹਿੰਦੀ ਹੈ। ਮੈਂ ਹੋਰ ਜ਼ਿਕਰ ਕਰਾਂ ਥੋੜ੍ਹਾ ਜਿਹਾ, ਜਦੋਂ ਇਹਨਾਂ ਵਿਕਾਰਾਂ ਦੀ ਗੱਲ ਆਉਂਦੀ ਹੈ ਤੇ ਕਾਮ ਵਾਸਨਾ ਨੂੰ ਸਭ ਤੋਂ ਪਹਿਲੇ ਰੱਖਿਆ ਗੁਰਬਾਣੀ 'ਚ, ਬਾਰ ਬਾਰ ਕਾਮ ਨੂੰ ਮੁੱਖ ਰੱਖਿਆ, ਸਭ ਤੋਂ ਪਹਿਲਾਂ ਕਾਮ ਦਾ ਜ਼ਿਕਰ, ਕਾਮ ਤੋਂ ਬਾਅਦ ਕ੍ਰੋਧ ਦਾ ਜ਼ਿਕਰ। ਕਾਮ ਨੂੰ ਸਭ ਤੋਂ ਪਹਿਲਾਂ ਰੱਖੇ ਵੀ ਜੇ ਕਿਤੇ ਮਨੁੱਖ ਤੇਰੇ ਵਾਸਤੇ ਸਭ ਤੋਂ ਜ਼ਿਆਦਾ ਖਤਰਨਾਕ ਹੈ ਉਹ ਕਾਮ ਵਾਸਨਾ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਟਲ ਹੈ। ਜਦੋਂ ਬੰਦੇ ਦੇ ਮਨ ਦੇ ਉੱਤੇ ਕਾਮ ਵਾਸਨਾ ਹਾਵੀ ਹੁੰਦੀ ਹੈ, ਕਾਮ ਵਾਸਨਾ ਜ਼ੋਰ ਪਾਉਂਦੀ ਹੈ, ਫਿਰ ਉਹੀ ਜਾਣਦਾ ਹੈ ਕਿ ਉਸਦਾ ਇਹ ਸਰੀਰ ਕਿਵੇਂ ਕੁਰਲਾਉਂਦਾ ਹੈ। ਕਾਮ ਦੀ ਪੂਰਤੀ ਨਾ ਹੋਣ ਕਰਕੇ, ਕਾਮ ਵਾਸਨਾ ਦੀ ਪੂਰਤੀ ਨਹੀਂ ਹੁੰਦੀ ਤਾਂ ਫਿਰ ਉਹ ਮਨੁੱਖ ਜਾਣਦਾ ਹੈ ਕਿ ਕਿਵੇਂ ਉਸਦਾ ਸਰੀਰ ਤੜਪਦਾ ਕੁਰਲਾਉਂਦਾ ਹੈ। ਉਸਨੂੰ ਕਿਸੇ ਦੀ ਗੱਲ ਚੰਗੀ ਨਹੀਂ ਲੱਗਦੀ, ਉਸਨੂੰ ਚੰਗਾ ਪਾਉਣਾ ਚੰਗਾ ਖਾਣਾ ਕੁਝ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਅੰਦਰ ਹੀ ਅੰਦਰ ਕਲਪਦਾ ਹੈ, ਬਹੁਤ ਦੁਖੀ ਹੁੰਦਾ ਹੈ। ਤੇ ਜੇ ਤੂੰ ਗੁਰੂ ਦੀ ਗੱਲ ਮੰਨ ਲਏ ਫਿਰ ਤੇਰੇ ਤੇ ਇਹ ਜ਼ੋਰ ਨਹੀਂ ਪਾ ਸਕਦੀ ਕਾਮ ਵਾਸਨਾ। ਦੇਖ ਭਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਜੇ ਤੂੰ
ਦੂਜਿਆਂ ਦੀ ਇਸਤਰੀਆਂ ਨੂੰ ਉਹ ਸੋਹਣੀਆਂ ਨੇ ਉਹਦਾ ਰੂਪ ਜ਼ਰੂਰ ਦੇਖ, ਮਨਾ ਹੀ ਨਹੀਂ ਤੈਨੂੰ, ਉਹਨਾਂ ਵੱਲ ਦੇਖ ਜ਼ਰੂਰ, ਪਰ ਤੇਰਾ ਨਜ਼ਰੀਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਭਾਈ ਗੁਰਦਾਸ ਜੀ ਕਹਿੰਦੇ, ਦੇਖ ਜੇ ਤੇਰੇ ਤੋਂ ਉਮਰ 'ਚ ਵੱਡੀ ਹੈ, ਆਪਣੀ ਮਾਂ ਦੇ ਨਜ਼ਰੀਏ ਨਾਲ ਵੇਖ ਉਸਨੂੰ। ਜੇ ਤੇਰੀ ਹਮ ਉਮਰ ਹੈ, ਆਪਣੀ ਭੈਣ ਵਰਗੀ ਜਾਣ ਉਸਨੂੰ। ਜੇ ਉਮਰ ਤੋਂ ਤੇਰੇ 'ਚ ਛੋਟੀ ਹੈ, ਆਪਣੀ ਧੀ ਵਰਗੀ ਜਾਣ ਉਸਨੂੰ। ਪਰ ਇਹ ਸਿਰਫ ਇਕੱਲੇ ਆਦਮੀ 'ਤੇ ਹੀ ਨਹੀਂ ਲਾਗੂ ਹੁੰਦੀ ਇਹ ਗੱਲ, ਇਹ ਇਸਤਰੀਆਂ 'ਤੇ ਵੀ ਲਾਗੂ ਹੁੰਦੀ ਹੈ। ਜੇ ਤੇਰਾ ਇਹ ਚੰਚਲ ਮਨ ਇਹ ਕਾਮ ਵਾਸਨਾ ਦੇ ਅਧੀਨ ਹੋਇਆ ਪਿਆ, ਦੂਜੇ ਦਾ ਰੂਪ ਤੱਕਦਾ ਪਿਆ, ਤੇ ਇਸ ਨਜ਼ਰੀਏ ਜੇ ਉਮਰ 'ਚ ਤੇਰੇ ਤੋਂ ਵੱਡਾ ਹੈ ਤਾਂ ਤੇਰੇ ਪਿਤਾ ਵਰਗਾ ਹੈ, ਜੇ ਤੇਰਾ ਹਮ ਉਮਰ ਹੈ ਤੇਰੇ ਭਰਾ ਵਰਗਾ ਹੈ, ਜੇ ਉਮਰ 'ਚ ਤੇਰੇ ਤੋਂ ਛੋਟਾ ਹੈ ਤੇਰੇ ਬੱਚੇ ਵਰਗਾ ਹੈ। ਰਹਿਤਨਾਮਿਆਂ 'ਚ ਆਪਾਂ ਪੜ੍ਹਦੇ ਹਾਂ, ਭਾਈ ਦੇਸਾ ਸਿੰਘ ਜੀ ਲਿਖਦੇ ਨੇ, ਪਰ ਬੇਟੀ ਕੋ ਬੇਟੀ ਜਾਣੈ। ਪਿਆਰਿਆ ਧਿਆਨ ਰੱਖਿਆ ਕਰ ਇਸ ਗੱਲ ਦਾ, ਪਰਾਈ ਬੇਟੀ ਨੂੰ ਆਪਣੀ ਬੇਟੀ ਜਾਣਿਆ ਕਰ, ਪਰ ਇਸਤਰੀ ਕੋ ਮਾਤ ਬਖਾਨੈ, ਪਰਾਈ ਇਸਤਰੀ ਨੂੰ ਆਪਣੀ ਮਾਂ ਵਰਗੀ ਜਾਣਿਆ ਕਰ। ਆਪਨ ਇਸਤਰੀ ਸੋਹਰਤ ਹੋਈ, ਆਪਣੀ ਇਸਤਰੀ ਨੂੰ ਖੂਬ ਪਿਆਰ ਕਰਿਆ ਕਰ, ਬਹੁਤ ਪਿਆਰ ਕਰਿਆ ਕਰ ਆਪਣੀ ਇਸਤਰੀ ਨੂੰ। ਰਹਿਤਵੰਤ ਸਿੰਘ ਹੈ ਸੋਈ, ਕਹਿਣ ਲੱਗੇ ਪਿਆਰਿਓ, ਜਿਹੜਾ ਇਸ ਤਰ੍ਹਾਂ ਦੇਖਦਾ ਦੂਜਿਆਂ ਨੂੰ ਉਹ ਅਸਲ ਵਿੱਚ ਰਹਿਣੀ ਬਹਿਣੀ ਵਾਲਾ ਸਿੱਖ ਹੈ। ਤੇ ਗੁਰਬਾਣੀ ਕਹਿੰਦੀ ਹੈ

ਕਦੇ ਆਪਣੇ ਮਨ ਨੂੰ ਕਿਹਾ ਕਰੋ, ਮਨਾ ਤੂੰ ਕਿਹੜੀ ਭੈੜੀ ਸਿੱਖਿਆ ਲੈ ਲਈ, ਤੂੰ ਤਾਂ ਪਰਾਇਆ ਤਾਂ ਨਹੀਂ ਦੇਖੀ ਜਾਂਦਾ, ਪਰਾਈ ਨਿੰਦਾ ਚ ਹੀ ਮਸਤ ਰਹਿੰਦਾ ਹੈ, ਨਾ ਕਰਿਆ ਕਰੇ ਕੰਮ, ਇਹਦਾ ਲਾਭ ਨਹੀਂ ਤੈਨੂੰ ਮਿਲਣਾ, ਤੇਰਾ ਜੀਵਨ ਇਹ ਬਰਬਾਦ ਹੋ ਜਾਏਗਾ, ਬੜਾ ਸੋਹਣਾ ਜੀਵਨ ਤੇਰਾ ਇਹ ਬਰਬਾਦ ਹੋ ਜਾਏਗਾ। ਰਾਮ ਭਗਤ ਨੇ ਕਿੰਨੀ, ਜਿਹੜਾ ਤੇਰਾ ਕੰਮ ਕਰਨ ਵਾਲਾ ਸਾ ਉਹ ਤੂੰ ਕਰਦਾ ਨਹੀਂ। ਪਰਮਾਤਮਾ ਦੀ ਭਜਨ ਬੰਦਗੀ ਕਰਨੀ ਸੀ, ਇਹ ਤੇਰੇ ਵਾਸਤੇ ਅੱਤ ਦਾ ਜ਼ਰੂਰੀ ਕੰਮ ਸੀ, ਇਹ ਤੂੰ ਕਰਦਾ ਨਹੀਂ। ਮੁਕਤ ਪੰਥ ਜਾਨਿਓ ਤੈ ਨਾ ਕਨ, ਧਨ ਜੋ ਰਨ ਕਉ ਧਾਇਆ, ਅੰਤ ਸੰਗ ਕਾਕੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਮੁਕਤ ਪੰਥ ਮੁਕਤੀ ਦਾ ਰਾਹ ਲੱਭ ਲੈਣਾ ਸੀ ਤੂੰ। ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਣ ਦਾ ਗੁਰੂ ਦਾ ਦੱਸਿਆ ਹੋਇਆ ਰਾਹ, ਭਗਤੀ ਵਾਲਾ ਮਾਰਗ, ਉਹ ਤਾਂ ਤੂੰ ਕਦੇ ਸਮਝਿਆ ਹੀ ਨਹੀਂ, ਉਸਨੂੰ ਤੂੰ ਤਾਂ ਕਦੇ ਜਾਣਿਆ ਹੀ ਨਹੀਂ। ਤੂੰ ਕਰਦਾ ਕੀ ਰਿਹਾ? ਧਨ ਜੋ ਰਨ ਕਉ ਧਾਇਆ, ਬਸ ਸਿਰਫ ਧਨ ਇਕੱਠਾ ਹੀ ਕਰਨ ਵਾਸਤੇ ਦੌੜਦਾ ਰਿਹਾ ਜ਼ਿੰਦਗੀ ਚ। ਅੰਤ ਸੰਗ ਕਾਕੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਅਖੀਲੇ ਸਮੂਹ ਇਹ ਨਹੀਂ ਕੰਮ ਆਉਣਾ, ਐਵੇਂ ਤੂੰ ਆਪਣੇ ਆਪ ਨੂੰ ਵਿਅਰਥ ਹੀ ਇਹਨਾਂ ਚ ਬੰਨ ਕੇ ਰੱਖਦਾ ਆਪਣੇ ਆਪ ਨੂੰ। ਦੂਜੇ ਪਾਤਸ਼ਾਹ ਜੀ ਦਾ ਸਲੋਕ ਹੈ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ, ਚੱਲਦਿਆਂ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਕਹਿਣ ਲੱਗੇ ਰਾਤ ਕਾਰਨ ਧਨ ਸੰਚੀਐ, ਕਿਤੇ ਇੱਕ ਰਾਤ ਕੱਟਣੀ ਹੋਵੇ, ਇੱਕ ਰਾਤ ਬਿਤਾਉਣੀ ਹੋਵੇ ਕਿਤੇ, ਉਹਦੇ ਵਾਸਤੇ ਬੜਾ ਇੰਤਜ਼ਾਮ ਕੀਤਾ ਬੰਦੇ ਨੇ, ਧਨ ਇਕੱਠਾ ਕੀਤਾ ਵੀ ਇੱਕ ਰਾਤ ਕਿਤੇ ਬਤੀਤ ਕਰਨੀ ਹੈ, ਬੜਾ ਇੰਤਜ਼ਾਮ ਕੀਤੇ ਗਏ। ਮੈਂ ਇੱਕ ਰਾਤ ਇੱਥੇ ਰਹਿਣਾ ਹੈ, ਇਸ ਜਗ੍ਹਾ ਤੇ ਰਹਿਣਾ ਹੈ, ਭਲਕੇ ਚੱਲਣ ਹੋਏ ਪਰ ਸਾਰੀ ਰਾਤ ਰੁਕਣ ਦਾ ਸਮਾਂ ਉੱਤੇ ਨਾ ਮਿਲੇ, ਛੇਤੀ ਚੱਲਣਾ ਪੈ ਜੇ, ਭਲਕੇ ਭਲਕੇ ਦਾ ਭਾਉ ਛੇਤੀ, ਛੇਤੀ ਉੱਥੋਂ ਜਾਣਾ ਪੈ ਜੇ, ਚੱਲਦਿਆਂ ਨਾਲ ਨਾ ਚੱਲਈ, ਜਿਹੜਾ ਇੰਤਜ਼ਾਮ ਕੀਤਾ ਸੀ ਰਾਤ ਰੁਕਣ ਵਾਸਤੇ ਉਹ ਇੰਤਜ਼ਾਮ ਨਾਲ ਤਾਂ ਨਹੀਂ ਜਾਂਦਾ, ਫਿਰ ਉਹ ਤਾਂ ਇੰਤਜ਼ਾਮ ਉੱਥੇ ਦਾ ਕੀਤਾ ਹੋਇਆ, ਉੱਥੇ ਰਹਿਣ ਦਾ ਕੀਤਾ ਸੀ, ਚੱਲਦਿਆਂ ਨਾਲ ਨਾ ਚੱਲਈ ਉਹ ਕੀਤਾ ਸਾਰਾ ਇੰਤਜ਼ਾਮ, ਉਹ ਜੋੜਿਆ ਹੋਇਆ ਧਨ ਨਾਲ ਨਹੀਂ ਜਾਂਦਾ, ਫਿਰ ਪਛਤਾਵਾ ਹੋਏ, ਬੰਦੇ ਦੇ ਹੱਥ ਸਿਰਫ ਪਛਤਾਵਾ ਆਉਂਦਾ ਹੈ। ਭਾਉ ਇਹ ਵੀ ਬੰਦਿਆ, ਤੂੰ ਬੜੀ ਮਸ਼ਕਤ ਕਰਦਾ ਹੈ ਵੀ ਜਵਾਨੀ ਆਵੇਗੀ, ਬੁਢੇਪਾ ਆਵੇਗਾ, ਤੇ ਜੇ ਕਿਤੇ ਛੇਤੀ ਜਾਣਾ ਪੈ ਜੇ ਇੱਥੋਂ, ਇਹ ਧਨ ਤਾਂ ਨਾਲ ਨਹੀਂ ਜਾਣਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ,

ਜੇ ਗੁਰੂ ਚਰਨਾਂ ਨਾਲ ਨਾ ਜੁੜਿਆ ਹੋਵੇ ਮਨੁੱਖ, ਜੇ ਪਰਮਾਤਮਾ ਦੀ ਭਜਨ ਬੰਦਗੀ ਨਾ ਕਰਦਾ ਹੋਵੇ ਮਨੁੱਖ, ਤਾਂ ਕਹਿਣ ਲੱਗੇ ਮਨੁੱਖ ਦੇ ਸਰੀਰ ਵਿੱਚ ਪੀੜਾ ਚੱਲਦੀਆਂ ਨੇ। ਕਿਸ ਚੀਜ਼ ਦੀਆਂ? ਅਹੰਕਾਰ ਦੀਆਂ। ਕਿਉਂਕਿ ਕਾਮ ਹੋ ਗਿਆ, ਕ੍ਰੋਧ ਹੋ ਗਿਆ, ਮੋਹ ਹੋ ਗਿਆ, ਲੱਭ ਹੋ ਗਿਆ, ਅਹੰਕਾਰ ਹੋ ਗਿਆ, ਇਹ ਸਾਰੇ ਤਾਂ ਅੰਦਰ ਬੈਠ ਗਏ। ਇਹ ਅੰਦਰ ਬੈਠੇ ਜੇ ਕਿਤੇ ਇਹਨਾਂ ਨੂੰ ਕਾਬੂ ਨਾ ਕਰੇ ਮਨੁੱਖ, ਆਪਣੇ ਵਸ ਵਿੱਚ ਨਾ ਕਰੇ। ਇੱਕ ਮੈਂ ਹੋਰ ਥੋੜ੍ਹਾ ਜਿਹਾ ਖੁਲਾਸਾ ਕਰਾਂ, ਦੋ ਤਰੀਕੇ ਨੇ ਇਹਨਾਂ ਦੇ। ਇਹ ਮਨੁੱਖ ਨੂੰ ਵਸ ਵਿੱਚ ਕਰਨ ਦਾ ਬੜਾ ਯਤਨ ਕਰਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਮਨੁੱਖ ਨੂੰ ਆਪਣੇ ਵਸ ਵਿੱਚ ਕਰਨ ਦਾ ਬੜਾ ਯਤਨ ਕਰਦੇ ਨੇ। ਜੇ ਕਿਤੇ ਇਹਨਾਂ ਨੇ ਇਸ ਜੀਵ ਨੂੰ ਵਸ ਵਿੱਚ ਕਰ ਲਿਆ, ਇਸ ਮਨ ਨੂੰ ਕਾਬੂ ਕਰ ਲਿਆ, ਤੇ ਮਨੁੱਖ ਬਹੁਤ ਦੁੱਖ ਭੋਗਦਾ ਹੈ। ਕਿਉਂਕਿ ਇਸ ਜੀਵ ਨੂੰ ਜੇ ਕਿਤੇ ਇਹਨਾਂ ਨੇ ਵਸ ਕਰ ਲਿਆ, ਤੇ ਫਿਰ ਆਪਣੇ ਹਿਸਾਬ ਨਾਲ ਚਲਾਉਣਾ, ਇਹਨਾਂ ਨੇ ਆਪਣੇ ਹਿਸਾਬ ਨਾਲ ਚਲਾਉਣਾ। ਦੂਜਾ ਤਰੀਕਾ ਹੈ, ਗੁਰਮੁਖ ਪਿਆਰੇ ਇਹਨਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ। ਗੁਰਮੁਖ ਪਿਆਰੇ ਇਹਨਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ। ਹੁਣ ਬੜੀ ਧਿਆਨ ਰੱਖਣ ਵਾਲੀ ਗੱਲ ਹੈ, ਜਿਹੜੀ ਚੀਜ਼ ਆਪਣੇ ਵਸ ਵਿੱਚ ਹੋਵੇ ਉਸ ਨੂੰ ਮਨੁੱਖ ਆਪਣੀ ਮਰਜ਼ੀ ਮੁਤਾਬਕ ਇਸਤੇਮਾਲ ਕਰਦਾ ਹੈ, ਤੇ ਜਦੋਂ ਇਹਨਾਂ ਦਾ ਸਹੀ ਯੂਜ ਹੁੰਦਾ ਹੈ ਫਿਰ ਇਹ ਨੁਕਸਾਨ ਨਹੀਂ ਕਰਦੇ। ਪਰ ਜਦੋਂ ਇਹ ਬੇਕਾਬੂ ਹੁੰਦੇ ਨੇ, ਮਨੁੱਖ ਦੇ ਕਬਜ਼ੇ ਤੋਂ ਬਾਹਰ ਹੁੰਦੇ ਨੇ, ਮਨੁੱਖ ਨੂੰ ਆਪਣੇ ਵਸ ਵਿੱਚ ਕਰਕੇ ਰੱਖਦੇ ਨੇ, ਉਦੋਂ ਇਹ ਮਨੁੱਖ ਦਾ ਨੁਕਸਾਨ ਕਰਦੇ ਨੇ। ਤੇ ਫਿਰ ਕਹਿੰਦੇ ਨੇ ਸਤਿਗੁਰੂ ਜੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ, ਪਿਆਰਿਓ, ਜਿਸ ਮਨੁੱਖ ਦੇ ਉੱਤੇ ਇਹ ਹਾਵੀ ਹੋਣ ਉਸ ਮਨੁੱਖ ਨੂੰ ਬੜੇ ਕਲੇਸ਼ ਲੱਗ ਜਾਂਦੇ ਨੇ, ਭਾਉ ਉਸ ਨੂੰ ਬੜੀ ਪੀੜਾ ਚੱਲਦੀਆਂ ਨੇ, ਬੜੇ ਕਲੇਸ਼ ਲੱਗ ਜਾਂਦੇ ਉਹਨਾਂ ਨੂੰ। ਤੇ ਹਜ਼ੂਰ ਅੱਗੇ ਕਹਿੰਦੇ ਨੇ, ਰਾਮ ਨਾਮ ਬਿਨ ਕਿਉਂ ਮਨ ਧੀਰਾ, ਇਹਨਾਂ ਨਾਲ ਲੜਨਾ ਪੈਂਦਾ ਹੈ। ਜਦੋਂ ਜਦੋਂ ਵੀ ਇਹ ਇਸ ਮਨ ਤੇ ਜ਼ੋਰ ਪਾਉਣ, ਇਹਨਾਂ ਨਾਲ ਲੜਨਾ ਹੁੰਦਾ ਵੀ ਮੈਂ ਇਹ ਕੰਮ ਨਹੀਂ ਕਰਨਾ। ਹੁਣ ਜਦੋਂ ਬੰਦੇ ਨੂੰ ਕ੍ਰੋਧ ਆਉਂਦਾ ਹੈ, ਤੁਸੀਂ ਸਾਰੇ ਦੇਖਦੇ ਹੋ, ਜਿਸ ਬੰਦੇ ਦੇ ਸਰੀਰ 'ਚ ਬਹੁਤੀ ਜਾਨ ਨਹੀਂ, ਪਰ ਜਦੋਂ ਉਸਨੂੰ ਕ੍ਰੋਧ ਆਉਂਦਾ ਨਾ ਤੇ ਝਗੜਾ ਹੁੰਦਾ ਹੈ ਉਸ ਇੱਕ ਬੰਦੇ ਨੂੰ, ਕਮਜ਼ੋਰ ਜਿਹੇ ਬੰਦੇ ਨੂੰ, ਕਈ ਕਈ ਬੰਦੇ ਰੋਕਦੇ ਨੇ, ਕਈ ਕਈ ਬੰਦੇ ਫੜਦੇ ਨੇ ਉਹਨੂੰ, ਫਿਰ ਵੀ ਉਹ ਬਾਂਦਰ ਵਾਂਗੂ ਉਛਲ ਉਛਲ ਕੇ ਪੈਂਦਾ। ਇਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸੰਸਕ੍ਰਿਤੀ ਵਿੱਚ, ਗੁਰੂ ਅਰਜਨ ਦੇਵ ਸਾਹਿਬ ਜੀ ਇਹ ਗੱਲ ਸਮਝਾਉਂਦੇ ਨੇ, ਕਹਿਣ ਲੱਗੇ, ਪਿਆਰਿਓ, ਜਦੋਂ ਬੰਦੇ ਦੇ ਉੱਤੇ ਕ੍ਰੋਧ ਹਾਵੀ ਹੁੰਦਾ ਹੈ, ਬੰਦਾ ਬਾਂਦਰ ਦੀ ਤਰ੍ਹਾਂ ਇਹ ਨੱਚਦਾ, ਬਾਂਦਰ ਦੀ ਤਰ੍ਹਾਂ। ਤੁਸੀਂ ਦੇਖਿਆ ਕੋਈ ਬੰਦਾ ਆਪਣੇ ਹੋਸੋ ਹਵਾਸ ਵਿੱਚ ਹੋਵੇ ਤੇ ਉੱਚੇ ਉੱਚੇ ਬੋਲ ਬੋਲ ਕੇ ਕਦੇ ਦੂਜਿਆਂ ਦੇ ਉੱਤੇ ਉਛਲ ਉਛਲ ਕੇ ਪੈਂਦਾ ਹੋਵੇ? ਕੋਈ ਪੈਂਦਾ ਨਹੀਂ। ਤੇ ਜਦੋਂ ਉਸ ਬੰਦੇ ਦਾ ਕ੍ਰੋਧ ਹਟ ਜਾਵੇ, ਕ੍ਰੋਧ ਸ਼ਾਂਤ ਹੋ ਜਾਵੇ, ਫਿਰ ਉਹੀ ਬੰਦਾ ਹੈ। ਪਰ ਥੋੜੀ ਦੇਰ ਵਾਸਤੇ ਇਹ ਕ੍ਰੋਧ ਇੰਨਾ ਹੁੰਦਾ ਹੈ, ਕ੍ਰੋਧ ਜਦੋਂ ਆਵੇ ਭਰਾ ਨੂੰ ਭਰਾ ਨਜ਼ਰ ਨਹੀਂ ਆਉਂਦਾ। ਹੁਣ ਬੜੀ ਸਮਝਣ ਵਾਲੀ ਬਰੀਕੀ ਵਾਲੀ ਗੱਲ ਹੈ ਸਾਧ ਸੰਗਤ ਜੀ, ਜੇ ਕ੍ਰੋਧ ਵਿੱਚ ਭਰਾ ਨੂੰ ਭਰਾ ਨਜ਼ਰ ਆਵੇ ਤਾਂ ਫਿਰ ਕਈ ਵਾਰ ਸੁਣਨ ਵਿੱਚ ਮਿਲਦਾ ਵੀ ਭਰਾ ਨੇ ਭਰਾ ਨੂੰ ਹੀ ਮਾਰਤਾ, ਤੇ ਫਿਰ ਭਰਾ ਭਰਾ ਨੂੰ ਮਾਰੇਗਾ। ਜਿਹੜਾ ਬੰਦਾ ਆਪਣੇ ਹੋਸੋ ਹਵਾਸ ਵਿੱਚ ਹੋਵੇ ਉਹ ਤਾਂ ਕਹਿੰਦਾ ਭਰਾ ਮੇਰੀ ਬਾਂਹ ਹੈ, ਉਹ ਤਾਂ ਕਹਿੰਦਾ ਵੀ ਭਰਾ ਮੇਰੇ ਦੁੱਖ ਸੁੱਖ ਦਾ ਬਹੁਤ ਵੱਡਾ ਸਹਾਰਾ ਹੈ, ਭਰਾ ਮੇਰੇ ਨਾਲ। ਤੇ ਸੱਚਾਈ ਵੀ ਹੈ, ਭਰਾ ਕਈ ਵਾਰ ਨਾਲ ਖੜ ਜਾਂਦੇ ਨੇ, ਬਹੁਤ ਵਾਰ ਨਾਲ ਖੜਦੇ ਨੇ। ਇੱਕ ਭਰਾ ਨੂੰ ਕੋਈ ਕੁਝ ਕਹਿ ਕੇ ਦੇਖੇ, ਦੂਜਾ ਭਰਾ ਅੱਗੇ ਆ ਜਾਂਦਾ ਇੱਕਦਮ, ਭਾਵੇਂ ਉਹਨਾਂ ਦੀ ਘਰ ਦੀ ਭਾਵੇਂ 100 ਲੜਾਈਆਂ ਨੇ, ਪਰ ਦੂਜਾ ਭਰਾ ਅੱਗੇ ਆ ਜਾਂਦਾ ਹੈ। ਪਰ ਭਰਾ ਭਰਾ ਨੂੰ ਮਾਰ ਦਿੰਦਾ ਹੈ ਕ੍ਰੋਧ ਵਿੱਚ, ਗੁੱਸੇ ਵਿੱਚ, ਭਰਾ ਨੂੰ ਭਰਾ ਨਜ਼ਰ ਨਹੀਂ ਆਇਆ। ਇੱਕ ਪੁੱਤਰ ਬਾਪ ਨੂੰ ਮਾਰ ਦਿੰਦਾ ਹੈ, ਇੱਕ ਬਾਪ ਆਪਣੇ ਪੁੱਤਰ ਨੂੰ ਕਈ ਵਾਰ ਮਾਰ ਦਿੰਦਾ ਹੈ।
ਕਿਸਨੇ ਮਾਰਿਆ? ਬੰਦੇ ਨੇ ਤੇ ਨਹੀਂ ਮਾਰਿਆ? ਉਹ ਤਾਂ ਪਹਿਲਾਂ ਜਦੋਂ ਆਮ ਹੁੰਦੇ ਸੀ ਬੜਾ ਲਾਡ ਲੜਾਉਂਦੇ ਸੀ ਇੱਕ ਦੂਜੇ ਨੂੰ, ਬਸ ਇਹ ਕ੍ਰੋਧ ਵਿਚਕਾਰ ਆਇਆ ਤੇ ਕ੍ਰੋਧ ਦੇ ਕਰਕੇ ਕਈ ਵਾਰ ਪਿਤਾ ਪੁੱਤਰ ਤੱਕ ਨੂੰ ਮਾਰ ਦਿੰਦਾ ਤੇ ਪੁੱਤਰ ਪਿਓ ਤੱਕ ਨੂੰ ਮਾਰ ਦਿੰਦਾ। ਇਹ ਕੌਣ ਹੈ, ਕਿਸਨੇ ਇਹ ਕਰਾਇਆ? ਕ੍ਰੋਧ ਨੇ ਕਰਾਇਆ। ਕ੍ਰੋਧ ਨੇ ਕਿਉਂ ਕਰਾਇਆ? ਕਿਉਂਕਿ ਕ੍ਰੋਧ ਬੇਕਾਬੂ ਹੋ ਗਿਆ, ਬੇਕਾਬੂ ਹੋ ਕੇ ਉਸਨੇ ਨੁਕਸਾਨ ਕੀਤਾ। ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਰਾਮ ਨਾਮ ਬਿਨ ਕਿਉਂ ਮਨ ਧੀਰਾ। ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਇਹ ਮਨ ਇਹਨਾਂ ਨਾਲ ਕਿਵੇਂ ਹੌਸਲਾ ਕਰੇ ਲੜਨ ਦਾ, ਕਿਉਂਕਿ ਇਹਨਾਂ ਨੂੰ ਕਾਬੂ ਕਰਨਾ ਪੈਂਦਾ ਹੈ। ਕਾਬੂ ਕਿਵੇਂ ਕਰਨਾ ਹੈ, ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛ ਲਈਏ। ਨਾਮ ਧਿਆਵਨ ਸੁਖ ਫਲ ਪਾ, ਨਾਮ ਧਿਆਏਨ ਸੁਖ ਫਲ ਪਾਏਨ, ਆਠ ਪਹਿਰ ਆਰਾਧੈ ਤੇਰੀ ਸ਼ਰਨ ਤੇਰੇ ਭਰਵਾਸੈ, ਪੰਚ ਦੁਸ਼ਟ ਲੈ ਸਾਧਨ। ਜਦੋਂ ਇਹ ਬੇਕਾਬੂ ਹੋ ਜਾਣ, ਇਹ ਦੁਸ਼ਟ ਨੇ, ਦੁਸ਼ਟ ਦਾ ਭਾਵ ਸਮਝਦੇ ਹੋ? ਕਈ ਬੰਦਾ ਜਿਹੜਾ ਕੁਕਰਮੀ ਬੰਦਾ ਹੋਵੇ ਉਸਨੂੰ ਕਹਿੰਦੇ ਫਲਾਣਾ ਬੰਦਾ ਬੜਾ ਦੁਸ਼ਟ ਬੰਦਾ ਹੈ। ਦੁਸ਼ਟ ਭਾਵ ਮਾੜਾ ਸ਼ਬਦ ਹੈ, ਅੱਛਾ ਚੰਗਾ ਸ਼ਬਦ ਨਹੀਂ ਹੈ ਕਿਸੇ ਦੇ ਵਾਸਤੇ, ਇਹ ਬੁਰੇ ਬੰਦੇ ਵਾਸਤੇ ਵਰਤਿਆ ਜਾਂਦਾ ਹੈ। ਤੇ ਕਹਿਣ ਲੱਗੇ ਪਿਆਰੇ ਉਹ ਇਹ ਜਦੋਂ ਆਪਣਾ ਜ਼ੋਰ ਮਨੁੱਖ ਦੇ ਉੱਤੇ ਪਾਉਂਦੇ ਨੇ ਫਿਰ ਇਹ ਦੁਸ਼ਟਾਂ ਵਾਂਗੂ ਕੰਮ ਕਰਦੇ ਨੇ, ਬੰਦੇ ਵਾਸਤੇ ਦੁਸ਼ਟਾਂ ਵਾਂਗੂ ਭੈੜਾ ਕੰਮ ਕਰਦੇ ਨੇ, ਮਨੁੱਖ ਦੀ ਬੇਪਤੀ ਕਰਾਉਂਦੇ ਨੇ। ਨਾਮ ਧਿਆਏਨ, ਜਿਸ ਮਨੁੱਖ ਦੇ ਉੱਤੇ ਸਿਰ ਦੇ ਸਿਰ ਉੱਤੇ ਪਰਮਾਤਮਾ ਦਾ ਮਿਹਰ ਭਰਿਆ ਹੱਥ ਹੋਵੇ, ਗੁਰੂ ਦਾ ਮਿਹਰ ਭਰਿਆ ਹੱਥ ਹੋਵੇ, ਤੇ ਕਹਿਣ ਲੱਗੇ ਉਹ ਨਾਮ ਧਿਆਉਂਦੇ ਨੇ, ਪਰਮਾਤਮਾ ਦਾ ਨਾਮ ਸਿਮਰਦੇ ਨੇ। ਨਾਮ ਸਿਮਰ ਕੇ ਕੀ ਕੁਝ ਹਾਸਲ ਕਰਦੇ ਨੇ? ਸੁੱਖ ਫਲ ਪਾਏਨ, ਸੁੱਖਾਂ ਦਾ ਫਲ ਹਾਸਲ ਕਰ ਲੈਂਦੇ ਨੇ। ਆਠ ਪਹਿਰ ਆਰਾਧ, ਅੱਠੇ ਪਹਿਰ ਉਹ ਧਿਆਉਂਦੇ ਨੇ, ਪਰਮਾਤਮਾ ਨੂੰ ਸਿਮਰਦੇ ਨੇ। ਤੇਰੀ ਸ਼ਰਨ ਤੇਰੇ ਭਰਵਾਸੈ, ਵਾਹਿਗੁਰੂ ਜੀ ਉਹ ਤੇਰੀ ਸ਼ਰਨ ਵਿੱਚ ਰਹਿ ਕੇ ਤੇਰੇ ਭਰੋਸੇ ਤੇ ਰਹਿ ਕੇ ਕੀ ਕਰਦੇ ਨੇ, ਪੰਚ ਦੁਸ਼ਟ ਲੈ ਸਾਧ, ਸਾਧ ਲੈਂਦੇ ਨੇ, ਵਸ ਵਿੱਚ ਕਰ ਲੈਂਦੇ। ਕਿਹਨਾਂ ਨੂੰ? ਪੰਜ ਜਿਹੜੇ ਦੁਸ਼ਟ ਬਣ ਜਾਂਦੇ ਨੇ, ਦੁਸ਼ਟ ਜਿਹੜੇ ਉਸ ਮਨੁੱਖ ਨੂੰ ਪਰੇਸ਼ਾਨ ਕਰਦੇ ਨੇ, ਜਿਹੜੇ ਉਸ ਮਨੁੱਖ ਨੂੰ ਮੰਦੇ ਰਾਹ ਤੇ ਤੋਰਦੇ ਨੇ, ਪਰ ਜਦੋਂ ਮਾਲਕ ਦਾ ਹੱਥ ਸਿਰ ਤੇ ਹੋਏ ਤੇ ਫਿਰ ਪੰਜਵੇਂ

0: ਆਈ ਸਾਰੀ ਜਗ੍ਹਾ ਜਿਸ ਦੇ ਉੱਤੇ ਉਹ ਪਰਮਾਤਮਾ ਆਪ ਮਿਹਰ ਕਰਦੇ, ਫਿਰ ਉਹਦਾ ਜਿਹੜਾ ਵਿਕਾਰਾਂ ਵਾਲਾ ਰਾਹ ਹੈ ਉਸ ਤੇ ਪਰਮਾਤਮਾ ਜੀ ਆਪ ਬੰਨ ਮਾਰ ਦਿੰਦੇ ਨੇ, ਆਪ ਬੰਨ ਮਾਰ ਦਿੰਦੇ ਨੇ, ਉਸ ਰਾਹ ਨੂੰ ਰੋਕ ਦਿੰਦੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਜਿਹੜੇ ਦੁੱਖ ਤੇ ਰੋਗ ਅੰਦਰ ਡੇਰਾ ਬਣਾ ਕੇ ਬੈਠੇ ਸੀ, ਪੂਰਾ ਘਰ ਬਣਾ ਕੇ ਬੈਠੇ ਸੀ ਅੰਦਰ, ਉਹ ਡੇਰਾ ਹੀ ਭੰਨ ਦਿੱਤਾ। ਕਿਸਨੇ ਭੰਨਿਆ? ਵਾਹਿਗੁਰੂ ਜੀ ਨੇ ਭੰਨਿਆ, ਅਕਾਲ ਪੁਰਖ ਨੇ, ਪਰਮਾਤਮਾ ਜੀ ਨੇ ਭੰਨਿਆ। ਕਿਉਂ ਭੰਨਿਆ? ਕਿਉਂਕਿ ਜਿਸਨੇ ਉਹਦੇ ਗੀਤ ਗਾਏ ਉਸਦੇ ਅੰਦਰੋਂ ਭੰਨਿਆ, ਸਾਰਿਆਂ ਦਾ ਨਹੀਂ ਭੰਨਿਆ। ਜਿਨ੍ਹਾਂ ਨੇ ਉਸ ਪਰਮਾਤਮਾ ਤੇ ਭਰੋਸਾ ਕੀਤਾ ਹੈ, ਜਿਹੜੇ ਉਸ ਪਰਮਾਤਮਾ ਨੂੰ ਮੁੱਖ ਰੱਖ ਕੇ ਉਹਦੀ ਸਿਫਤਾਂ ਕਰਦੇ ਨੇ, ਉਹਦੇ ਗੁਣ ਗਾਉਂਦੇ ਨੇ, ਉਹਨਾਂ ਦੇ ਅੰਦਰੋਂ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਭੰਨ ਦਿੱਤਾ। ਹੁਣ ਕੀ ਹੋਇਆ? ਆਨੰਦ ਕਰਹਿ ਨਰ ਨਾਰੀ, ਉਹ ਸਾਰੇ ਹੀ ਨਰ ਤੇ ਨਾਰੀ ਉਹ ਆਤਮਕ ਆਨੰਦ ਮਾਣਦੇ ਨੇ। ਪਰ ਇਹ ਕਿਵੇਂ ਹੋਇਆ? ਕਹਿਣ ਲੱਗੇ ਹਰ ਹਰ ਪ੍ਰਭ ਕਿਰਪਾ ਧਾਰੀ, ਉਹ ਸਾਰੇ ਹੀ ਜਿਨ੍ਹਾਂ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਕਿਰਪਾ ਕੀਤੀ, ਉਹ ਸਾਰੇ ਹੀ ਨਰ ਤੇ ਨਾਰੀ ਉਹ ਸਾਰੇ ਹੀ ਆਤਮਕ ਆਨੰਦ ਮਾਣਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਕਿਰਪਾ ਸਾਡੇ ਤੇ ਵੀ ਕਰ ਦਿਓ। ਸਾਡੇ ਅੰਦਰ ਵੀ ਬੜੇ ਦੁੱਖ ਹੁੰਦੇ ਨੇ, ਬੜੇ ਕਲੇਸ਼ ਹੁੰਦੇ ਨੇ, ਬੜੇ ਚਿੰਤਾ ਝੋਰੇ ਲੱਗੇ ਹੁੰਦੇ ਨੇ, ਤੁਸੀਂ ਆਪ ਕਿਰਪਾ ਕਰਕੇ ਸਾਰਿਆਂ ਦੇ ਉਹ ਰਾਹ ਰੋਕ ਦਿਓ। ਬਸ ਸਾਰਿਆਂ ਦੇ ਅੰਦਰ ਦੇ ਚਿੰਤਾ ਝੋਰੇ ਦੂਰ ਕਰ ਦਿਓ ਤੇ ਆਪਣੇ ਚਰਨਾਂ ਦਾ ਪਿਆਰ ਬਖਸ਼ ਦਿਓ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾਂਗ ਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸਨ ਸਤਿਕਾਰਯੋਗ ਗਿਆਨੀ ਗੰਤ ਸਿੰਘ ਜੀ। ਗਿਆਨੀ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਉਤੋਂ ਰਾਗੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ।
1: ਵਾਹਿਗੁਰੂ, ਵਾਹਿਗੁਰੂ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈ ਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇਸਾ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦਿਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀਓ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਭਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ

ਚਿਤ ਮੇਰਾ ਹਰ ਪ੍ਰਭ ਲਹੋਰੇ ਰਹਾਉ। ਕਾਮ ਕ੍ਰੋਧ ਲੋ ਮੋਹ ਅਭਿਮਾਨ ਵਿਖੇ ਰਸ ਇਨ ਸੰਗਤ ਤੇ ਤੂੰ ਰਹੋਰੇ। ਮਿਲ ਸਤ ਸੰਗਤ ਕੀ ਜੈ ਹਰ ਗੋਸ਼ਟ ਸਾਧੂ ਸਿਉ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮੋ ਰੇ ਅੰਤਰ ਕਾ ਅਭਿਮਾਨ ਜੋਰ ਤੂੰ ਕਿਛ ਕਿਛ ਕਿਛ ਜਾਣਤਾ ਇਹੋ ਦੂਰ ਕਰੋ ਆਪਣ ਗੋਰੇ ਜੇ ਨਾਨਕੋ ਹਰ ਦਿਆਲ ਹੋ ਸਵਾਮੀ ਹਰ ਸੰਤਨ ਕੀ ਤ

ਸ੍ਰੀ ਇਤਿਹਾਸ ਉਡਾਨੀ ਆਪ ਗੁਰ ਪਾਇਓ ਹੈ ਸਹਿਜ ਸੁਖਦਾਇਕ ਦਰਸ਼ਨ ਪੇਕਤ ਮਨ ਲਪਟਾਨੀ ਦੇਖ ਦਮੋਦਰ ਰਹਿਸ ਮਨ ਉਪਜਿਉ ਨਾਨਕ ਪ੍ਰੇ ਅੰਮ੍ਰਿਤ ਬਾਣੀ ਕੇਦਾਰਾ ਮਹਿਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤ

ਹਰ ਹਰੇ ਏਕ ਤੂੰ ਹੀ ਦੀਨ ਦਿਆਲ ਪ੍ਰਭ ਚਰਨ ਨਾਨਕ ਆਸਰੋ ਉਦਰੇ ਭ੍ਰਮ ਮੋਹ ਸਾਗਰ ਲਗ ਸੰਤਨਾ

ਸਗਲ ਸੰਭਾਲੇ ਸਗਲਿਆਂ ਤੇਰੀ ਛਾਉ ਨਾਨਕ ਕੇ ਪ੍ਰਭ ਪੁਰਖ ਵਿਦਾਤੇ ਘਟ

ਸੁਨਾ ਦੇਵ ਇਹ ਪਰੀ ਮਹਾਨਾਦ ਕੰਕੁਰ ਮੋਯੋ ਵੇਦ ਤੀਖਨ ਸਰੀ ਚਪਲ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਂਠ ਬਾਦ ਧਰੀ

ਸਤਿਕਾਰ ਨਦਰ ਕਰੇ ਸਤਿਗੁਰੂ ਮਿਲਾਏ ਨਾਨਕ ਹਿਰਦੇ ਨਾਮ ਸਾਹਿਬ ਪੈਰੋ ਮਹੱਲਾ ਤੀਜਾ ਨਾਮੇ ਉਦਰੇ ਸਾਹਿਬ ਜਿਤਨੇ ਲੋ ਗੁਰਮੁਖ ਦਿਨਾ ਪ੍ਰਾਪਤ ਹੋਇ ਹਰ ਜੂ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਡਿਆਈ ਦੇ ਰਾਓ ਰਾਮ ਨਾਮ ਜਿਨ ਪ੍ਰੀਤ ਪਿਆਰ ਆਪ ਉਦਰੇ ਸਭ ਕੁਲ ਉਧਾਰਨ ਹਾਰ ਬਿਨ ਨਾਵੇ ਮਨ ਮੁਖ ਜਮ ਪੁਰ ਜਾਏ ਔਖੇ ਹੋਵੇ ਝੋਟਾ ਖਾਇਆ ਪੇ ਕਰਤਾ ਦੇਵੈ ਸੋਏ ਨਾਨਕ ਨਾਮ ਪ੍ਰਾਪਤ ਹੋਏ ਪੈਰੋ ਮਹੱਲਾ ਤੀਜਾ ਗੋਬਿੰਦ ਪ੍ਰੀਤ ਸੁਣ ਕਾਦਕ ਉਧਾਰੇ ਰਾਮ ਨਾਮ ਸਬਦ ਵਿਚਾਰੇ ਹਰ ਜੂ ਆਪਣੀ ਕਿਰਪਾ ਤਾਰ ਗੁਰਮੁਖ ਨਾਮੇ ਲਗੈ ਪਿਆਰ ਰਹਾਉ ਅੰਤਰ ਪ੍ਰੀਤ ਭਗਤ ਸਾਚੀ ਹੋਈ ਪੂਰੇ ਗੁਰਮੇ ਲਾਵਾ ਹੋਈ ਨਿਜ ਕਰ ਵਸੇ ਸਹਿ ਸੁਪਾਈ ਗੁਰਮੁਖ ਨਾਮ ਵਸੇ ਮਣਿਆਏ ਆਪੇ ਵੇਖੈ ਵੇਖਣ ਹਾਰ ਨਾਨਕ ਨਾਮ ਰਖਵਰ ਧਾਰ ਪੈਰੋ ਮਹੱਲਾ ਤੀਜਾ ਕਲ ਯੁਗ ਮੈਂ ਰਾਮ ਨਾਮ ਉਰਤਾਰ ਪਿਣ ਨਾਵੇ ਮਾਥੇ ਪਾਵੇ ਸਾਰ ਰਾਮ ਨਾਮ ਦੁਲਭ ਹੈ ਪਾਈ ਗੁਰ ਪ੍ਰਸਾਦ ਵਸੇ ਮਣਿਆਈ ਰਾਵ ਰਾਮ ਨਾਮ ਜਨ ਭਾਲੈ ਸੋਏ ਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਬਾਣਾ ਮਣੈ ਸੇ ਜਨ ਪ੍ਰਮਾਣ ਗੁਰ ਕੈ ਸ਼ਬਦ ਨਾਮ ਨਿਸ਼ਾਨ ਜੋ ਸੋ ਸੇਵੈ ਜੋ ਕਾਲ ਰਹਿਆ ਧਾਰ ਨਾਨਕ ਗੁਰਮੁਖ ਨਾਮ ਪਿਆਰ ਪੈਰੋ ਮਹੱਲਾ ਤੀਜਾ ਕਲ ਯੁਗ ਮੈਂ ਬਹੁ ਕਰਮ ਕਮਾਹਿ ਨਾ ਰੁੱਤ ਨਾ ਕਰਮ ਥਾਇ ਪਾਹਿ ਕਲ ਯੁਗ ਮੈਂ ਰਾਮ ਨਾਮ ਹੈ ਸਾਰ ਗੁਰਮੁਖ ਸਾਚਾ ਲੱਗੈ ਪਿਆਰ ਰਹਾਉ ਤਨ ਮਨ ਖੋਜ ਕਰੇ ਮੈਂ ਪਾਇਆ ਗੁਰਮੁਖ ਰਾਮ ਨਾਮ ਚਿਤ ਲਾਇਆ ਗਿਆਨ ਅੰਜਣ ਸਤਿਗੁਰ ਤੈ ਤੇ ਹੋ ਸਤਿਗੁਰ ਤੇ ਓਏ ਰਾਮ ਨਾਮ ਰਵ ਰਹਿਆ ਤੇ ਲੋਏ ਕਲ ਯੁਗ ਮੈਂ ਅਰਜੀ ਹੋਏ ਇੱਕ ਹੋਰ ਰੁੱਤ ਨਾ ਕਾਈ ਨਾਨਕ ਗੁਰਮੁਖ ਹਿਰਦੇ ਰਾਮ ਨਾਮ ਲੇ ਜਮਾਈ ਪੈਰੋ ਮਹੱਲਾ ਤੀਜਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੂਦਾ ਮਨਮੁਖ ਰੋਗ ਵੇ ਆਪੈ ਤ੍ਰਿਸ਼ਨਾ ਜਲੇ ਦਿਕਾਈ ਮਰ ਮਰ ਜੰਮੇ ਠੋਰ ਨ ਪਾਵੇ ਬਿਰਤਾ ਜਨਮ ਗਵਾਈ ਮੇਰ ਪ੍ਰੀਤਮ ਕਰ ਕਿਰਪਾ ਦੇਉ ਬਜਾਈ ਹੁਮੇ ਰੋਗੀ ਜਗਤ ਉਪਾਇਆ ਬਿਨ ਸਭ ਦੇ ਰੋਗ ਨ ਜਾਈ ਰਾਉ ਸਿਮਰਤ ਸਾਸਤਰ ਪੜੇ ਮੁਣ ਕੀਤੇ ਬਿਨ ਸਭ ਦੇ ਸੁਰਤਨ ਪਾਈ ਤ੍ਰੈ ਗੁਣ ਸਭੇ ਰੋਗ ਵੇ ਆਪੇ ਮਮਤਾ ਸੁਰਤ ਗਵਾਈ ਇੱਕ ਆਪੇ ਕੱਢ ਲਈ ਪ੍ਰਭ ਆਪੇ ਗੁਰ ਸੇਵਾ ਪ੍ਰਾ ਲਾਏ ਹਰ ਕਾ ਨਾਮ ਨਿਦਾਨ ਉਪਾਇਆ ਸੁਖ ਵਸਿਆ ਮਣਿਆਏ ਚੌਥੀ ਪਦਵੀ ਗੁਰਮੁਖ ਵਰਤੇ ਤੇ ਨਿਜ ਕਰ ਵਸਾ ਪਾਇਆ ਪੂਰੇ ਸਤਿਗੁਰ ਕਿਰਪਾ ਕਿੰਨੀ ਵਿੱਚੋਂ ਆਪ ਗਵਾਇਆ ਏਕ ਕੀ ਸਿਰਕਾਰ ਏਕ ਜਿਨ ਬ੍ਰਹਮਾ ਬਿਸਣ ਰੁਦਰ ਉਪਾਇਆ ਨਾਨਕ ਨੇ ਚਲ ਸਾਚਾ ਏਕੋ ਨਾ ਹੋ ਮਰੇ ਨਾ ਜਾਇਆ ਪੈਰੋ ਮਹੱਲਾ ਤੀਜਾ ਮਨਮੁਖ ਦੁਬਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਗੁਰਮੁਖ ਬੂਝੇ ਰੋਗ ਗਵਾਵੈ ਗੁਰ ਸਬਦੀ ਵਿਚਾਰ ਹਰ ਜਿਉ ਸਤ ਸੰਗਤ ਮਿਲਾਈ ਨਾਨਕ ਤਿਸ ਨੂੰ ਦੇ ਵਡਿਆਈ ਜੋ ਰਾਮ ਨਾਮ ਚਿਤ ਲਾਏ ਰਾਉ ਮਮਤਾ ਕਾਲ ਸਭ ਰੋਗ ਵਿਆਪੈ ਤਿਨ ਜਮ ਕੀ ਹੈ ਸਿਰਕਾਰਾ ਗੁਰਮੁਖ ਪ੍ਰਾਣੀ ਜਮ ਨੇੜਨ ਆਵੈ ਜਿਨ ਹਰ ਰੱਖਿਆ ਔਰ ਤਾਰ ਜਿਨ ਹਰ ਕਾ ਨਾਮ ਨ ਗੁਰਮੁਖ ਜਾਤਾ ਸੇ ਜਗ ਮੈਂ ਕਾਏ ਆਇਆ ਗੁਰ ਕੀ ਸੇਵਾ ਕਦੇ ਨਾ ਕਿੰਨੀ ਬਿਰਥਾ ਜਨਮ ਗਵਾਇਆ ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ਜੋ ਇਸੈ ਸੋਈ ਫਲ ਪਾਵੈ ਗੁਰਬਾਣੀ ਸੁਖ ਪਾਏ ਪੈਰੋਂ ਮਹੱਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੈ ਦੁੱਖ ਵਿੱਚ ਕਾਰ ਕਮਾਏ ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਬਿਸ਼ਟਾ ਮਹਾਏ ਸਮਾਏ ਤ੍ਰਿਗ ਤ੍ਰਿਗ ਮਾਣ ਮੁਖ ਜਨਮ ਗਵਾਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਾਉ ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸਨੂੰ ਹਰ ਜਿਉ ਲਾਏ ਨਾਮੇ ਨਾਮ ਮਿਲੇ ਵਡਿਆਈ ਜਿਸਨੂੰ ਮਨ ਵਸਾਏ ਸਤਿਗੁਰ ਭੇਟੇ ਤਾਂ ਫਲ ਪਾਏ ਸੱਚ ਕਰਨੀ ਸੁਖਸਾਰ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਤਰੇ ਪਿਆਰ ਤਿੰਨ ਕੀ ਰੇਣ ਮਿਲੇ ਤਾਂ ਮਸਤਕ ਲਾਈ ਜਿਨ ਸਤਿਗੁਰ ਪੂਰਾ ਤਿਆਇਆ ਨਾਨਕ ਤਿੰਨ ਕੀ ਰੇਣ ਪੂਰੇ ਭਾਗ ਪਾਈ ਹੈ ਜਿਨੀ ਰਾਮ ਨਾਮ ਚਿਤ ਲਾਇਆ ਪੈਰੋ ਮਹੱਲਾ ਤੀਜਾ ਸ਼ਬਦ ਵਿਚਾਰ
सो जन साचा जिन कै हृदय साचा सोई साची भगत करे दिन राति तां तन दुखण होई भगत भगत कहे सब कोई पिण सतगुर सेवे भगतन पाई है पूरे पाग मिले प्रभ सोई राव मन मुख मूल गवावै ला मंगै लाहा लाभ के दू होई जमकाल सदा है सिर उपर दूजा पाए पत कोई बहले भीख पवे दिन राति उमें रोग न जाय पढ़ पढ़ लूजै बाद वखाने मिल माया सुरत गवाई सतगुर सेवै परम गत पावै नाम मिले वड़ियाई नानक नाम जना मन वसिया दर साचे पत पाई भैरो महला तीजा मन मुख आसा नहीं उतरै दूजे पाए खुवाए उदर नैसान ना परिय कबूतर सनाय गुण पचाए सद आनंद राम रस राते हृदय नाम दुबदा मन भागी हर हर अमृत पी तृपता तेरा आपे पार ब्रह्म श्रेष्ठ जिन साजी सिर सिर तंदे लाए माया मोकिया जन आपे आपे दूजे लाए तिसनू कह कही है जे दूजा होवे साव तू दे समाए गुरमुख ज्ञान तत् विचार ज्योति ज्योत मिलाए सो प्रभ साचा सदी साचा साचा सब आकारा नानक सतगुरु सोजी पाई सच नाम निस्तारा पैरो महला तीजा कल मैं प्रेत चिनी रामना पसाता सत जो परमंस बेचारी दुआ पर त्रेते मान सुवरत बरले हो मैं मारी कल मैं राम नाम वड़े आए जोग जो गुरमुखे को जाता विन नावे मुक्त न पाई राव हृदय नाम लखे जन साचा गुरमुख मन वसाई आप तरे सगले कुल तारे जिनी राम नाम लिबलाई मेरा प्रभ है गुण का दाता अवगुण सहु जलाए जिन मन वसिया से जन सु है हृदय नाम साय कर दर मैल सतगुरु दिखाया रंग सुरली अमान है जो किस कहे सुपला करमाने नानक नाम खाने पैरो महला तीजा मन सामने समाय लै गुर सब दी विचार गुर पूरी ते सूजी पवे फिर मरे नवारो वार मन मेरे राम नाम आधार गुर प्रसाद परम पद पाया सब इस पजावनार राव सब मैं एको रब रहा गुर बिन बूझ न पाए गुरमुख प्रगट हुआ मेरा हर प्रभ अन दिन हर गुण गाए सुख दा तारे कै होर ते सुख ना पाए सतगुर जनी न सेवया ताता से अंत गए पुस्ताए सतगुर सेव सदा सुख पाया फिर दुख न लागे ताई नानक हर भगत प्राप्त होई ज्योति ज्योत समाए पैरो महला तीजा बाज गुरु जगत बोरा न पूला चोटा खाई मर मर जम्मे सदा दुख पाई दर की खबर न पाई मेरी मन

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵ।

गुरु वाह गुरु वाह गुरु वाह गुरु वाह गुरु वाह गुरु वाह गुरु।

Guru. Guru. Guru. Guru.

गुरु वाह गुरु वाह गुरु वाह गुरु वाह गुरु वाह

Vai Guru. Vai Guru. Vai Guru. Vai Guru. Vai Guru. Vai.

Guru, ah, Guru, ah, Guru, ah, Guru, ah, Guru, ah.

Guru.

Why, Guru? Why, Guru? Why, Guru? Why?

गुरु वाह गुरु वाह गुरु वाह गुरु वाह गुरु वाह गुरु वाह

Guru, Guru, Guru, Guru, Guru, Guru.

Bye. Guru.

हाँ,

Right.

Ah.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ।

Vaheguru, Vaheguru, Vaheguru.

Vai, guru. Vai.

guru, vai guru, vai guru, vai guru, vai guru, vai guru, vai guru.

Guru, Vaheguru, Vaheguru, Vaheguru.

Vaheguru, Vaheguru, Vaheguru, Vaheguru.

はい。

गुरु वाहे गुरु वाहे गुरु वाहे गुरु वाहे गुरु वाहे

Doo-doo.

グルバイグルバイグルバイグルバイ。

ਕਹੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਸਾਹਿਬ ਜੀਓ।

ਸੀ। ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੇ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਅੰਗ 716 ਤੇ ਬਿਰਾਜਮਾਨ ਹੈ ਜੀ। ਰਾਗ ਟੋਡੀ ਦੇ ਵਿੱਚ ਉੱਪਰੋਂ ਸ਼ੁਰੂ ਹੁੰਦਾ ਹੈ ਅਤੇ ਅੱਜ ਦਾ ਇਹ ਹੁਕਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਵੇਂ ਜੁਗਾਦ ਗੁਰੇ ਨਵੇਂ ਸਤਿਗੁਰੇ ਨਵੇਂ ਸ੍ਰੀ ਗੁਰਦੇਵੇ ਨਵੇਂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਸੰਭਰੀ ਇੱਕੈ ਨਾਮ ਜਪਤੇ ਆਗੰਤ ਨੇਕੈ ਵੇਦ ਪ੍ਰਾਣ ਸਿਮਰ ਸੋਦਾਖਿਰ ਕਿਨੇ ਰਾਮ ਨਾਮ ਇੱਕ ਆਖਿਰ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾਂ ਗਨੀ ਨਾਵੇ ਕਾਂਖੀ ਏਕੈ ਦਰਸ ਦੁਆਰੋ ਨਾਨਕ ਉਨ ਸੰਗ ਮੋਏ ਉਧਾਰੋ ਸੁਖਮਨੀ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸਰਾਮ ਰਹਾਉ ਪ੍ਰਭ ਕੇ ਸਿਮਰਨ ਗਰਮ ਨਾਮ ਵਸੈ ਪ੍ਰਭ ਕੇ ਸਿਮਰਨ ਧੂਪ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭ ਕੇ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਛ ਬਿਘਨ ਨ ਲਾਗੇ ਪ੍ਰਭ ਕੇ ਸਿਮਰਨ ਅਨ ਦਿਨ ਜਾਗੇ ਪ੍ਰਭ ਕੇ ਸਿਮਰਨ ਭਉ ਨਾ ਵਿਆਪੇ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਉ ਨਿੱਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪਤਾ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗੇ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੇ ਸਿਮਰਨ ਸਭ ਕੇ ਸੁਜੈ ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਾਏ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜੰਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੂਖ ਵਿਹਾਵੇ ਪ੍ਰਭ ਕੋ ਸਿਮਰੇ ਤਿਨੇ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨੇ ਅੰਧਕ ਹਨੇਰੇ ਪ੍ਰਭ ਕੋ ਸਿਮਰੇ ਵਸੇ ਅਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨ ਝੂਰੇ
प्रभु के सिमरन हर गुण बानी, प्रभु के सिमरन सहज समानी, प्रभु के सिमरन निचल आसन, प्रभु के सिमरन कमल विगासन, प्रभु के सिमरन अनहद चुनकार, सुख प्रभु सिमरन का अंत ना पार। सिमरे से जन जिनको प्रभु मैया, नानक तिन जन सरणी पया, हर सिमरन कर भक्त प्रटाए, हर सिमरन लग भेद उपाए, हर सिमरन पै सिद्ध जति दाते, हर सिमरन नीचो कुंट जाते, हर सिमरन तारी सब धरना, सिमर सिमर हर कारण करना, हर सिमरन क्यों सगल कारा, हर सिमरन में आप नंकारा, कर कृपा जिस आप बुझाया, नानक गुरमुख हर सिमरन तिन पाया, श्लोक दीन दर्द दुख भंजना, घट घट नाथ नाथ संत मारी आयो, नानक के प्रसाथ अष्टपदी, जय मात पिता सुत मीत ना पाई, मनुहा नाम तेरे संसाई, जय महा भ्यान दूत जम दले तै केवल नाम संग तेरे चले, जय मुश्किल होवे अत भारी, हर को नाम खिनमाए उधारी, अनक पुन्ना चरण करत नहीं तरे, हर को नाम कोट पाप पर हरे, गुरमुख नाम जपो मन मेरे, नानक पावो सुख नेरे, सगल सिष्ट को राजा दुखिया, हर का नाम जपत हो सुखिया, लाख करोरी बंधन परे, हर का नाम जपत निस्तरे, अनक माया रंग तिख नाम बुझावे, हर का नाम जपत गावे, जे मार्गे उजात केला तै, हर का नाम संगो सुहेला, ऐसा नाम मन सदा त्याई, नानक गुरमुख परम गत पाई, छूटत नहीं कोट लख बाही, नाम जप तय पार पराही, अनक बिघन जय आए संघारे, हर का नाम तत्काल उधारे, अनक जोन जन्मे मर जाम, नाम जपत पावे विश्राम, हो मैला मल कबू न धोवे, हर का नाम कोट पाप खोवे, ऐसा नाम जपो मन रंग, नानक पाई साध कै संग, जे मार के कन जाय न कोसा, हर का नाम संतोषा, जय पेंडे महान गुबारा, हर का नाम संग उजियारा, जहां पंथ तेरा को नान सियानू, हर का नाम ते नाल पछानू, जय महा भ्यान तपत बो काम, तय हर के नाम की तुम्हें उपर शाम, जहां त्रिखा मन तुझ करख तय नान गार, हरे अमृत बरख, भक्त जना के बर्तन नाम, संत जना के मन विश्राम, हर का नाम दास की ओट, हर के नाम उदरे जन कोट, हर जस करत संत दिन रात, हर हरे औखद साधक मात, हर जन के हर नाम निधान, पार ब्रह्म जन कीनो दान, मन तन रंग रत्ते रंग एक, नानक जन कह वृत विवेक, हर का नाम जन को मुक्त जुगत, हर के नाम हर को नाम, हर के नाम जन को त्रिप्त भुगत, हर का नाम जन का रूप रंग, हर नाम जपत कबरे न भंग, हर का नाम जन की बड़ियाई, हर के नाम जन शोभा पाई, हर का नाम जन को भोग जोग, हर नाम जपत किस नाम जोग, जन रता हर नाम की सेवा, नानक पूजे हर हर देवा, हर हर जन के मालिक जीना, हर तन जन को आप प्रभु दीना, हर हर जन के ओर सताने, हर प्रताप जन अवर न जाने, ओत पोत जन हर रस राते, सुन समाध नाम रस माते, आठ पैर जन हर हर जपे, हर का भक्त पर नहीं छपे, हर की भक्त मुक्त भव करे, नान जन संकेते तरे पार जाते, हर को नाम काम तेन हर हर गुण गाम, सबते उत्तम हर की कथा, नाम सुनत दर्द दुख लथा, नाम की महिमा संतरे दिवसे, संत प्रताप दुर्त सब नसे, संत का संग बड़ भागी पाई, संत की सेवा नाम ते आई, नाम तुल कछ अवर न होए,

ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੁੰਮੇ ਬਹੁ ਰਤਨਾ ਸੀਰ ਕਟਾਏ ਹੁੰਮੇ ਕਰ ਰਾਤੀ ਵਰਤ ਨਹੀਂ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਿਥਵੀ ਪ੍ਰੇਚਰ ਜੀਵੇ ਮਹਾਂ ਦਾਸ ਪੀਸਰ ਜੀਵੇ ਅਗਨ ਮਾਏ ਹੋਮਤ ਬ੍ਰਾਹਮ ਕਨਕਾ ਸਭ ਹੈ ਭੂਮ ਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰ ਸੰਜਮਿਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੇ ਤੋ ਵੀ ਹੋਮੇ ਮਹਿਲ ਨ ਜਾਵੇ ਹਰ ਕੇ ਨਾਮ ਸੰਸਰ ਕਿਸ਼ਨਾਏ ਨਾਨਕ ਗੁਰਮੁਖ ਨਾਮ ਜਪਤ ਗਦ ਪਾਏ।

ਸਿਆਣ ਵਿਜਮ ਕਾ ਭਉ ਵਿਆਪੇ ਅਨਕ ਯਤਨ ਕਰ ਤ੍ਰਿਸ਼ਨਾ ਤ੍ਰਾਪੈ ਪੇਖ ਅਨੇਕ ਅਗਨੇ ਬੁਝੇ ਕੋਟ ਪਾਵ ਦਰਗੇ ਨਹੀਂ ਸਿਜੇ ਛੂਟ ਸੁਨਾਹੀ ਉਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾ ਨੇ ਗੋਬਿੰਦ ਭਜਨ ਬਿਨ ਤਿਲ ਨੀ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸਵਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਿਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੇ ਸਤਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਿਨਾ ਕੀ ਸਰਣੀ ਭਰੇ ਜਿਸ ਜਨ ਕੋ ਪ੍ਰਦਰਸ਼ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾਕਾ ਮਨੋ ਏ ਸਗਲ ਗਿਰੀ ਨਾ ਹਰ ਹਰ ਨਾਮ ਤਿਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸੰਦਿਸ਼ਟੇ ਤਾ ਨਾਨਕ ਪਾਪ ਪੁੰਨ ਨੀਲੇ ਪਾ ਨਿਰ ਧਨ ਕੋ ਧਨ ਤੇਰੋ ਨਾਉਣ ਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਦਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੇ ਉਸਤ ਤੁਮਤੇ ਹੋਏ ਨਾਨਕ ਅਵਨ ਜਾਨ ਸਕੋਏ ਸਰਵ ਧਰਮ ਏ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਬਖਾਣੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸ਼ਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਸਾ ਸੰਭਾਲ ਜਿਨਕੀ ਅਤ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਮਨ ਮੂਲ ਤੇ ਕਮ ਦਿਸ਼ਟਾਨੀ ਜਿੰਤੂ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰਜੋਵਨ ਭੋਜਨ ਸੁਖ ਸੂਦ ਬਿਰਧ ਭਿਆਓ ਪ੍ਰਸਾਖ ਸੈਨ ਮੁਖ ਭਿਆਓ ਬੈਠ ਕੋ ਦੈਨ ਏ ਨਿਰਗੁਣ ਗੁਣ ਕਸ਼ੂ ਨ ਬੂਜੇ ਬਖਸ਼ ਲਿਓ ਤੋ ਨਾਨਕ ਸੀਜੇ ਜੇ ਪ੍ਰਸਾਦ ਧਰ ਉਪਰ ਸੁਖ ਵਸੇ ਸੁਤ ਭਰਾਤ ਮੀਤ ਬੰਤਾ ਸੰਗ ਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾ ਏ ਪਵਨ ਪਾਵ ਕਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਵਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤੇ ਤਿਆਗ ਔਰ ਸੰਗ ਰਚਨਾ ਐਸੇ ਦੋਖ ਮੁੜਨ ਵਿਆਪੇ ਨਾਨਕ ਕਾੜ ਲਿਓ ਪ੍ਰਵਿਆਪੇ ਆਦੰਤ ਜੋ ਰੱਖਣਾ ਹਾਰ ਤਿਸੋ ਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨੌਨਿਤ ਪਾਵੇ ਤਸ ਉਹ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜ਼ੂਰੇ ਤਾ ਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਾਰੇ ਮੁਕਤ ਜਾਨ ਸਦਾ ਸਦਾ ਉਹ ਭੂਲਣ ਹਾਰ ਨਾਨਕ ਰੱਖਣ ਹਾਰ ਭਾਰ ਰਤਨ ਤਿਆਗ ਕੌਡੀ ਸੰਗ ਰਚੇ ਸਾਧ ਛੋਟ ਝੂਠ ਸੰਗ ਮਚੇ ਜੋ ਛੜਨਾ ਸੋ ਅਸਥਿਰ ਕਰਮਾਨੇ ਜੋ ਹੋਵਨ ਸੋ ਦੂਰ ਪੁਰਾਣੇ

ਮੀਠਾ ਸਰ ਸੋਗ ਦਾ ਮਨ ਬੂਟਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕਿਸ਼ ਬੌਰ ਸਾਫਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਵੀ ਖੋਵੇ ਬੌਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੇ ਵਸਤੇ

ਮਿਰਕੀ ਛਾਇਆ ਸਿਮਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਜੋ ਦੀਸੇ ਸੋ ਚਾਲਨ ਹਾਰ ਲਪਟ ਰਿਓ ਤੈ ਅੰਧ ਅੰਧਾਰ ਪਟਾਉ ਸਿਉ ਜੋ ਲਾਵੇ ਨੇ ਤਾਂ ਕੋ ਆਤ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਮਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਬ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਘੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਬ ਜਬ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪ੍ਰਨਿੰਦਾ ਸੁਨੇ ਮਿਥਿਆਸ ਪਰ ਧਰ ਕੋ ਹਿਰੇ ਮਿਥਿਆ ਨੇਤਰ ਪੇਖ ਪਰ ਤਿਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚੰਨ ਪਰ ਵਿਕਾਰ ਕੁਧਾਵੈ ਮਿਥਿਆ ਮਨ ਪਰ ਲੋਹ ਲਵਾਵੈ ਮਿਥਿਆ ਤਨ ਪਰ ਉਪਕਾਰਾ ਮਿਥਿਆ ਵਾਸਲੇਦ ਵਿਕਾਰਾ

ਬਾਰ ਭੇਗ ਨ ਕਾਹੂ ਭੀਨ। ਆਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ, ਜਿਸਕੇ ਅੰਤਰ ਵਸੇ ਨੰਕਾਰ, ਤਿਸਕੀ ਸੀਕ ਤੇਰੇ ਸੰਸਾਰ, ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ, ਨਾਨਕ ਗੁਣ ਜਨ ਚੰਨ ਪ੍ਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੇ, ਆਪੇ ਆਪ ਆਪ ਕਰਤਨ ਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ, ਨੇਰਾ ਭਾਵ ਸਿਆਣ ਬਸਗਲ ਤੇ ਰਹਿਤ, ਸਭ ਕੇ ਜਾਣੇ ਆਤਮ ਕੀ ਰਹਿਤ। ਜਿਸ ਭਾਵੇ ਤਿਸਲੇ ਲੜ ਲਾਏ, ਥਾਂਤ ਨੰਤ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ। ਕਾਮ ਕ੍ਰੋਧ ਅਲੋ ਮੋਹ ਵਿਨਿਸ਼ ਜਾਏ, ਅਮੇਵ ਨਾਨਕ ਪ੍ਰਸ਼ਨਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਏ, ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ, ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਯੋਗ, ਜੇ ਪ੍ਰਸਾਦ ਪਾਠ ਪਟੰਬਰ ਹਟਾਵੇ, ਤਿਸੇ ਤਿਆਗ ਕਤਮ ਲਵਾਵੇ। ਜੇ ਪ੍ਰਸਾਦ ਸੁਸੇ ਸੂਈ

ਸਾਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਤਾ ਕਹਿ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਭਾਏ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਭੂਖਨ ਪਹਿਰੀ ਜੈ ਮੰਤਰ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਸਵ ਹਸਤ ਸਵਾਰੀ ਮੰਤਰ ਸਪ੍ਰਭ ਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਉਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਲਖੇ ਆਉਆ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਵਿਵਹਾਰੀ ਤਿਸ ਪਰ ਕੋ ਸਾਸ ਸਾਸ ਤਾਰੀ ਜੇ ਪ੍ਰਸਾਦ ਤੇਰੇ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਾ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲਹਿ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਸਹਿ ਸਮਾਵੇ ਐਸਾ ਪ੍ਰਤਿਆ ਗਰਵ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰ ਤੂੰ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾ ਸਿਮਰਾ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਓ ਆਪ ਗਾਵ ਆਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਵਨਿਧਾਨ ਪ੍ਰਭ ਤੇਰੀ ਮੈਂ ਆਪੋ ਕਛੂ ਨ ਕਿਨੂੰ ਲਿਆ

ਆਗਮਘਾਤ ਬਾਰ ਮਮ ਸੋਏ ਜੋ ਜੋ ਕਹਿ ਸੁ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀਆ ਚਰਜ ਕਥਾ ਅਸ਼ਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਣਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹ ਸਮਾਨੀ ਸਾਧ ਕੇ ਸੰਗ ਗੋਚਰ ਮਿਲੇ ਸਾਧ ਕੇ ਸੰਗ ਸਦਾ ਪੁਰਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤੂੰ ਧਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧ ਕੇ ਸੰਗ ਨ ਬਿਗਾ ਪੈਰ ਸਾਧ ਕੇ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਹੋ ਤਾਪ ਸਾਧ ਕੇ ਸੰਗ ਤਜੇ ਸਵਿਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨ ਕਬੂ ਧਾਵੈ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਗੋਚਰ ਲਹੇ ਸਾਧੂ ਕੇ ਸੰਗ ਜਰ ਸਹੇ ਸਾਧ ਕੇ ਸੰਗ ਵਸੇ ਥਾਨ ਉੱਚੇ ਸਾਧੂ ਕੇ ਸੰਗ ਮਹਿਲ ਪੂਚੇ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁੱਲ ਉਧਾਰੇ ਸਾਧ ਸੰਗ ਸਾਜ ਨਮੀਤ ਕੁਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਧਨ ਤੇ ਸਭ ਕੋ ਬਰਸਾਵੇ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਭੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਿਸ਼ਕਾਲ ਦਰਸ਼ਨ ਭੇਟ ਤੋਤ ਨਿਹਾਲ ਸਾਧ ਕੇ ਸੰਗ ਕਲੂਕ ਤਹਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਇਆਂ ਵਾ ਸੁਹੇਲਾ ਸਾਧ ਸੰਗ ਵਿਛੜ ਤਰ ਮੇਲਾ ਜੋਈ ਛੇ ਸੋਈ ਫਲ ਪਾਵੇ ਸਾਧ ਕੇ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਦ ਵਸੇ ਨਾਨਕ ਉਧਰੇ ਸਾਧ ਸੁਨ ਰਸੇ ਸਾਧ ਕੇ ਸੰਗ ਸੁਨੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨ ਮੰਤੇ ਵਿਛਰੇ ਸਾਧ ਸੰਗ ਸਰ ਪਰ ਨਿਸਤਰੇ ਸਾਧ ਕੇ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡਿਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨ ਜਾਣੇ ਜੇਤਾ ਸੁਨੇ ਦਿੱਤਾ ਵਖਿਆਨੇ ਸਾਧ ਕੀ ਉਪਮਾ ਤੇ ਉਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣਿਆ ਏ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸ਼ਲੋਕ ਮਨ ਸੱਚ ਮੁਖ ਸੱਚਾ ਸੋਏ

ਪ੍ਰਕਾਸ਼ ਪਦੀ ਮਿਥਿਆ ਨਾਹੀ ਰਸਨਾ ਬਰਸ ਮਨ ਮੈਂ ਪ੍ਰੀਤ ਨੰਦਰਸ ਪਰ ਤਿਰਿਆ ਰੂਪ ਨ ਵੇਖੈ ਨੇਤਰ ਸਾਧਗੀ ਟੈਲ ਸੰਤ ਸੰਗੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸ ਨ ਮਨ ਤੇ ਡਰੇ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨ ਸੋ ਜਿਸ ਉਪਰ ਸੋ ਪ੍ਰਸੰਨ ਵਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੈ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ

ਗਤ ਪਾਵੈ ਭਗਉਤੀ ਭਗਵੰਤ ਭਗਤ ਕਾਰੰਗ ਸਗਲ ਤਿਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੇ ਤਿਸ ਭਗਵਤੀ ਕੀ ਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤਨ ਹਰ ਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ।

ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਚਾਰ ਬਿਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਮਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾ ਵਿਚਾਰੇ ਕਈ ਕੋਟ ਨਪਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਅਭਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰੇ ਕਈ ਕੋਟ ਪਰ ਦੁਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ ਪਰਮਾਏ ਜਿਸ ਲਾਭੋ ਤਿੱਤੇ ਤਿਲਕਣਾ ਨਾਨਕ ਕਰਦੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤਿ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰ ਪੋ ਪਾਏ ਕਈ ਕੋਟ ਪਾਤਰ ਬਿਰਖ ਨੇ ਬਜਾਏ ਕਈ ਕੋਟ ਪੌਣ ਪਾਣੀ ਬੇਸੁੰਦਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਖਤਰ ਕਈ ਕੋਟ ਦੇਵ ਦਾਨ ਇੰਦਰ ਸਰ ਛਤਰ ਸਰਲ ਸਮਗਰੀ ਆਪਣੇ ਸੂਤ ਧਾਰੇ ਨਾਨ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਤਮ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀਏ ਰਤਨ ਸਮਾਉਂਦ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾਕਿ ਨਿਮਸਾਜ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾ ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਲਿਪਤਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਭੋਜਨ ਨੀ ਫਿਰੇ ਕਈ ਕੋਟ ਬੈਠਤੀ ਖਾਏ ਕਈ ਕੋਟ ਘਾਲੇ ਤੱਕ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਸ ਭੋਕੇ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬਮ ਲਹਾਂਦੇ ਕਈ ਕੋਟ ਦਰਸ਼ਨ ਪ੍ਰਪਿਆਸ ਦਿਨ ਕੋ ਮਿਲਿਓ ਪ੍ਰਭ ਵਿਨਾਸ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਓਂਕਾਰ ਕਈ ਕੋਟ ਕੀਨੇ ਮੋਹ ਭਾਤ ਪ੍ਰਭਤੇ ਹੋਏ ਬ੍ਰਹਮਾ ਸਮਾਤ ਆਕਾਂਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਸੋਏ ਕਈ ਕੋਟ ਪਾਰ ਰਮਕੇ ਦਾਸ ਦਿਨ ਹੋਵਦੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਮਨ ਪਏ ਸਤ ਸਤੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬੁਲਿਹਾਲ ਨੇ ਜਲ ਤੁਲ ਮਈਅਲ ਸੋਏ ਅਸ਼ਪਰੀ ਕਰਨ ਕਰਾਵਣ ਕਰਨੇ ਜੋ ਜੋ ਤਿਸ ਭਾਵੇ ਸੋਈ ਹੋਗ

ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸਮਾਈ ਪ੍ਰਭਾਵੇ ਮਨ ਉਗਤ ਪਾਵੇ ਪ੍ਰਭਾਵੇ ਤਾਂ ਪਾਥ ਤਰਾਵੇ ਪ੍ਰਭਾਵੇ ਵਿਨਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਤਤ ਦੁਆਰੇ ਆਪ ਕਰੇ ਆਪਨ ਵਿਚਾਰੇ ਦੋਵਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਪਣਾਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੇ ਜੇ ਜਾਣਦੇ ਆਪ ਨਾ ਬਚੇ ਪਰਮੇ ਭੂਲਾ ਦੇ ਦਿਸ ਧਾਵੇ ਨਿਮ ਘੁਮਾਏ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾਕਾ ਦਿਸ਼ ਕਸ਼ੂ

ਸੰਬੰਧ ਸੋਭਤ ਵਿਸ਼ਟਾ ਕਾ ਜੰਤ ਆਪ ਸਗੋ ਕਰਮ ਬੰਧ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਧਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕੀਆ ਮੁਕਤਾ ਕੇ ਸੁਖ ਪਾਵੇ ਤਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ ਬਹੁ ਲਸ਼ਕਰ ਮਾਨੁ ਕੂਬਰ ਕਰੇ ਆਸ ਪਲ ਭੀਤਰ ਦਾ ਕਾ ਹੋਏ ਬਿਨਾ ਸਭ ਦੇ ਆਪ ਜਾਣੇ ਬਲਵੰਤ ਕਿਨਵੇਂ ਹੋਏ ਜਾਏ ਬਸਮੰਤ ਕਿਸੇ ਨਾਮ ਦੇ ਆਪ ਓਂਕਾਰੀ ਧਰਮ ਰਾਏ ਤਿਸ ਕਰੇ ਖੁਆਰੇ ਗੁਰਪ੍ਰਸਾਦ ਜਾ ਕਾ ਮਿਟੇ।

ਨਿਰਮਲ ਸੋਏ। ਜਬ ਲਗ ਜਾਨੇ ਮੁਝ ਤੇ ਕਛ ਹੋਏ, ਤਬ ਇਸਕੋ ਸੁਗੁਨਾਈ ਕੋਏ। ਜਬ ਇਹ ਜਾਨੇ ਮੈਂ ਕਿਛ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ। ਜਬ ਤਾਰੇ ਕੋ ਬੈਰੀ ਮੀਤ, ਤਬਲਾ ਉਹਨੇ ਚਲਨਾ ਚੀਤ। ਜਬ ਲਗ ਮੋਹ ਮਗਨ ਸੰਗਮਾਏ,

ਅਨੰਗ ਭੋਗ ਵਿਖਿਆ ਕੇ ਕਰੇ ਨਾ ਦ੍ਰਿਪਤਾ ਵੇਖ ਕਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਭਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਭ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ।

ਮਨਮੇ ਅਮਨ ਆਪਣੇ ਮਾਏ ਨਾਨ ਕੀਮਤ ਕਹਿਣ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆ ਨੇ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਯਤ ਸੁੰਦਰਿਆ ਪਾਰ ਅਨੂਪ

ਸੰਤ ਕਹਿ ਦੁਖਨ ਜਮਤੇ ਨਹੀਂ ਛੁਟੈ। ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ, ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੋਭਾ ਤੇ ਹੀਨ। ਸੰਤ ਕੇ ਅਤੇ ਕੋ ਰੱਖੇ ਨਾ ਕੋਏ, ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ, ਸੰਤ ਸੰਗ ਨਿੰਦਕ ਭੀ ਤਰੇ, ਸੰਤ ਕੇ ਦੁਖਨ ਤੇ ਮੁਖ ਭਵੇ, ਸੰਤਨ ਕੇ ਦੁਖਨ ਕਾਗ ਜਿਉ ਲਵੇ, ਸੰਤਨ ਕੇ ਦੁਖਨ ਸਰਪ ਜੋਨ ਪਾਏ, ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ, ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਚਲੇ, ਸੰਤ ਕੇ ਦੁਖਨ ਸਭ ਕੋ ਚਲੇ, ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨਿਚਾਏ। ਸੰਤ ਦੁਖੀ ਕਾ ਥਾ ਕੋ ਨਾਏ, ਨਾਨ ਸੰਤ ਪਾਵੇ ਤਾਂ ਹੋਏ ਵੀ ਗਤ ਪਾਏ, ਸੰਤ ਕਾ ਨਿੰਦਕ ਮਾਂ ਧਾਏ, ਸੰਤ ਕਾ ਨਿੰਦਕ ਖੰਡਕ ਨਾ ਪਾਏ, ਸੰਤ ਕਾ ਨਿੰਦਕ ਮਾਂ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।

ਸੰਤ ਕਾ ਦੁਖੀ ਸਦਾ ਮਿਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕੋ ਡਾਨ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੇ, ਸੰਤ ਕਾ ਦੁਖੀ ਮਾਂ ਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੇ ਮਰੇ, ਸੰਤ ਕੀ ਦੁਖ ਨ ਸੁਖਤੇ ਡਰੇ, ਸੰਤ ਕੇ ਦੁਖੀ ਕੋ ਨਾਹੀ ਡਾਓ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦਬੀ ਤੇ ਟੁੱਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ, ਸੰਤ ਕੇ ਦੁਖੀ ਕਹੋ ਧਿਆਨ ਪਰਮਾਈਏ, ਸੰਤ ਕਾ ਦੁਖੀ ਉਜੜ ਪਾਈਏ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਸ ਨਾ ਆਏ, ਆਪਣ ਬੀਜ ਆਪੇ ਹੀ ਖਾਏ, ਸੰਤ ਕੇ ਦੁਖੀ

ਜਿਉਂ ਜਲ ਬਿਹੂਨ ਮਛਲੀ ਤਰਫੜਾਏ, ਸੰਤ ਕਾ ਦੋਖੀ ਭੂਖਾ ਨੇ ਰਾਜੇ, ਜਿਉਂ ਪਾਵ ਕੀ ਤਾਨੇ ਤਰਾਪੇ, ਸੰਤ ਕਾ ਦੋਖੀ ਛੁਟੇ ਕੇਲਾ, ਜਿਉਂ ਵਾੜ ਤਿਲ ਖੇਤ ਮਾਹੇ ਦੁਹੇਲਾ, ਸੰਤ ਕਾ ਦੋਖੀ ਧਰਮ ਤੇ ਰਹਿਤ, ਸੰਤ ਕਾ ਦੋਖੀ ਸਦਮਥਿਆ ਕਹਿਤ, ਕਿਰਤ ਨਿੰਦਕਾ ਧੁਰੀ ਪਿਆ, ਨਾਨਕ ਜੋਤਿਸ ਭਾਵੇ ਸੋਈ ਥੀਆ, ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੋਖੀ ਕੋ ਦਰਗਹਿ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਹੈ, ਸੰਤ ਕੇ ਦੁਖੀ ਕੀ ਪੂਜਨਾ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ, ਸੰਤ ਕੇ ਦੋਖ ਨਾ ਦਿਸ਼ਟੇ ਕੋਏ, ਜੈਸਾ ਪਾਵੇ ਤੈਸਾ ਕੋਈ ਹੋਏ ਪਿਆ, ਕੀਰਤਨ ਮੇਟੇ ਕੋਏ, ਨਾਨਕ ਜਾਣੇ ਸੱਚਾ ਸੋਏ, ਸਭ ਕਰ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸਗਰਾ, ਸਭ ਕੁਝ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸਾ ਆਪਣ ਨਾਮ ਦੇ, ਵਡ ਭਾਗੀ ਨਾਨਕ ਜਨ ਸੇ ਸ਼ਲੋਕ, ਤਜ ਸਿਆਣ ਸੁਰਜਨੋ ਸਿਮਰੋ ਹਰ ਹਰ ਰਾਏ, ਕਾ ਸਰ ਮਨ ਰੱਖੋ ਨਾਨਕ ਦੂ ਭਰਮ ਪੋ ਜਾਏ, ਅਸ਼ਪਰੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸਕੇ ਦੀਏ ਰਹੇ ਅਗਾਏ, ਬਹੁ ਨ ਤਿਸਨਾ ਲਾਗੇ ਆਏ, ਮਾਰੇ ਰਾਖੇ ਕੋ ਆਪ, ਮਾਨੁ ਕੇ ਕਿਸਨਾ ਹੀ ਹਾਥ, ਤਿਸਕਾ ਹੁਕਮ ਬੂਤ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੇ ਕੋਏ, ਉਸਤਤ ਮਨ ਮੈਂ ਕਰਨ ਅੰਕਾਰ, ਕਰਮਨ ਮੇਰੇ ਸਤ ਵਿਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਭੇਖ ਠਾਕਰ ਕਾਰੰਗ, ਸਾਧ ਸੰਗ ਬਿਨਸੇ ਸਤਸੰਗ, ਚੰਨ ਚਲੋ ਮਾਰਗ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ,

ਏਕੋ ਏਕ ਏਕ ਪਛਾਣੇ ਦੁਦਗੀ ਉਹ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਤਿਨੇ ਨਾਨਕ ਤਿਨੇ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੁਝੈ ਜਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਿਸ ਕਹਿ ਸਰਬ ਰੋਗ ਤੇ ਹਰ ਜਨ ਰਹਿ ਤੇ ਅੰਦਨ ਕੀਰਤਨ ਕੇਵਲ ਵਖਿਆਨ ਗ੍ਰਿਸ ਮੈਂ ਸੋਏ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕੱਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਦਿਸਣ ਲਾਗੇ ਦੁਖ ਜਿਸ ਕੋ ਹਰ ਪ੍ਰਮਨ ਚਿੱਤ ਆਵੇ ਸੋ ਸੰਤ ਸੁਹੇਲਾ ਨਹੀਂ ਨਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸੇ ਡਰੇ ਜੈਸਾ ਸਤ ਐਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੁਝੈ ਜਬ ਦੇਖੋ ਤਤ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਾ ਕਿਸ ਜਨਮੇ ਨਹਿ ਕਿਛ ਮਰੇ ਆਪਨ ਚਲਦੇ ਆਪ ਹੀ ਕਰੇ ਆਪਨ ਜਾਵਨ ਦ੍ਰਿਸ਼ਟਾਨ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗ ਦਰਸ ਥਾਪਿਓ ਥਾਵ ਅਵਨਾਸੀ ਨਾ ਹੀ ਕਿਛ ਖੰਡ ਧਾਨ ਧਾਰਿਓ ਬ੍ਰਹਿਮੰਡ ਲਖ ਭੇਵ ਪੁਰ ਪ੍ਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਾਵੰਦ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਧੂਪ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਭ ਜਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਡਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰ ਕੋ ਉਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਬਸੇ ਹਰ ਸੰਗ ਸਹਿ ਸਵਾਇ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮ ਹੀ ਠਿਕਾਨਾ ਜੈਸਾ ਸਤ ਐਸਾ ਦਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਏ ਸਮਾਏ ਉਸ ਸੁਖ ਨਿਧਾਨ ਨੂੰ ਬਣਿਆ ਏ ਆਪਸ ਕੋ ਆਪ ਦੀਨੋ ਮਹਾਨ ਨਾਨ ਪ੍ਰਭ ਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਤਾ ਜਨ ਹਾਰ ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ ਅਸ਼ਪਦੀ ਟੂਟੀ ਗਾਂਢਣ ਹਾਰ ਗੋਪਾਲ ਸਰ ਜੀਆ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਥਾ ਕੋਈ ਨਾਏ ਹਰੇ ਮਨ ਮੇਰੇ ਸਰਾਰ ਜਾਵੇ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਨੀ ਲੋਚੇ ਕੋਏ ਤਿਸ ਮਨ ਨਾਹੀ ਤੇਰੇ ਕਿਸ ਕਾਮ ਗਤ ਨਾਨਕ ਜਪ ਏ ਕਰ ਨਾਮ ਰੂਪ ਬੰਤ ਹੋਏ ਨਾ ਹੀ ਮੋਏ ਪ੍ਰਭ ਕੀ ਜੋਤ ਸਗਲ ਕਟ ਸੋਏ ਤਨਵੰਤਾ ਹੋਏ ਕਿਆ ਕੋ ਕਰਬੇ ਜਾਂ ਸਭ ਕੇ ਦਿਸਕਾ ਦੀਆ ਦਰਬੇ ਅਤ ਸੁਰਾਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬੈ ਦਾਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਉੱਟੇ ਹੋ ਰੋਗ ਨਾਨਕ ਸੋਜਨ ਸਦਾ ਰੋਗ ਜਿਉਂ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸ ਥੰਮਣ ਜਿਉਂ ਪਾ ਖਾਣ ਨਾਪ ਚੜ੍ਹਦ ਰਹੇ ਪ੍ਰਾਣੀ ਗੁਰ ਚੰਨ ਲਗਤ ਨਿਸ਼ਧਰੇ ਜਿਉਂ ਅੰਧਕਾਰ ਦੀਪ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਦਨ ਕੀ ਬਾਛੋ ਧੂਰ ਨਾਨਕ ਕੀ ਅਰ ਲੋਚਾ ਪੂਰ ਮਨ ਮੂਰਖ ਕਾਇ ਬਿਲਾਈ ਹੈ ਪ੍ਰਭ ਲਿਖੇ ਕਾ ਲਿਖਿਆ ਪਾਈ ਹੈ ਦੁਖ ਸੂ ਪ੍ਰਭ ਦੇ ਉਣਾਰ ਅਵਰ ਤਿਆਗ ਤੂੰ ਦੇ ਚਾਰ ਜੋਗ ਚ ਕਰੇ ਸੋ ਇਸ ਕੁਮਾਨ ਭੂਲਾ ਕਾ

ਸਾਰੇ ਨਾਨਕ ਧਾਗੇ ਸਤਿਮਲਿਆਰੇ ਚਰਨ ਸਾਧ ਕੇ ਧੁੱਤ ਪੀਓ ਅਰਬ ਸਾਧ ਗੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈ ਐ ਸਾਧ ਸੰਗਰ ਕੀਰਤਨ ਗਾਈਐ ਆਨਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਾਚਾ ਕੇ ਉੱਡ ਗਏ ਸੰਤੈ ਦਰਾਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਵਾਲਨ ਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਬ ਨਿਦਾਨ ਜਾ ਕੀ ਦ੍ਰਿਸ਼ਟੀ ਮਾਏ ਪੁਰ ਲਿਖੇ ਕਾ ਲੈਣਾ ਪਾਏ ਸਾਭ ਕੇ ਤਿਸਕਾਇਆ ਤਿਸਕਾ ਹੋ ਕਰਨੇ ਜੋ ਤਿਸ ਬਿੰਦੂ ਸਰ ਹੋ ਨ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਤਿ ਉਸ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਦੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭਜੀਤ ਭਗਤ ਭਗਤ ਸੁਣੇ ਤੇ ਬਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਦੇ ਸਾਚਾ ਆਕਾਰ ਸਾਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸਤ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁੰਦੇ ਪ੍ਰਭਿੰਦ ਹੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਪਦੀ ਆਵਨਾਸੀ ਬ੍ਰਹਮਨ ਮੇ ਰਾਖ ਮਾਨੋ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰੇ ਨਹੀਂ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚੜਨੀ ਪਾਓ ਨਾਨਕੇ ਮਨ ਅਨਰਾਉ ਮਨਸਾ ਪੂਰਨ ਸੰਨਾ ਜੋ ਕਿਰਪਾਇਆ ਸੋਈ ਹੋ ਕਰਨ ਪੰਜਾ ਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਨਰੂ ਮੰਗਲ ਸੱਜਾ ਕੇ ਸਰਬ ਦੁਖ ਸੁਨੀਆ ਕਰਤਾ ਕੇ ਰਾਜ ਮੇਰਾ ਜੋਗ ਮੈਂ ਜੋਗੀ ਤਪ ਮੈਂ ਤਬੀਸਰ ਕਿਸਮੇ ਭੋਗੀ ਧਿਆਏ ਧਿਆਏ ਭਗਤਾ ਸੁਖ ਪਾਇਆ ਨਾਨ ਤਿਸ ਪੁਰਖਾ ਕਿਰੇ ਅੰਤਰ ਪਾਇਆ ਜਾਗੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਖਜਾਨੇ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਤੇ ਆਵੇ ਸੇ ਤੁਣ ਮੈਂ ਜਾਗੋ ਭਰਮਾਏ ਜਨਮ ਮਰੇ ਫਿਰ ਆਵੇ ਜਾਏ ਉਜਨੀ ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨੂ ਜਾਨ ਨਾਨਾ ਰੂਪ ਨਾਨਾ ਜਾਗੇ ਰੰਗ ਨਾਨਾ ਭੇਖਰੇ ਕਰੰਗ ਨਾਨਾ ਬਿਦਕੀ ਨੂੰ ਵਿਸਥਾਰ ਬ੍ਰਹਮ ਨਸੀ ਏਕ ਅੰਕਾਰ ਨਾਨਾ ਚਲਤ ਕਰੇ ਕਿਨਮਾਏ ਪੂਰੇ ਉਪੂਰਨ ਸਭ ਢਾਏ ਨਾਨਾ ਬਿਦ ਕਰਬੰਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕਰ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਅਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਦੇ ਸੰਸਰਮਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਪਰੀ ਸਤਨਾਮ ਪ੍ਰਭਾ ਸੁਖਦਾਏ ਵਿਸਵਾਸ ਸਤਨਾਮ ਗੁਰ ਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਏ ਨਾਮ ਜਗਦਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕਿਸੇ ਸੁਕਰਨੇ ਹਾਰ ਅਵਨ ਬੂਝ ਕਰਤ ਵਿਚਾਰ ਕਰਦੇ ਕੀਮਤ ਨਾ ਜਾਣੇ ਕੀਆ ਨਾਨਕ ਜੋਤਿਸ਼ ਪਾਵੇ ਸੋ ਵਰਤੀਆ ਵਿਸਮਨ ਵਿਸਮੈ ਵਿਸਮਾਤ ਜਿਨ ਬੂਝਿਆ ਤਜਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਵਚਨ ਪਦਾਰਥ ਲਹੇ ਉਹ ਦਾਤੇ ਦੁੱਖ ਕਾਟ ਨਾ ਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਵਟ ਭਾਗੀ ਜਨ ਕੇ ਸੰਗ ਏਕ ਲਿਵ

ਬ੍ਰਹਸਪਤੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਕਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ, ਸਤ ਸਤ ਜਸ ਸੁਣਤਾ ਭੂਜਨ ਹਾਰ, ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ।

ਸਾਨਾ ਜਿਸ ਦੇ ਉਪਜਿਆ ਤੇ ਸਮਾਜ ਸਮਾਨਾ ਬਸ ਮਾਏ ਲੇ ਬਸ ਕਢਾਏ ਤਾਂ ਕੋ ਭਿੰਨ ਕਹਿਣਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਸਦਾ ਪੁਜਾਰੀ।

ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਵਤਾਰੇ ਨਾਨਕ ਸੋ ਸੇਵਕ ਸਾਸ ਸਾਸ ਸਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕੀ ਕਦਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾਮ ਪਹੁੰਚੇ ਪ੍ਰਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ ਨਿੱਕੀ ਕੀਰੀ ਮੈਂ ਕਲ ਰੱਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਜਿਸ ਕਾ ਸਾਧਨ ਕਾਟਦੇ ਆਪ ਤਾਂ ਕੋ ਰੱਖ ਦੇ ਕਰ ਹਾਥ ਮਾਨਸ ਜਤਨ ਕਰਤਵ ਪਾਤ ਜਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰੱਖੇ ਅਪਨ ਕੋਏ ਸਬਜ਼ੀਆਂ ਕਾ ਰੱਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮੰਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕ ਛਵ ਨਾਇ ਦਿਸ਼ਟ ਆਇਆ ਨਾਮ ਧਨ ਨਮੋ ਰੂਪ ਰੰਗ ਨਾਮੋ ਸੁਕਰ ਨਾਮ ਕਸੰਗ ਨਾਮ ਰਸ ਜੋ ਜੰਤ ਪਤਾਨੇ ਮੰਤਨ ਨਮੇ ਨਾਮ ਸਮਾਨੇ ਉਠ ਬੈਠ ਸੋਭਦ ਨਾਮ ਕਉ ਨਾਨਕ ਜਨ ਕੈ ਸਦਕਾਮ ਬੋਲੋ ਜਾਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੇ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸੋ ਰਹਿ ਹੈ ਸਮਾਏ ਜੋ ਆਓ ਬੁੱਧ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਏਕ ਨ ਜਾਨੋ ਆਠ ਪਹਿਰ ਪ੍ਰਭ ਸੇ ਹਜ਼ੂਰੇ ਕੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨੇ ਆਪਣਾ ਤਿਨ ਜਨ ਦੇ ਜਿਨ ਜਣੇ ਆਪਣਾ ਪ੍ਰਭ ਪਛਾਤਾ ਸੋ ਜਨ ਸਭ ਥੋਕਾ ਦਾਤਾ ਤਿਸਕੀ ਸਨ ਸਭ ਸੁਖ ਪਾਵੇ ਤਿਸਕੇ ਦਰਸਭ ਭਾਵ ਮਿਟਾਵੇ ਅਵਰ ਸਿਆਨ ਸਗਲੀ ਛਾਟ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣ ਨਾ ਹੋਵੀ ਤੇਰਾ ਨਾਨ ਤਿਸ ਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸੈ ਗੁਦਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲਹੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਦੇ ਹਾਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸਕੋ ਕਰ ਕਸ਼ਨਾਨ ਜਨਾਵੇ ਹਰ ਨਾਮ ਹਿਰਦੇ ਸਤਿਆਵੇ ਮਨ ਵੇਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾ ਸੇਵਾ ਕਰਤੋ ਇਨੇ ਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰ ਨਾਓ ਅਨਗਵਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਭਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੈ ਪਾਰ ਬ੍ਰਹਮ ਇੱਕ ਆਪ ਨਹੀਂ ਕਿਸ ਭਰਮ ਸਹਿ ਸਿਆਣ ਭਲਿਆ ਨਾ ਜਾਈਏ ਨਾਨਕ ਐਸਾ ਗੁਰਬਟ ਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਿਦ ਚਰਨ ਗਤ ਨਿਰਮਲ ਰੀਤ ਪੇਟ ਸੰਗਰਾਮ ਗੁਣ ਰਵੇ ਪਾਰ ਰਮ ਕੇ ਦਰਗਹਿ ਗਵੇ ਸੁਨ ਕਰ ਭਜਨ ਕਰਨ ਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਮੇ ਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜੇ ਭਾਏ ਕੁਸਤ ਨੇਕ ਸਤ ਪੁਰਖ ਪੂਰਨ ਵਿਵੇਕ ਆਹੋ ਬੋਲ ਨ ਬੋਚਿਤ ਪ੍ਰਾਣੀ ਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਕਰੇ ਚਨ ਕਮਲ ਹਿਰਦੇ ਸਿਮਰੇ ਸਾਧ ਭਲਿਆਰੀ ਸਤਿਗੁਰੇ ਆਪਣੇ ਨਾਨ ਜਿਸ ਪ੍ਰਸਾਦ

ਦਾ ਨਾਮ ਲੈ ਸੱਚ ਉਪਦੇਸ਼ ਸੇਵਕੋ ਦੇ। ਮੋਹ ਮਾਇਆ ਕੇ ਸੰਗ ਨਲੇ ਮਨ ਮੈਂ ਰੱਖੇ ਹਰ ਹਰ ਏ ਗੰਧਕਾਰ ਦੀ ਪ੍ਰਗਾਸੇ ਨਾਨ ਭਰਨ ਮੋਹ ਦੁਖਦਾ ਤੇ ਨਾਸੇ ਤਪਤ ਮਾਏ ਠਾਣ ਵਰਤਾਏ ਅੰਧ ਪਿਆ ਦੁਖ ਨਾਠੇ ਭਾਈ। ਜਨਮ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾਰ ਨਿਰਭਉ ਹੋਏ ਵਸੇ ਸਗਲ ਵਿਆਦ ਮੰਤੇ ਕਹਿ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਭਾ ਚੁਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਗੁਣ ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਪਰਾਵੇ ਆਪ ਮਨਾਏ ਆਪਣੀ ਕੀਮਤ ਆਪੇ ਭਾਏ ਹਰ ਬਿਨ ਦੂਜਾ ਨਾਹੀ ਕੋਏ ਸਭ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕਵਾਰ ਨਾਨਕ ਬਲਿਹਾਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕਿਓ ਧਨ ਸਾਰ ਅਸ਼ਪਰੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਉਧਾਰ ਔਰ ਭਾਵ ਸਮੀਤ ਵਿਸਾਰੋ ਚਰਨ ਕਮਲ ਰਿਤ ਮੈਂ ਉਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਕਹੋ ਨਾਮ ਰਵਤ ਏਹੋ ਧਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨ ਮਿਟ ਜਾਏ ਜਿਸ ਧਨ ਕੋ ਚਾਰ ਕੁੰਟੜ ਤਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੋ ਕੋ ਨਿਤ ਪਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋ ਵਾ ਕੋ ਕਰੇ ਭਲੀ ਕਰਨੀ ਸਾ ਸੋ ਵਾ ਬਜ ਹਰ ਕੀ ਸੰਨੀ ਅਨਕੁ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਔਖਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦਿਸ਼ਧਾਵਤੇ ਆਵੇ ਠਾਏ ਦਾ ਕੋ ਵਿਘਨ ਲਾਗੇ ਕੋਏ ਜਾ ਕੇਰ ਦੇ ਵਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਬਿਨਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ਼ ਤਿਤ ਕਰ ਜਾਏ ਵਸੇ ਅਵਨਾਸੀ ਕਹੋ ਨਾਇ ਕਾਟੀ ਜਮ ਫਾਸੀ ਤੱਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਏਹੋ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮ ਪ੍ਰਾਣ ਆਧਾਰ ਅਨਕ ਭਾਵਨ ਛੁਟ ਨਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵਾਂਛਿਤ ਨਾਨਕ ਫਲ ਪਾਏ ਸੰਗ ਨਚਾਲ ਤੇਰੇ ਧਨਾ ਤੂੰ ਗਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ ਇੰਤੇ ਕਹੋ ਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਹੋ ਕਵਨ ਛੁਟਕਾਰ ਆਸ ਹਸਤੇ ਰਥ ਸਵਾਰੀ ਝੂਠਾ ਡੰਮ ਝੂਠ ਵਸਾਰੀ ਜਿੰਦੀ ਏਤ ਬੁਝੇ ਨਾਮ ਗਾਨਾ ਨਾਮ ਸਾਨਾ ਬਜਤਾਨਾ ਗੁਰ ਕੀ ਮਤੂੰ ਲੇ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਗਜਾਏ ਆਪ ਜਪੋ ਅਬਰਾ ਨਾਮ ਜਪਾਵੋ ਸੁੰਦ ਗੈਤ ਰਹਿਤ ਗਤ ਪਾਵੋ ਸਾਰ ਪੂਤ ਸਦਾਰ ਕੋ ਨਾਉ ਸਹਿ ਸੁਭਾਇ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਤੁਰਸ ਮੈਲ ਬਿੰਸ ਜਾਏ ਹਮੇ ਬਿਗ ਪੈਲ ਹੋਏ ਚਿੰਦ ਵਸੇਸ ਕੁਨਾਲ ਸਾਸ ਗਰਾਸਨ ਨਾਮ ਸੰਭਾਲ ਛਾੜ ਸਿਆਣ ਸਗਲੀ ਮਨਾ ਸਾ ਸੰਗ ਪਾਵੇ ਸਚ ਧਨਾਰ ਪੂੰਜੀ ਸੰਚ ਕਰੋ ਵਿਹਾਰ ਹੀਆਂ ਸੁਦਰ ਕੈ ਜੈਕਾਰ ਸਰਮ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾ।

ਨਾਨਕ ਵਿਸਥਾਰ ਏਕ ਤੇ ਭੈ ਏਕ ਰਾਤ ਪ੍ਰਾਸ ਗਏ ਮੰਤਨ ਅੰਤਰ ਏਕ ਪ੍ਰਭਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ।

ਕਿਰਤਾਂ ਨੇ, ਪੂਰਨ ਪੁਰਖ ਨੇ, ਡੋਲਾ ਨੇ। ਸੋਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੇ ਸੰਗ ਪਰੇ, ਛੰਨ ਨਾਨ ਸਭ ਤਿਆਗ ਅੰਤਰ ਪ੍ਰਕਾਸ਼, ਅੰਦਰ ਨਿਵਲਾਗ ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਤੇ ਸਕੋਏ, ਸੇਵਕ ਕੀ ਮਨਸਾ ਪੂਰੀ ਭੈਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਖ ਜਨ ਭਇਆ, ਜਨਮ ਮਰਨ ਦੁਖ ਪਰਮ ਗਿਆ, ਇਸ ਪੁੰਨੀ ਸਰਦਾ ਸਭ ਪੂਰੀ, ਰਵ ਰਿਆ ਸਤਸੰਗ ਹਜ਼ੂਰੀ, ਇਸਕਾ ਸਾਧਨ ਲਿਆ ਅਮਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਵਿਸਰੇ ਜੇ ਘਾਲ ਨ ਪਾਨੇ, ਸੋ ਕਿਉਂ ਵਿਸਰੇ ਜੇ ਕੀ ਆ ਜਾਣੇ, ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੇ ਜੇ ਜੀਵਨ ਜੀਆ, ਸੋ ਕਿਉਂ ਵਿਸਰੇ ਜੇ ਅਗਨ ਮੇਂ ਰਾਖੇ, ਗੁਰਪ੍ਰਸਾਦ ਕੋ ਬਿਰਲਾ ਲਾਖੇ।

ਬਖਸ਼ੰਦ ਦੀਨ ਦਿਆਲ ਭਗਤ ਬਿਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਿਤਪਾਲ ਆਦਿ ਪੁਰਕਾਣ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋ ਹੋਏ ਪੁਨੀਤ।

ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ ਬਸ਼ਪਦੀ ਜਪਾ ਕਾਰੇ ਕਿਸ਼ਨਾ ਦਿਸ਼ਟੇ ਤਾ ਪਾਪੁਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਨ ਸੁਨ ਸਮਾਤ ਤਬ ਬੈਰ ਵਿਰੋਧ ਕੇ ਸੰਗ ਕੁਮਾਤ ਜਬ ਸਿਖਾ ਵਰਨ ਚੇਨ ਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ ਜਬ ਆਪਨੇ ਆਪ ਆਪ ਪਾਰ ਬ੍ਰਹਮ ਤਮੋ ਕਹਾ ਕਸੋਦ ਭਰਮ ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਰ ਨ ਦੂਜਾ ਜਬ ਹੋਵਦ ਪ੍ਰਭ ਕੇਵਲ ਧਨੀ ਤਬ ਬੰਧ ਮੁਖ ਕੋ ਕਿਸ ਕੋ ਗਨੀ ਜਬ ਏ ਕੇ ਹਰਗਮ ਭਾਰ ਤਮ ਨਰ ਸੁਰ ਕੋ ਕੌਣ ਅਵਤਾਰ ਜਾਬ

ਕਹੀਏ ਚੇਰਾ ਬਿਸਮਨ ਬਿਸਮਰੈ ਬਿਸਮਾਦ ਨਾਨਕ ਆਪਣੀ ਗਤ ਜਾਣੂ ਆਪ ਜੈ ਛਲ ਛੇਦ ਭੇਦ ਸਮਾਇਆ ਵਾਂ ਕਿਸੇ ਵਿਆਪਤ ਮਾਇਆ ਆਪ ਸਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀ ਪ੍ਰਵੇਸ਼।

ਕੋ ਨਰਕੋ ਸੁਰਗ ਪੰਛਾਬ ਦਾਲ ਜਾਲ ਮਾਇ ਜੰਜਾਲ ਹਉਮੈ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨ ਪ੍ਰਕਾਰ ਕੀਓ ਵਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤੋ ਨਾਨਕ ਇੱਕ ਹੈ।

ਕਾ ਬਿਸਤਾ ਜਾਦੇ ਭਾਵੇ ਤਾਂ ਸਿਸ਼ਟੋ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪ ਨਸੂਤ ਸਭ ਜਗ ਪਰੋਏ ਜਾਕੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਵੇਤਾ ਨਾਨਕ ਸਰਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਦਾ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਗੇ ਤਿਸ ਕੋਏ ਨ ਮਾਰੇ ਸੋ ਮੂੰਹ ਆ ਜਿਸ ਮਨੋ ਮਸਾਰੇ ਤਿਸਤਾ ਜਬਰ ਕਹਾ ਕੋ ਜਾਏ ਸਭ ਤੇਰੇ ਇੱਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਰ ਜਨ ਸਾਧ ਗੁਣ ਨਿਧਾਨ ਬੇਅੰਤ ਭਾਰ ਨਾਨਕ ਦਾਸ ਦਾ ਬੁਲਿਹਾਰ ਪੂਰਨ ਪੂਰੇ ਦਿਆਲ ਸਵੇ ਉੱਪਰ ਹੋਵਦ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾ ਮੇਰੇ ਹੋ ਵਿਆਹ ਪ੍ਰਿਤਪਾਲੇ ਜੀਵਨ ਬਹੁ ਭਾਤ ਜੋ ਜੋ ਰਸਿਓ ਸੋ ਦੇ ਤਿਆਰ ਜਿਸ ਪਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਗਾ ਹਰ ਇੱਕ ਨਾਏ ਤਿਸ ਕੀ ਆਸ ਮ੍ਰਿਥੀ ਜਾਏ ਸੇਵਕ ਕੋ ਸੇਵਾ ਬਣਿਆਏ ਹੁਕਮ ਬੂਝ ਪਰਮ ਪਦ ਪਾਏ ਇਸੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨੰਕਾਰ ਬੰਧਨ ਧੋਰ ਭੈ ਨਿਰਵੈਰ ਅੰਧਨ ਪੂਜੈ ਗੁਰ ਕੇ ਪੈਰ

ਸੰਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾਏ ਸੁਆਓ ਆੜ ਪੈਰ ਪਰ ਭੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੇ ਵਸਾਵੋ ਹਨੁਮਾਨੇ ਸ਼ੇ ਨਾਨਕ ਫਲ ਪਾਵੋ ਹਲਤ ਪਲਤ ਦੋਇ ਲਿਓ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਸੇ ਤਿਸ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਪਹੁੰਚ ਆਏ ਸੱਚ ਵਪਾਰ ਕਰੋ ਵਪਾਰੀ ਦਰ ਗੈ ਨਿਵੇ ਖੇਪਤ ਮਾਰੀ ਏਕਾ ਟੇਕ ਰਖੋ ਮਨ ਮਾਏ ਨਾਨਕ ਬੋਰ ਨਾ ਆਵੇ ਜਾਏ ਤਿੱਥੇ ਦੂਰ ਕਾ ਕੋ ਜਾਏ ਉਭਰੇ ਰਾਖਣ ਹਾਰ ਤਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਸਿਰ ਉਭਰ ਠਾਡਾ ਗੁਰਸੂਰਾ ਨਾਨਕ ਦਾਗੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਕੀ ਦਿਸ਼ਟ ਦਰਸ਼ਨ ਭੇਖ ਦੂਤ ਰਸਿਸ਼ਟ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ।

ਪ੍ਰਸੋਏ ਓ ਧਨਵੰਤ ਕੁਲਵੰਤ ਬਦਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਜਗ ਤਿਰਾਇਆ ਜਨ ਆਵਨ ਗਾਏ ਸੁਆਓ ਜਨ ਕੇ ਸੰਗ ਜਿਤਿਆਵੇ ਨਾਓ।

ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾਏ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ ਸੁੰਦ ਕਮਾਪਤ ਹੋ ਤੋ ਉਧਾਰ ਆਪ ਤੇਰੇ ਲੋਕਾਂ ਨਿਸਤਾਰ ਸਬਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਗਾ ਰੰਗ ਜੈ ਜੈ ਸ਼ਬਦ ਨਾਦ ਬਾਜੇ ਸੁਨ ਸੁਨ ਅੰਧ ਕਰੇ ਵਰਗਾ ਜੇ ਪ੍ਰਢੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਧਰੇ ਤਿਨਕੇ ਸਾਥੇ ਸਨ ਜੋਗ ਸੁਨ ਸੁਨ ਨੀ ਆਏ ਕਰ ਕਿਰਪਾ ਪ੍ਰਭਿਆ ਮਿਲਾਏ ਮਿਟ ਗਏ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜਾਲ ਵਿਗਾਰ ਤੇ ਰਹਿਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਧਾਰੀ ਨਾਨਕ ਨਿਵੀ ਖੇ ਬਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਵ ਦਿਸ਼ਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁ ਨ ਹੋਵੇ ਆਵਨ ਜਾਨ ਹਰ ਦਿਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਦਰ ਦਿਨੋ ਨਿਦ ਬੁੱਧ ਗਿਆਨ ਸਰਵਦੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਨ ਪ੍ਰਕਾਸ਼ ਸਭ ਕੇ ਮਤ ਸਕਲ ਦੇਵ ਦਾਸ ਸੁੰਦਰ ਚਤਰ ਤਤਕਾ ਵੇਤਾ ਸਮਦਾਸੀ ਏ ਦਿਸ਼ਟੇਤਾ ਏ ਫਲ ਦਿਸ਼ਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਏ ਹੋ ਨਿਧਾਨ ਜਪੇ ਮਨ ਕੋਏ ਸਭ ਜੁਮੇ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤ੍ਰ ਵੇਦ ਵਖਾਣੀ ਸਗਲ ਮਤਾਨ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁੱਟੇ

ਗਮ ਅਸੰਖ ਲੋ ਅਸੰਖ ਸਿਰ ਭਾਰ ਹੋਏ ਅਖਰੇ ਨਾਮ ਅਖਰੇ ਸਾਲਾ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ।

ਪਵੈ ਸੁਮੰਦ ਨਾ ਜਾਣੀਐ ਸੁਮੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕਿੜੀ ਤੁਲ ਨਾ ਹੋ ਨੀ ਜਿਤ ਸੁਮਨ ਹੋ ਨਾ ਵਿਸਰੈ ਅੰਤ ਨ ਸਿਵਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤਰ

आख वेद पाठ पुराण आख पढ़ कर बखियाण आख गोपित गोविंद आख पढ़।

ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੇ ਨਿਸ਼ਾਨ।

ਵਿਚਾਰ ਵੇਖਿਆ ਵਿਖਿਆ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰੇ ਸੁਨਿਆਰ ਆਰਣ ਮਥ ਵੇਦ ਹਥਿਆਰ ਭਉ ਖਲਾ ਗੰਤਵਤਾਉ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਐ ਸਭ

ਜੀਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਵੈ ਪ੍ਰਸਾਦ ਚੱਕਰ ਚਿਹ ਨਰ ਬਰਨ ਜਾ ਤਰ ਪਾਤ ਨਹਿੰਜੇ ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਿ ਅਨਭਉ ਪ੍ਰਕਾਸ਼ ਸੰਤੋਸ਼ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਨ ਗਣਿਜੈ ਤ੍ਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਣ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤਮ ਕਾਲੇ ਨਮਸਤਮ ਕਿਰਪਾਲੇ ਨਮਸਤਮ ਰੂਪੇ ਨਮਸਤਮ ਨੂਪੇ ਨਮਸਤਮ ਭੇਖੇ ਨਮਸਤਮ ਲੇਖੇ ਨਮਸਤਮ ਕਾਏ ਨਮਸਤਮ ਜਾਏ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਨਾਮੇ ਨਮਸਤਮ ਠਾਮੇ ਨਮਸਤਮ ਕਰਮ ਨਮਸਤਮ ਧਰਮ ਨਮਸਤਮ ਨਾਮ ਨਮਸਤਮ ਧਾਮ ਨਮਸਤਮ ਜੀਤੇ ਨਮਸਤਮ ਪੀਤੇ ਨਮਸਤਮ ਬਾਹੇ ਨਮਸਤਮ ਡਾਹੇ ਨਮਸਤ ਨੀਲੇ ਨਮਸਤ ਨਾਦੇ ਨਮਸਤ ਸ਼ੇਦੇ ਨਮਸਤਮ ਗਾਦੇ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਉਧਾਰੇ ਨਮਸਤਮ ਪਾਰੇ ਨਮਸਤਮ ਸੁਏਕੇ ਨਮਸਤ ਅਨੇਕੇ ਨਮਸਤਮ ਭੂਤੇ ਨਮਸਤਮ ਜੁਪੇ ਨਮਸਤ ਨਿਰਕਰਮੇ ਨਮਸਤ ਨਿਰਭਰਮੇ ਨਮਸਤ ਨਿਰਦੇਸੇ ਨਮਸਤ ਨਿਰਭੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਘਾਤੇ ਨਮਸਤ ਨਿਰਧੂਤੇ ਨਮਸਤ ਭੂਤੇ ਨਮਸਤ ਲੋਕੇ ਨਮਸਤ ਸ਼ੁਕੇ ਨਮਸਤ ਨਿਰਤਾਪੇ ਨਮਸਤ ਥਾਪੇ ਨਮਸਤ ਤ੍ਰਮਾਨੇ ਨਮਸਤ ਨਿਧਾਨੇ ਨਮਸਤ ਗਾਹੇ ਨਮਸਤ ਬਾਹੇ ਨਮਸਤ ਤਿਰਵਰਗੇ ਨਮਸਤ ਸਰਗੇ ਨਮਸਤ ਪ੍ਰਭੋਗੇ ਨਮਸਤ ਸੰਯੋਗੇ ਨਮਸਤ ਰੰਗੇ ਨਮਸਤ ਭੰਗੇ ਨਮਸਤ ਗੰਮੇ ਨਮਸਤ ਸਤਰੰਮੇ ਨਮਸਤ ਜਲਾਸ਼ੇ ਨਮਸਤ ਨਰਾਸ਼ੇ ਨਮਸਤ ਜਾਤੇ ਨਮਸਤ ਪਾਤੇ ਨਮਸਤ ਮਜਵੇ ਨਮਸਤ ਸਤ ਅਜਵੇ ਆਦੇਸ ਅਦੇਸੇ ਨਮਸਤ ਭੇਸੇ ਨਮਸਤ ਨਿਰਧਾਮੇ ਨਮਸਤ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਤ ਦੇਵੇ ਨਮਸਤ ਭੇਵੇ ਨਮਸਤ ਜਨਮੇ ਨਮਸਤ ਸੋ ਬਨਵੇ ਨਮੋ ਸਰਵ ਗੌਣੇ ਨਮੋ ਸਰਵ ਭੌਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਤਮ ਵਰਨੇ ਨਮਸਤਮ ਮਰਨੇ ਨਮਸਤਮ ਜਰਾਰ ਨਮਸਤਮ ਕਰਤਾਰਨ ਨਮੋ ਸਰ ਤੰਦੇ ਨਮੋ ਸਤ ਬੰਦੇ ਨਮਸਤ ਨਿਸਾਕੇ ਨਮਸਤ ਨਿਰਭਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤ ਸਤ ਰਾਗੇ ਨਮਸਤ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਭੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋ ਭੋਗੇ ਨਮੋ ਸਰ ਦਿਆਲੇ ਨਮੋ ਸਰ ਪਾਲੇ ਚਾਚਰੀ ਸੰਤ ਪ੍ਰਸਾਦ

ਬੰਧਹਿ ਬੰਧਹਿ ਬੂਝ ਹੈ ਸੂਝ ਹੈ ਅਕਾਲ ਹੈ ਅਲਾ ਅਲ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿੰਡ ਸੀ ਕਹਿੰਡ ਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ।

ਕੌਣ ਸਰਬਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਭੇਖੀ ਪੇਵੇ ਨਮੋ ਕਾਲ ਕਾਲੇ ਨਮੋ ਸਰਬਾਲੇ ਨਮੋ ਸਰਬਗੁਣੇ ਨਮੋ ਸਰਬਭਾਉਣੇ ਨੰਗੀ ਨਾਥੇ ਨਿਸੰਗੀ ਪ੍ਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕ ਬਨਾਨੇ ਕਲੰਕੀ ਸਰੂਪੇ ਨਮੋ ਰਾਜ ਰੇਸ਼ਮ ਪਰਮ ਰੂਪੇ ਨਮੋ ਜੋਗ ਜੋਸ਼ਰਮ ਪਰਮ ਸਿੱਧੇ ਨਮੋ ਰਾਜ ਰੇਸ਼ਮ ਪਰਮ ਬਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਸ਼ਰਮ ਪਰਮ ਜੁਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਿਦਾਨੰਦ ਸਰਵਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਦੁੱਧ ਅਰਧੰ ਅਗੋਗ ਹਰਤਾ ਪਰਮ ਪਰਮ ਪਰਮੇਸ਼ਰ ਪੁਰਸ਼ ਪਾਲੰ ਸਦਾ ਸਰਦਾ ਸਿੰਦਾਤਾ ਦਿਆਲੰ ਅਸ਼ੇਦੀ ਪੇਦੀ ਨਾਮ ਕਾਮ ਸਮਸਤ ਉਪਰਾਜੇ

ਨਾ ਜਾਏ। ਸਰਵ ਮਾਨ ਤਨਮਾਨ ਸਰਵ ਮਾਨ ਸਰਵਤਰ ਮਾਨਸ ਦੇ ਮਾਨਤਾ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲ ਅੰਤ ਕੋ ਫਿਰੇਕ।

ਰੂਪਸੂਤ ਅੰਗਹੀਨ ਭੰਗਨ ਆਤਮਿਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਗੋਪ੍ਰਿਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਕ ਸਰਵ ਸ਼ਾਸਤਰ ਜਾਨੀ ਜੈ ਰੂਪ ਰੰਗ ਹਰੇਕ

ਅਦ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਿਤਰਮ ਬਹੀਨੇ ਕੇ ਅਧਿਨੇ ਕੇ ਰੋਜ਼ੀ ਰਜ਼ਾ ਕੇ ਰਹੀਮ ਮੇਰਾ ਕੇ ਪਾਕ ਵੀ ਐਵੇਂ ਕਿ ਗੈ ਬੁਲ ਗੈਵੇਂ ਕੇ ਆਪ ਬੁਲ ਕੋ ਨਾ ਹੈ ਕੇ ਸ਼ਾਹਾਨ ਸ਼ਾਹ ਕੇ ਕਾਰਨ ਕੋ ਨਿੰਦੇ ਕੇ ਰੋਜ਼ੀ ਰਹਿੰਦੇ ਕੇ ਰਾਜ ਕਰ ਰਹੀਮ ਕੇ ਕਰਮ ਕਰੀਮੇ ਕੇ ਸਰਵੰਗ ਕਲੀਏ ਕੇ ਸਰਵੰਗ ਦਲੀਏ ਕੇ ਸਰਵਤਰ ਮਾਨੀਏ ਕੇ ਸਰਵਤਰ ਦਾਨੀਏ ਕੇ ਸਰਵਤਰ ਗੋਣੇ ਕੇ ਸਰਵਤਰ ਭਾਉਣੇ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਰਾਜੇ ਕੇ ਸਰਵਤਰ ਸਾਜੇ ਕੇ ਸਰਵਤਰ ਦੀਨੇ ਕੇ ਸਰਵਤਰ ਲੀਨੇ ਕੇ ਸਰਵਤਰ ਜਾਹੋ ਕੇ ਸਰਵਤਰ ਭਾਓ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੇ ਕੇ ਸਰਵਤਰ ਪਾਲੇ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਤ੍ਰਾਣੇ ਕੇ ਸਰਵਤਰ ਪ੍ਰਾਣੇ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਮਾਨੀਏ ਸਦੇਵ ਪ੍ਰਧਾਨੀਏ ਕੇ ਸਰਵਤਰ ਜਾਪੀਏ ਕੇ ਸਰਵਤਰ ਥਾਪੀਏ ਕੇ ਸਰਵਤਰ ਭਾਨੇ ਕੇ ਸਰਵਤਰ ਮਾਨੇ ਕੇ ਸਰਵਤਰ ਇੰਦਰੇ ਕੇ ਸਰਵਤਰ ਚੰਦਰੇ ਕੇ ਸਰਵੰ ਕਲੀਮੇ ਕੇ ਪਰਮ ਪਾਹੀਮੇ ਕੇ ਅਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਬਜ਼ੂ ਹੈ ਤਮਾਮ ਰਜ਼ੂ ਹੈ ਹਾਮੇ ਸਿਲਸਿਲਾ ਮੇ ਸਲੀ ਖਦਮਦਾ ਮੇ ਅਗਨੀ ਮੁਲ ਸ਼ਕਿਸ਼ਤੇ ਗਰੀਬ ਉਲ ਪ੍ਰਸ਼ਤੇ ਬੁਲੰਦਲ ਮਕਾਨੇ ਜਮੀਨ ਉਲ ਜਮਾਨੇ ਤੇ ਮੀਜਲ ਤੁਮਾਮੇ ਰਜ਼ੂਲ ਨਿਦਾਨੇ ਹਰੀ ਫਲ ਅਜ਼ੀਮੇ ਰਜ਼ਾਇਕ ਰਜ਼ੀ ਰਜ਼ਾਇਕ ਯਕੀਨੇ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਜੀਜ਼ਲ ਨਿਵਾਜ ਹੈ ਅਗਨੀ ਮੁਲ ਗਰਾਜ ਹੈ ਨਿਰੁਕਤ ਸਰੂਪ ਹੈ ਤਿਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸਿਵਯੁਕਤ ਸਦਾ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਸਦੇਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਵਸਾਜ ਹੈ ਸਮਸਤ ਸਲਾਮ ਹੈ ਸਦੇਵ ਅਕਾਮ ਹੈ ਨਿਰਬਾਧ ਸਰੂਪ ਹੈ ਅਧੈ ਅਨੂਪ ਹੈ ਓਂ ਆਦ ਰੂਪੇ ਨਾਦ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗ ਤ੍ਰਿਵਾਦੇ ਗੰਜੇ ਗਾਦੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਪੁਕਤ ਸਰੂਪ ਹੈ ਸ਼ਜੈ ਸੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਥਿ ਪ੍ਰਵਾਸ ਹੈ ਨੁਕਤ ਪ੍ਰਵਾਹ ਹੈ ਸਦੇਵ ਸਦਾ ਹੈ ਬੇਪੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨੁਕਤ ਸਦਾ ਹੈ ਬੇਪੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਤਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਪਰਮ ਹੈ ਕਰਮ ਪਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਵੈ ਹੈ ਭੂਤ ਹੈ ਦੂਤ ਹੈ

ਜਮਾਲੈਮ ਕੇ ਅਚਲਮ ਪ੍ਰਕਾਸ਼ ਹੈ ਕੇ ਮੇ ਦੋ ਸੁਵਾਸ ਹੈ ਕੇ ਅਜਬ ਸਰੂਪ ਹੈ ਕੇ ਮੇ ਦੋ ਵਿਭੂਤ ਹੈ ਕੇ ਮੇ ਦੋ ਵਸਾ ਹੈ ਕੇ ਆਤਮ ਪ੍ਰਵਾਹ ਹੈ ਕੇ ਅਚਲੰਗ ਅਨੰਗ ਹੈ ਕੇ ਮੇ ਦੋ

ਅਤਨ ਸਰੂਪੇ ਨਮੋ ਜੋ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ

ਗੇ ਨਾ ਰੂਪੇ ਨਾ ਲੇਖੇ ਕਰਮ ਬਰਮ ਗੰਜੇ ਲੇਖੇ ਭਜੰਗ ਪ੍ਰਜਾ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸਿਆ ਗੰਜਲ ਨਾਮੇ ਸਮਸਤਲ ਨਿਵਾਸੀ ਨਿਰਕਾਮ ਬੇਪੂਤੇ ਸਮਸਤਲ ਸਰੂਪੇ ਕੁਕਰਮ ਪ੍ਰਣਾਸੀ ਸੁਧਰਮ ਬੇਪੂਤੇ ਸਦਾ ਸਚਿਦਾਨੰਦ ਸਤਰੰ ਪ੍ਰਣਾਸੀ ਕ੍ਰੀਮਲ ਕੁਨੰਦਾ ਸਮਸਤਲ ਨਿਵਾਸੀ ਅਜਾਇਬ ਬੇਪੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕ੍ਰੀਮਲ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸੁਯੰਭਵ ਸੁਵੰ ਸਰਵਦਾ ਸਰਵਯੁਗਤੇ ਦੁਕਾਲ ਪ੍ਰਣਾਸੀ ਦਿਆਲ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਦਵਾਇ ਪ੍ਰਸਾਦ ਸੋਈਐ ਸਰਾਬ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸਦਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਕੋ ਨ ਦੇਖੇ ਤ ਪ੍ਰਾਨ ਪਤੀ ਕੇ ਸ੍ਰੀ

ਜਾਣਤ ਭੇਦ ਭੇਦ ਅਰਾਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲ ਅਨਾਦ ਸੰਵਤਾ ਕਾ ਮੂੜ ਅਚਾਰਤ ਭੇਦਾ ਜਾਕੋ ਭੇਵ ਨ ਪਾਵਤ ਭੇਦਾ ਤਾਕੋ ਕਰਪਾਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ।

ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਿਓ ਰਾਵ ਕੇ ਭੂਪਾ ਅੰਡ ਜੇਰ ਸਹਿਤ ਸ਼ਕੀਨੀ ਉਤੁਸ ਖਾਨ ਬਹੁ ਰਾਜ ਦੀਨੀ ਕਉ ਭੂਲ ਰਾਜਾ ਵੈ ਬੈਠਾ ਕਉ ਸੁਨ ਪਿਓ ਸੰਗਰ ਕੈਟਾ ਸਗਰੀ ਸਿਰ ਦਿਖਾਏ ਚੰਬਵ ਆ ਜੁਗਾ ਸਰੂ ਸਵੰਭਵ ਆਪ ਰਕਸ਼ਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗ ਕਰੋ ਦੁਸ਼ਟ ਜਿਤੇ ਉਠਵ ਤਤਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਤੁਤਾ ਸਣੀ ਪਰੇ ਤਿਨਕੇ ਦੁਸ਼ ਦੁਖ ਵੈ ਮਰੇ ਪੁਰਖ ਜਵਨ ਬਪ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕੱਲ ਕੋ ਇੱਕ ਬਾਰ ਧਿਆਈ ਹੈ ਤਾਂ ਕਿ ਕਾਲ ਨਿਕਨੇ ਹੈ ਰਕਸ਼ਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਕਾਲਾ ਕਿਰਪਾ ਦਿਸ਼ਤਨ ਜਾਨ ਹਰਿਓ ਤਾਂ ਕਿ ਤਾਪ ਤਨ ਘੁੰਮੋ ਹਰਿਓ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਾਸ ਹੋਏ ਸਕੇ ਨਾ ਕੋਈ ਇੱਕ ਵਾਰ ਜਿਨ ਤੁਸੀਂ ਸਮਾਰਾ

ਸਹਾਇ ਦੁਸ਼ਟ ਉਪਤੇ ਲਿਓ ਬਚਾਈ। ਕਿਰਪਾ ਕਰੀ ਅੰਬਰ ਜਮ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਿਲਵੇ ਸਕਲ ਦੇ ਕੋ ਹਰਤਾ ਦੁਸ਼ਟ ਹੋ ਕੇ ਅਨਕੋਚਾ ਕਰਤਾ ਸ੍ਰੀ ਤੁੰਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸ਼ਿਤ ਬਲ ਪਾਵੇ ਸੋਈ ਦੁਖ ਨ ਤਿਸੇ ਵਿਆਪਤ ਕੋਈ ਅੜੇਲ ਸੁਨੇ ਗੁੰਗ ਜੋ ਜਾਇ ਸਰਸਨਾ ਪਾਵੇ ਸੁਨੇ ਮੂਰਚਿਤ ਲਾਇ ਚਤੁਰਤਾ ਆਵੇ ਦੁਖ ਦਰਦ ਪਉ ਨਿਕਟ ਨ ਤਿਨ ਨਰ ਕੇ ਰਹਿ ਹੁਣ ਜੁੰਜਾ ਕੀ ਏਕ ਵਾਰ ਚੌਪਈ ਕੋ ਕੇ ਚੌਪਈ ਸਮਤ ਸਤਰਾ ਸਹਿਜ ਪੰਡਿਤ ਜੈ ਅਰਥ ਸਹਿਜ ਪੰਥੀਨ ਕਹੀ ਜੈ ਭਾਦਰ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤਰ ਸੁਧਾਰਾ ਸਵਈਏ ਪਾਏਗੇ ਜਬ ਤੇ ਤੁਮਰੇ ਤਬ ਤੇ ਕੋ ਆਂਕ ਤੇਰੇ ਨੀ ਆਨਿਓ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਓ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੈਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦ ਹੋ ਤੰਗਾ ਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨ ਸਭ ਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ।

ਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਗੁਆ ਤਿਤ ਘਾਰ ਅਨੰਦ ਵਾਜੇ ਸਾਚੀ ਲਿਵੇ ਬਿੰਦੇ ਨਿਮਾਣੀ ਦੇ ਨਿਮਾਣੀ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਤਦ ਬਾਤ ਸਿਮਰਤ ਕੋਈ ਨਾਏ ਕਿਰਪਾ ਕਰਬਨ ਵਾਰਿਆ ਏ ਸੁਨਾਓ ਥਾਓ ਨਾਏ ਸ਼ਬਦ ਲਾਗ ਸਵਾਰਿਆ।

ਕਰ ਕਿਰਪਾ ਕਿਲਵੇ ਕੱਢੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ।

ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹੇ ਨਾਨ ਸੁਣੋ ਸੰਦੋ ਕਥਿਓ ਕਥ ਖਾਣੀ ਏ ਮਨ ਚੰਚਲਾ ਜਿਤਰਾਈ ਕਿਨੇ ਨਾ ਪਾਇਆ ਜਿਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੇ ਭਰਮ ਭੁਲਾਇਆ ਮਾਇਆ ਦਮੋਣੀ ਤਿਨੇ ਕੀਤੀ ਜਿਨ ਡਗੋਲੀ ਪਾਈਆ ਕੁਰਬਾਨ ਕੀਤਾ ਤਿਸੇ ਬਿੱਟੋ ਜਿਨਮੋ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਿਤ

ਚਲੇ ਨਾ ਤਿਸ ਨਾਲ ਕਿੰਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਪੁੱਛੋ ਤਾਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ। ਤੂੰ ਸਦਾ ਸਤ ਸੰਭਾਲੇ ਅਗਮ ਗੁਜਰਾ ਤੇਰਾ ਅੰਤ ਨਾ ਪਾਇਆ। ਅੰਤ ਉਹ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਾ ਗੇਲ ਤੇਰਾ ਕਿਆ ਕਹੋ ਆਪ ਖਾਣੇ ਆਖੇ ਤਾਂ ਵੇਖਿਆ ਸਭ ਤੂੰ ਇਹ ਜਗਤ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ।

ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਭ ਆਈਆ ਕਹਿੰਦੇ ਵੇ ਸੁਣਦੇ ਵੇ ਸੇ ਵੇ ਜਿਨੀ ਮਨ ਵਸਾਇਆ ਕਹੇ ਨਾਨ ਸੇ ਵੇ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸੇ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਜ ਸਾਹਿਬ ਜੈ ਜੀਉ ਮੈਲੇ ਬਾਰੋ ਨਿਮਲ ਬਾਰੋ ਨਿਮਲ ਜੀਉ ਤਾਂ ਮੈਲੇ ਤਿੰਨ ਜਨ ਜੂਏ ਹਾਰਿਆ ਏ ਤਿਸਣਾ ਵੱਡਾ ਰੋਗ ਲਗਾ ਮਨ ਮਨੋ ਵਸਾਰਿਆ ਵੇਦਾਂ ਮੇ ਨਾਮ ਉਤਮ ਸੋ ਸੁਣੇ ਨਾਏ ਫਿਰੇ ਜਿਉਂ ਬਿਤਾਲਿਆ ਕਹੇ ਨਾਨ ਜਿਨ ਸੱਚ ਤਜਾ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸਭ ਪਹੁੰਚੇ ਨਾਏ ਮਨਸਾ ਸਤ ਸਮਾਣੀ ਜਨਮ ਰਤਨਜਨੀ ਖਟਿਆ ਭਲੇ ਸੇ ਵਣਜਾਰੇ ਕਹੇ ਨਾਨ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਰਮ ਹੋਵੇ ਹੋਵੇ ਤਾਂ ਸਰਮ ਸਿੱਖ ਹੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੱਡ ਸਦਾਰੇ ਪੜਨੇ ਗੁਰ ਬਿਨ ਅਵਰ ਨਾ ਜਾਣੇ ਕੋਏ ਕਹਿ ਅਵਰ ਨਾ ਜਾਣੇ ਕੋਏ ਕਹੇ ਨਾਨ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ।

ਪੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਰ ਹਰ ਨਿਤ ਕਰੇ ਰਸਨਾ ਕਿਹਾ

ਸਾਧਰ ਤਨ ਜਿਤ ਮਨ ਲਗਾਇਓ ਸਮ ਇਹ ਹੋ ਸਮਾਓ ਚਾਵ ਸੇਤੀ ਮਨ ਮਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ।

ਤੱਤੇ ਸਾਰ ਨ ਜਾਣੇ ਗੁਰੂ ਬਾਜੋਂ, ਤੱਤੇ ਸਾਰ ਨ ਜਾਣੇ ਤੇ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਅਮਰ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨ ਸੋ ਤਦ ਪਾਏ ਜਿਸ ਨੂੰ ਅੰਦਰ ਹਰ ਲਿਵਲਾ ਕੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਸਾਰੀਏ, ਮਨੋ ਕਿਉਂ ਵਸਾਰੀਏ ਵਰਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਉਂ ਬੋ ਨਾ ਸਕੇ, ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਸਾਰੀਏ, ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਦੇ ਖੇਡ ਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਏ ਮਾਇਆ ਜਿਥਰ ਵਿਸਰੇ ਮੋਹ ਜੇ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ, ਹਰ ਆਪ ਮੂਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲਾਏ, ਐਸਾ ਸਤਿਗੁਰ ਜੈ ਮਿਲੇ ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ, ਹਰ ਵਸੇ ਮਨਿਆਏ ਹਰ ਆਪ ਮੂਲ ਕਹਿ ਭਗਤ ਨ ਕੇ ਨਾਨਕਾ, ਜਿਨ੍ਹਾਂ ਪੱਲੇ ਪਾਇਆ ਰਾਸ ਮੇਰੀ ਮਨ ਵਣਜਾਰਾ, ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਦੇ ਰਾਸ ਜਾਣੀ ਹਰਾ ਨਿਤ ਜਪਿਓ ਜੀਓ ਲਾਹਾ, ਖਟਿਓ ਦਿਹਾੜੀਏ ਉਹ ਧਨ ਤਿਨਾ ਮਿਲਿਆ, ਜਿਨ੍ਹਾਂ ਆਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਵਣਜਾਰਾ,

ਵਾਲੇ ਪਾਏ ਪੱਲੇ ਪੀਏ ਹਰਸ ਬੌਂਡ ਨਾ ਦਿਸਣ ਲੱਗੇ ਆਏ। ਹੇ ਹਰਸ ਕਰਮੀ ਪਾਈਆ ਪਾਈਐ ਸਤਿਗੁਰੂ ਮਿਲੇ ਸਾਹਿ ਕਹੇ ਨਾਨਕ ਹੋਰ ਅੰਨ ਸਭ ਵਿਸਰੇ ਜਾਂ ਹਰ ਵਸੇ ਮਨਿਆ। ਹੇ ਸਰੀਰਾ ਮੇਰਿਆ ਤੁਮੇ ਜੋਤ ਰੱਖੀ ਤਦ ਜਗ ਮੈਂ ਆਇਆ, ਜੋਤ ਰੱਖੀ ਤੁਦ ਵਿੱਚ ਤਦ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਦ ਹੋਆ ਚਲਦ ਨਦਰੀਆ ਕਹੇ ਨਾਨ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ। ਮਨ ਚਾਹ ਪਿਆ ਪ੍ਰਭਾਵ ਗੁਣ ਸੁਣਿਆ ਹਰ ਮੰਗਲ ਗਾਓ ਸੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਕੀਏ ਸੋਗ ਦੁੱਖ ਨਾ ਵਿਆਪੇ। ਗੁਰ ਚੜਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨ ਪ੍ਰਭਾਵ ਮਿਲਿਆ।

ਜਿਨ ਹਰ ਤੇਰਾ ਰਚਨ ਰਚਿਆ ਸੋ ਹਰਮਨ ਨਾਮ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਉਂ ਚਿਤ ਲਾਇਆ।

ਪਰੜ ਕੀ ਹੈ ਦਸਵਾਂ ਕਬੂਤਰ ਖਾਇਆ। ਗੁਰਦੁਆਰੇ ਲਾਏ ਭਾਵਨੀ ਇਕਰਾਂ ਦਸਵਾਂ ਦੁਆਰ ਦਿਖਾਇਆ। ਤੈ ਨੇਕ ਰੂਪ ਨਾਓ ਨਾਓ ਨੇ ਦਿਸਦਾ ਅੰਤਨ ਜਾਈ ਪਾਇਆ। ਕਹਿ ਨਾਨਕਰ ਪਿਆਏ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪੁਣ।

ਸੱਚੋ ਧਿਆਵੇ ਜਾਂ ਤਿਤ ਭਾਵੇ ਗੁਰਮੁਖ ਜਿਨਾ ਬੁਝਾਵੇ। ਏ ਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਲਾ ਸੱਚੇ ਘਰ ਗਾਵੇ ਅਨੰਤ ਸੁਣੋ ਮੁੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪੁੱਤ ਸਤਿਗੁਰਿਆ ਭਰਪੂਰੇ ਮਿਰਮੰਤ ਨਾਨ ਗੁਰ ਚੜਨ ਲਾਗੇ ਵਾਜੇ ਅਨਹਦ ਧੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਓ। ਸੋ ਕਹੋ ਟਲ ਗੁਰ ਸੇਵੀਐ ਸਹਿਜ ਸੁਭਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਬੜਭਾਗੀ ਹਜ਼ਰ, ਗੁਰੂ ਕੀ ਸੰਗਤ, ਸਤਿਗੁਰਾਂ ਦੀ ਅਪਾਰ ਬਖਸ਼ਿਸ਼, ਰਹਿਮਤ ਦਾ ਸਦਕਾ, ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਇਲਾਹੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਪੰਜਾਂ ਬਾਣੀ ਦਾ ਨਿਤਨੇਮ ਸਰਵਣ ਕੀਤਾ ਹੈ। ਸਤਿਗੁਰ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਅੰਦਰੋਂ ਗੁਰੂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਐਤਵਾਰ ਦਾ ਸ਼ੁਭ ਦਿਹਾੜਾ ਸਤਿਗੁਰਾਂ ਦੇ ਚਰਨਾਂ ਚਾ ਕਰਕੇ, ਗੁਰੂ ਕਿਰਿਆ ਸਾਹਿਬਾਂ ਦੇ ਦਰਬਾਰ 'ਚ ਬੈਠ ਕਰਕੇ ਗੁਰੂ ਕੀ ਬਾਣੀ ਦਾ ਆਨੰਦ ਮਾਣੀਏ। ਆਓ ਸ੍ਰੀ ਆਸਾ ਜੀ ਵਾਰ ਦਾ ਕੀਰਤਨ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਦਰਬਾਰ ਸਾਹਿਬ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। ਉਸ ਤੋਂ ਉਪਰੰਤ ਸ਼ਬਦ ਦੀ ਵਿਚਾਰ ਅਤੇ ਬਾਅਦ ਵਿੱਚ ਖੰਡ ਪਾਠਾਂ ਦੇ ਭੋਗ ਪੈਣਗੇ, ਜਿਸ ਤਰ੍ਹਾਂ ਐਤਵਾਰ ਪੈਂਦੇ ਨੇ। ਐਤਵਾਰ ਦਾ ਜੋ ਮਹਾਨ ਦੀਵਾਨ ਹੈ ਛੋਟਾ ਘੱਲੂਘਾਰਾ, ਜਿਸ ਨੂੰ ਆਪ ਸਾਰੇ ਜਾਣਦੇ ਹੋ, ਉਸ ਦੀ ਜੋ ਵਿਚਾਰ ਹੈ ਆਪਾਂ ਸਰਵਣ ਕਰਨੀ ਹੈ ਕਥਾਵਾਚਕਾਂ ਪਾਸੋਂ, ਰਾਗੀ ਸਿੰਘਾਂ ਪਾਸੋਂ। ਸੋ ਆਓ, ਇਹ ਦਿਨ ਦਾ ਦੀਵਾਨ ਹੈ। ਆਓ ਹੁਣ ਸ੍ਰੀ ਆਸਾ ਜੀ ਵਾਰ ਦਾ ਕੀਰਤਨ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਦੇ ਜਥੇ ਤੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਹ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬੀਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਿਆਖੇ ਲੱਖ ਕਰੋੜ ਸੱਚੇ ਸਭਤਾਨ ਸੱਚੇ ਸਭ ਜੋਰ ਸੱਚੀ ਤੇਰੀ ਸ਼ਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੇ ਹੈ ਸੋ ਕਚਨ ਕਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾ ਹੋ ਵੱਡੀ ਵਡਿਆਈ ਜਾ ਸੱਚ ਨਿਆਓ ਵੱਡੀ ਵਡਿਆਈ ਜਾ ਨਹਿ ਚਲ ਥਾਓ ਵੱਡੀ ਵਡਿਆਈ ਜਾਣੇ ਲਾਓ ਵੱਡੀ ਵਡਿਆਈ ਪੂਜੈ ਸਭ ਭਾਓ ਵੱਡੀ ਵਡਿਆਈ ਜਾ ਕੁਛ ਨਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਣਾ ਸਰਵਰ ਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇ ਲੇਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੇਕ ਨਾ ਮਾਇਆ

ਲਿਆ ਉੱਥੇ ਸੱਚੀ ਸੱਚ ਨੇ ਬੜਾ ਚੁਣਵਾ ਕੜੇ ਜਜਮਾ ਲਿਆ ਥਾਨ ਪਾਇਨ ਕੂੜਿਆ ਮੁਕਾਲਿਆ ਦੋ ਜਗ ਚਾਲਿਆ ਤੇਰੀ ਲਾਇਰ ਤੇ ਸੇਜਨ ਕੇ ਹਾਰ ਕੇ ਅਸੀਂ ਠੱਗਣ ਵਾਲਿਆ ਲਿਖਣਾ ਮੈਂ ਤੁਰ ਬਹਾ ਲਿਆ ਲਿਖਣਾ ਮੈਂ ਤੁਰ

ਸਮਾਧ ਰੂਪ ਸਮਾਧ ਰੰਗ ਸਮਾਧ ਨੰਗ ਫਿਰੈ ਜੰਤ ਸਮਾਧ ਪਾਉਣ ਸਮਾਧ ਪਾਣੀ ਸਮਾਧ ਅਗਨੀ ਖੇਡੇ ਵਿਡਾਣੀ ਸਮਾਧ ਧਰਤੀ ਸਮਾਧ ਖਾਣੀ ਸਮਾਧ ਸਾਧ ਲੱਗੇ ਪ੍ਰਾਣੀ ਸਮਾਧ ਸੰਯੋਗ ਸਮਾਧ ਵਿਯੋਗ ਸਮਾਧ ਭੁੱਖ ਸਮਾਧ।

ਸਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੁਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡ ਰਾਵਾ ਝੱਟ ਪਾਏ ਵੇਖੇ ਲੋਕ ਹੱਸੇ ਘਰ ਜਾਏ।

ਸਤਿਜੁਗਰਾ ਸੰਤੋਖ ਕਾ ਧਰਮ ਅਗੇ ਰਥਵਾਹੁ, ਤ੍ਰੇਤੈ ਰਜ ਤੈ ਕਾ ਜੋਰ ਅਗੇ ਰਥਵਾਹੁ, ਦੁਆਪੁਰ ਰਥ ਤਪੈ ਕਾ ਸਤ ਅਗੇ ਰਥਵਾਹੁ, ਕਲ ਯੁਗ ਰਥ ਗਣ ਕਾ ਕੂੜ ਅਗੇ ਰਥਵਾਹੁ। ਮਹੱਲਾ ਪਹਿਲਾ। ਸ਼ਾਮ ਕਹੇ ਸਤੰਬਰ ਸਵਾਮੀ ਸੱਚ।

ਆਪੋ ਵੇਖਣਾ ਤੇਰੀ ਹੇੜ ਚਲਾਏਦਾ, ਆਪੇ ਦੇਵੜੀਆਂ ਆਪੇ ਕਰਮ ਕਰਾਏਦਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਦਾ, ਨਾ ਦੁਰੂ ਪੱਠੇ ਜੇਕਰ

ਦੁਨੀਆਂ ਅੰਦਰ ਫੈ ਅੱਠ ਸੱਠ ਤੀਰਥ ਜੇ ਨਾਮ ਹੈ ਉਤਰੇ ਨਾਹੀ ਮੈਲ ਜਿਨ ਪਟ ਅੰਦਰ

ਆਪ ਜੀ ਜਿੰਨੇ ਵੀ ਆਏ ਸਾਰੇ ਵਡਭਾਗੀ ਹੋ, ਧੰਤਾ ਦੇ ਯੋਗ ਹੋ, ਵਡਿਆਈ ਦੇ ਪਾਤਰ ਹੋ। ਉਹ ਕਿਉਂ? ਕਿਉਂਕਿ ਆਪ ਜੀ ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਘਰ ਦੇ ਅੰਦਰ ਆ ਕਰਕੇ ਗੁਰੂ ਦੀ ਹਜ਼ੂਰੀ ਦਾ ਨਿੱਘ ਮਾਰ ਰਹੇ ਹਾਂ। ਆਪਾਂ ਇਕੱਲਾ ਨਿੱਘ ਹੀ ਨਹੀਂ ਮਾਣ ਰਹੇ, ਸ਼ਬਦ ਕੀਰਤਨ ਆਸਾ ਕੀ ਵਾਰ ਕਾ ਸੰਪੂਰਨ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ। ਇਸ ਕਰਕੇ ਆਪ ਜੀ ਵਡਭਾਗੇ ਹੋ, ਕਿਉਂਕਿ ਇਹ ਜਿਹੜੀ ਦਾਤ ਹੈ ਨਾ ਜੀ ਅੰਮ੍ਰਿਤ ਵੇਲੇ ਦੀ ਅਤੇ ਆਸਾ ਕੀ ਵਾਰ ਦੀ, ਇਹ ਦਾਤ ਹੈ ਬੜੀ ਵੱਡੀ। ਇਹ ਹਰ ਇੱਕ ਦੇ ਹਿੱਸੇ ਨਹੀਂ ਹੁੰਦੀ, ਇਹ ਵੀ ਸੱਚ ਹੈ। ਇਹ ਜਿਹੜੀ ਦਾਤ ਹੈ ਸੱਚੀ ਮੁੱਚੀ ਹਰ ਇੱਕ ਦੇ ਹਿੱਸੇ ਨਹੀਂ ਹੁੰਦੀ। ਇਸ ਕਰਕੇ ਆਪ ਜੀ ਸਾਰੇ ਧੰਤਾਂ ਦੇ ਯੋਗ ਹੋ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਸੱਚੇ ਪਾਤਸ਼ਾਹ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ, ਤਰਸ ਕਰਕੇ ਮਿਹਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੀ ਸੰਭਾਲ, ਨਿਤਨੇਮ ਦੀ ਸੰਭਾਲ ਆਪਣੇ ਦਰ ਨਾਲ ਜੋੜ ਕੇ ਰੱਖਣ। ਸਾਧ ਸੰਗਤ ਆਓ, ਭੁੱਲਾਂ ਗਲਤੀਆਂ ਦੀ ਮੁਆਫੀ ਸਮਾਪਤੀ ਹੈ ਜੀ, ਕਿਉਂਕਿ ਇਹ ਜਿਹੜਾ ਸਮਾਂ ਹੈ ਨਾ ਜੀ ਸਮਾਂ ਸਮਾਪਤ ਹੈ। ਜਿਹੜਾ ਗੁਰੂ ਕਾ ਕੀਰਤਨ ਹੁੰਦਾ ਹੈ ਨਾ, ਗੁਰਬਾਣੀ ਦਾ ਕੀਰਤਨ ਅਤੇ ਗੁਰੂ ਗੁਰਬਾਣੀ ਦੀ ਕਥਾ, ਇਤਿਹਾਸ ਦੀ ਕਥਾ, ਗੁਰਬਾਣੀ ਦੀ ਕਥਾ, ਕੀਰਤਨ, ਇਹ ਨਹੀਂ ਕਦੀ ਸਮਾਪਤ ਹੁੰਦਾ। ਜੇ ਕੁਛ ਸਮਾਪਤ ਹੋ ਜਾਂਦਾ ਤਾਂ ਸਮਾਂ ਸਮਾਪਤ ਹੋ ਜਾਂਦਾ। ਉਹ ਘੜੀ ਹੁਣ ਕਹਿੰਦੀ ਹੈ ਬਸ ਕਰੋ, ਸਮਾਂ ਹੋ ਗਿਆ, ਸਮਾਪਤੀ ਕਰੀਏ। ਫਿਰ ਦਿਨ ਦੇ ਦੀਵਾਨਾਂ ਵਿੱਚ ਇਸੇ ਤਰ੍ਹਾਂ ਸ਼ਹਿਬਰਾਂ ਗੁਰਬਾਣੀ ਦੀਆਂ ਪਲਾਵਾਂ ਸਾਧ ਸੰਗਤ ਆਓ।

0: ਨਾਨਕ ਤੇ ਮੁਖ ਉਜਲੇ
1: ਕੇਤੀ ਛੁੱਟੀ ਨਾ।
0: ਵਾਹਿਗੁਰੂ ਜੀ ਕਾ
2: ਖਾਲਸਾ
0: ਵਾਹਿਗੁਰੂ ਜੀ
2: ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਸਤਿਗੁਰਾਂ ਦੀ ਪਾਰ ਰਹਿਮਤ ਬਖਸ਼ਿਸ਼ ਦਾ ਸਤਿਕਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਜਿਹਨਾਂ ਪਾਸੋਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ, ਸਤਿਗੁਰਾਂ ਮਿਹਰ ਕਰਨ ਹੋਰ ਵੀ ਕੀਰਤਨ ਦੀਆਂ ਦਾਤਾਂ ਬਖਸ਼ਣ ਅਤੇ ਚੜ੍ਹਦੀ ਕਲਾ ਰੱਖਣ, ਹਰ ਤਰ੍ਹਾਂ ਕਰੇ ਮੇਰਾ ਪਰਿਆਰ ਚੇਤੇ ਰੱਖਣ ਜੀ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਦ ਸਿੰਘ ਜੀ ਜਿਹਨਾਂ 'ਤੇ ਗੁਰੂ ਕੀਆਂ ਰਹਿਮਤਾਂ ਨੇ ਬਖਸ਼ਾਂ ਨੇ, ਮਹਾਰਾਜ ਨੇ ਬੜੀ ਵੱਡੀ ਦਾਤ ਸ਼ਬਦ ਦੇ ਵਿਚਾਰ ਜੋ ਹੈ ਇਹ ਬਹੁਤ ਵੱਡੀ ਦਾਤ ਹੈ। ਜਿਸ ਨੂੰ ਵਿਚਾਰ ਆ ਗਈ ਉਹਦੇ ਕੋਲ ਸਾਰਾ ਕੁਛ ਹੀ ਆ ਗਿਆ। ਸੁਆਓ ਉਹਨਾਂ ਪਾਸੋਂ ਜੋ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਹੈ ਸਾਹਿਬਾਂ ਦਾ, ਉਸ ਦੇ ਵਿਚਾਰ ਆਪਾਂ ਸਰਵਣ ਕਰੀਏ ਅਤੇ ਇਸੇ ਤਰ੍ਹਾਂ ਹੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਜੋ ਜੀ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ। ਭਾਈ ਦਿਨ ਦੇ ਦੀਵਾਨ ਦੇ ਵਿੱਚ ਵੱਧ ਚੜ ਕੇ ਆਓ। ਅੱਜ ਦਾ ਮਹਾਨ ਦਿਹਾੜਾ ਛੋਟਾ ਘੱਲੂਘਾਰਾ ਜੋ ਹੈ ਉਹ ਆਪਾਂ ਇਹਨਾਂ ਪਾਸੋਂ ਉਸ ਦਾ ਇਤਿਹਾਸ ਸਰਵਣ ਕਰਨਾ ਹੈ, ਕਿਸ ਤਰ੍ਹਾਂ ਉਹਨਾਂ ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਸਿੱਖੀ ਵਾਸਤੇ ਸਿੱਖ ਪੰਥ ਵਾਸਤੇ ਆਪਣੀਆਂ ਜਾਨਾਂ ਵਾਰੀਆਂ। ਆਓ ਹੁਣ ਕਥਾ ਸਰਵਣ ਕਰੀਏ ਜੀ। ਇਸ ਦੇ ਨਾਲ ਹੀ ਅਗਲੇ ਵੀਕ ਫਰਾਈਡੇ ਸੈਟਰਡੇ ਸੰਡੇ ਜੋ ਐਤਵਾਰ ਦਾ ਦੀਵਾਨ ਹੈ ਉਸ ਦਾ ਅਖੰਡ ਪਾਠ ਜੋ ਹੈ ਉਹ ਕਿਸੇ ਕਾਰਨਾਂ ਕਰਕੇ ਕੈਂਸਲ ਹੋ ਚੁੱਕਾ ਹੈ। ਜੇ ਕਿਸੇ ਨੇ ਬੁਕਿੰਗ ਕਰਵਾਉਣੀ ਹੋਵੇ ਤਾਂ ਉਹ ਲਾਇਬ੍ਰੇਰੀ ਦੇ ਵਿੱਚ ਜ਼ਰੂਰ ਆ ਕੇ ਆਪਣਾ ਨਾਮ ਦੱਸ ਕੇ ਅਗਲੇ ਹਫ਼ਤੇ ਦੀ ਸੇਵਾ ਲੈ ਸਕਦੇ ਨੇ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

परम सम्मान योग चुक चुक अटल चवर शतर तख्त दे मालक धन धन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ अते मेड़िया राही गुरु चरणा नाल जुड़ बैठी साध संगत जीओ आप सारे ही बड़भागी हो धनता दे योग हो जो सतगुरां दी पावन बाणी अमृतमई बाणी सरवण करके आत्मक आनंद माण रहे हो अपना ये मनुखा जन्म सफला कर रहे हो। आओ अज जो सतगुरां ने अमृत वेले पावन हुक्मनामा बख्शिया उस दी विचार आपा कर सकीए। विचार आरंभ करन तो पहला सतगुरां दी बख्शी हुई फतेह प्रवान करो जी। वाहे गुरु जी का खालसा वाहे गुरु जी की फतेह। गुरु रूप साध संगत जी दास बेनती करेगा जदो गुरु की फतेह बुलाई जावे ना उस वेले ये नहीं सोचना चाहिए भी मैनू बोलण की लोड़ नहीं है ये दूजे बहुत संगत बैठी है ये बोल लेगी नहीं। फतेह गज बज के बुलानी चाहिए है क्योंकि फतेह दसवें पातशाह जी ने बख्शिश की ये च किसी का भी कुछ नहीं है किसी की वड़ियाई नहीं अकाल पुरख की वड़ियाई है वाहिगुरु की वड़ियाई है ये बोलण च संकोच ना करिया करो। जदों आनंदपुर साहिब का घेरा पिया बाहर मुगलिया फौज लगी है पहाड़ी राजियां दी फौज लगी है ते समा इन्ना भयानक है कि अंदर जालमाने रसब रसद भी जान तो रोक दित्ती। उस वेले अंदर सिखां दे वास्ते खाण नूं कुछ नहीं रहा इत्थे तक कि पीण नूं पाणी भी नहीं। इतिहासकार लिखदे ने कहने लगे पानी की कीमत किन्नी सी उस वेले सिखां वास्ते क्योंकि गुरबाणी का फैसला है पहला पानी जियो है जित हरिया सब कोय। अन्न तो बिना बंदा रह सकता है पर पानी तो बिना जिंदा नहीं रह सकता इस करके पानी बहुत जरूरी है। ते पानी जदों सिंह उस वेले बाहर लैण वास्ते आउंदे सी इतिहासकार लिखते उस पानी की कीमत इन्नी सी चार सिंह पानी लैण वास्ते किले तो बाहर निकलते सी ते चार सिंह पानी को जावे उस पानी की किन दो बंदे दो सिंह किन्ना क पानी लियाउणगे ते उन्हां दी कीमत देखो किन्नी चुकानी पैंदी सी उस पानी की। चार सिंह पानी को जामे दो जूझ दो पानी लिया मैं दो जूझ दे सन जूझते सन हुण इन्नी वड्डी फौज है वो जिहड़े जालमां नाल टाकरा लैंदे सी वह दो मुड़ के वापस नहीं सी जाउंदे चार बार आउंदे सी ते दो जूझते सी तो दो पानी लैके अंदर जाते कितनी वड्डी कीमत सी दो बंदे कितना को पानी ले जाएंगे होंगे उस इन्ने जे पानी की कीमत यह सी कि दो सिंह जूझते हुए शहीद हो जाते शहादत का जाम पी जाते उस वेले भी जदों
ਸਿੰਘ ਅੰਦਰ ਫਤਿਹ ਗਜਾਉਂਦੇ ਸੀ, ਨਾਰਾ ਗਜਾਉਂਦੇ ਸੀ ਤਾਂ ਇੰਨੀ ਆਵਾਜ਼ ਆਉਂਦੀ ਸੀ ਭੁੱਕੇ ਭਾਣੇ ਸਿੰਘ। ਪਰ ਜ਼ਾਲਮਾਂ ਨੂੰ ਇਵੇਂ ਲੱਗਦਾ ਸੀ ਵੀ ਸਿੱਖ ਅਜੇ ਵੀ ਚੜ੍ਹਦੀ ਕਲਾ 'ਚ ਨੇ, ਪਤਾ ਨਹੀਂ ਕਿੰਨੇ ਕੁ ਸਿੰਘ ਹੈਗੇ, ਕਿਉਂਕਿ ਆਵਾਜ਼ ਇੰਨੀ ਆਉਂਦੀ ਸੀ। ਸਿੱਖ ਫਤਿਹ ਗਜਾਉਂਦੇ ਸੀ ਉਹ ਵੀ ਗੱਜ ਵੱਜ ਕੇ ਬੁਲਾਉਂਦੇ ਸੀ, ਤੇ ਜਦੋਂ ਜਕਾਰਾ ਛੱਡਦੇ ਸੀ ਉਹ ਵੀ ਚੜ੍ਹਦੀ ਕਲਾ 'ਚ ਬੜੇ ਜੀ ਨਾਲ ਜਕਾਰਾ ਗਜਾਉਂਦੇ ਸੀ। ਜਕਾਰਾ ਸਿੱਖਾਂ ਦੀ ਇੱਕ ਜਿੱਤ ਦਾ ਪ੍ਰਤੀਕ ਹੈ, ਫਤਿਹ ਵਾਹਿਗੁਰੂ ਦੀ ਹੈ। ਵਾਹਿਗੁਰੂ ਜੀ ਕਾ, ਸਾਰੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ। ਸੱਚੇ ਪਾਤਸ਼ਾਹ ਜੀ ਨੇ ਤਾਂ ਨਹੀਂ ਕਹੇ ਵੀ ਖਾਲਸਾ ਮੇਰਾ ਹੀ ਹੈ, ਨਹੀਂ, ਇਹ ਖਾਲਸਾ ਜਿਹਦੀ ਸਾਜਨਾ ਕੀਤੀ ਹੈ ਇਹ ਅਕਾਲ ਪੁਰਖ ਦਾ ਹੈ, ਉਸ ਵਾਹਿਗੁਰੂ ਦਾ ਹੈ। ਖਾਲਸਾ ਜਦੋਂ ਜਿੱਤ ਕਰਕੇ ਆਏਗਾ, ਕੋਈ ਜਿੱਤ ਹਾਸਲ ਹੋਏਗੀ ਖਾਲਸੇ ਨੂੰ, ਕਿਤੇ ਇਹ ਨਾ ਹੋਵੇ ਕਿਸੇ ਦੇ ਮਨ ਵਿੱਚ ਇਹ ਭਰਮ ਆ ਜਾਵੇ, ਇਹ ਹਉਮੈ ਆ ਜਾਵੇ ਵੀ ਮੈਂ ਜਿੱਤ ਕੇ ਆਇਆ ਵਾਂ। ਨਹੀਂ, ਜਦੋਂ ਖਾਲਸਾ ਕੋਈ ਵੀ ਜਿੱਤ ਹਾਸਲ ਕਰੇਗਾ ਉਹਦਾ ਜਿਹੜਾ ਸ਼ਰੇ ਹੈ, ਉਹਦੀ ਜਿਹੜੀ ਵਡਿਆਈ ਹੈ ਉਹ ਆਪਣੇ ਵਾਹਿਗੁਰੂ ਨੂੰ ਦੇਗਾ, ਆਪਣੇ ਵਾਹਿਗੁਰੂ ਨੂੰ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਦੋਂ ਵੀ ਫਤਿਹ ਲਜਾਈ ਜਾਵੇ ਉਸ ਵੇਲੇ ਢਿੱਲ ਮੱਠ ਨਹੀਂ ਕਰਨੀ ਚਾਹੀਦੀ, ਸਾਰੇ ਹੀ ਆਪਣੇ ਰਸਨਾ ਨੂੰ ਪਵਿੱਤਰ ਕਰ ਲਿਆ ਕਰੋ, ਕਿਉਂਕਿ ਵਾਹਿਗੁਰੂ ਕਹਿੰਦੇ ਆ ਇਹ ਰਸਨਾ ਪਵਿੱਤਰ ਹੋ ਜਾਂਦੀ ਹੈ। ਉਸ ਵਾਹਿਗੁਰੂ ਦਾ ਨਾਂ ਲਿਆ ਇਹ ਜੀਭ ਇਹ ਪਵਿੱਤਰ ਬਣ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਤੇ ਇਸ ਕਰਕੇ ਸੰਕੋਚ ਨਾ ਕਰਿਆ ਕਰੋ ਵੀ ਜਦੋਂ ਫਤਿਹ ਦੀ ਸਾਂਝ ਕਰਨੀ ਹੋਵੇ ਤੇ ਫਿਰ ਨਹੀਂ ਜੀ ਬਰਾਬਰ ਵਾਲੇ ਬੈਠੇ ਨੇ ਇਹ ਬੋਲ ਲੈਣਗੇ, ਜਾਂ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਅੰਦਰ ਵਰਤਾਈ ਜਾਂਦੀ ਹੈ ਤੇ ਤਾਬਿਆਂ ਬਿਠਾ ਸਿੰਘ ਭਾਈ ਸਾਹਿਬ ਜੀ ਜਾਂ ਹੋਰ ਕੋਈ ਸਿੰਘ ਜਦੋਂ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਾਉਂਦਾ ਹੈ, ਉਸ ਵੇਲੇ ਜਪ ਲਿਆ ਕਰੋ, ਸੰਕੋਚ ਨਾ ਕਰਿਆ ਕਰੋ ਭਾਈ ਬਰਾਬਰ ਵਾਲੇ ਜਪ ਲੈਣਗੇ ਮੈਨੂੰ ਕੀ ਲੋੜ ਹੈ, ਆਵਾਜ਼ ਜ਼ਿਆਦਾ ਹੋ ਜਾਏਗੀ। ਨਹੀਂ, ਜਿਹੜਾ ਬਰਾਬਰ ਵਾਲਾ ਜਪੇਗਾ ਉਸਦਾ ਲਾਭ ਉਹਨੂੰ ਮਿਲੇਗਾ। ਪਿਆਰਿਓ ਤੁਸੀਂ ਵੀ ਲਾਭ ਲੈਣਾ ਹੈ ਤੇ ਲਾਭ ਲੈਣਾ ਹੈ ਤੇ ਇਸ ਰਸਨਾ ਨਾਲ ਵਾਹਿਗੁਰੂ ਕਹਿ ਲਿਆ ਕਰੋ, ਇਹੀ ਤਾਂ ਲਾਹਾ ਹੈ ਅਸਲੀ, ਇਹੀ ਤਾਂ ਸਿਮਰਨ ਭਜਨ ਬੰਦਗੀ ਦਾ ਅਸਲ ਲਾਹਾ ਹੈ। ਅੱਜ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪਾਵਨ ਹੁਕਮਨਾਮਾ ਬਖਸ਼ਿਆ ਉਸਦੇ ਵਿੱਚ ਗੁਰਦੇਵ ਪਾਤਸ਼ਾਹ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਇਹ ਟੋਡੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 716 ਉੱਤੇ ਸੁਸ਼ੋਭਿਤ ਹੈ। ਦੂਜੇ ਘਰ ਵਿੱਚ ਗਾਉਣ ਦੀ ਹਿਦਾਇਤ, ਦੋ ਪਦਿਆਂ ਦਾ ਸ਼ਬਦ ਹੈ ਤੇ ਗੁਰਦੇਵ ਬਖਸ਼ਿਸ਼ ਕਰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ, ਉਹ ਜਿਹੜਾ ਪਰਮਾਤਮਾ ਹੈ ਉਹ ਇੱਕ ਹੈ, ਉਹ ਸਰਬ ਵਿਆਪਕ ਹੈ, ਇਸ ਇੱਕ ਰਸ ਵਿਆਪਕ ਹੈ, ਸਾਰੇ ਸੰਸਾਰ ਦੀ ਕਾਰ ਚਲਾ ਰਿਹਾ ਹੈ ਤੇ ਇਹ ਉਜਾ ਪਰਮਾਤਮਾ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਜਿਸ ਗੁਰੂ ਦੀ ਗੋਦ ਵਿੱਚ ਆਪ ਜੀ ਸਾਰੇ ਬੈਠੇ ਹੋ, ਸਤਿਗੁਰਾਂ ਦੀ ਪਾਵਨ ਬਾਣੀ ਦਾ ਆਨੰਦ ਮਾਣ ਰਹੇ ਹੋ। ਤੇ ਪਹਿਲੇ ਪਦੇ ਨੂੰ ਹੀ ਸਤਿਗੁਰਾਂ ਨੇ ਰਹਾਉਦਾ ਬੰਦ ਬਣਾਇਆ, ਪਹਿਲੇ ਪਦੇ ਨੂੰ ਹੀ, ਤੇ ਗੁਰਦੇਵ ਬਖਸ਼ਿਸ਼ ਕਰਦੇ ਨੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਐਸੋ ਗੁਣ, ਗੁਣ ਦਾ ਭਾਉ ਉਪਕਾਰ, ਹੇ ਭਾਈ ਮੇਰੇ ਪ੍ਰਭੂ ਜੀ ਨੇ, ਮੇਰੇ ਪਰਮਾਤਮਾ ਜੀ ਨੇ ਮੇਰੇ ਤੇ ਇਹੋ ਜਿਹਾ ਉਪਕਾਰ ਕੀਤਾ ਹੈ। ਕਿਸ ਤਰ੍ਹਾਂ ਦਾ ਉਪਕਾਰ ਕੀਤਾ? ਕਹਿਣ ਲੱਗੇ ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਹੁਣ ਪੰਜ ਦੋਖ, ਪੰਜ ਵਿਕਾਰ,
ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰ ਇਹਨਾਂ ਪੰਜਾਂ ਦਾ ਜ਼ਿਕਰ ਆਉਂਦਾ ਹੈ। ਬਹੁਤ ਸਤਿਗੁਰੂ ਜੀ ਨੇ ਸਮਝਾਉਣਾ ਕੀਤੀ, ਗੁਰਬਾਣੀ ਵਾਰ ਵਾਰ ਸਮਝਾਉਂਦੀ ਹੈ ਵੀ ਪਿਆਰਿਓ ਇਹਨਾਂ ਤੋਂ ਬਚ ਕੇ ਰਹਿਣਾ ਹੈ, ਇਹਨਾਂ ਤੋਂ ਸਾਵਧਾਨ ਰਹਿਣਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਸਾਵਧਾਨ ਰਹਿਣਾ ਹੈ, ਇਹਨਾਂ ਦੇ ਵਸ ਨਹੀਂ ਹੋਣਾ, ਇਹਨਾਂ ਨੂੰ ਆਪਣੇ ਵਸ ਵਿੱਚ ਕਰਕੇ ਰੱਖਣਾ ਹੈ। ਪੰਜ ਦੁੱਖ ਪੰਜ ਵਿਕਾਰ ਨਹੀਂ,

ਹਉਮੈ। ਇਹ ਹਉਮੈ ਜਿਹਦਾ ਅੱਖਰ ਹੈ ਦੋ ਅੱਖਰਾਂ ਨਾਲ ਬਣੀਆਂ, ਮੈਂ ਮੇਰਾ, ਮੈਂ ਹਉ ਦਾ ਭਾਵ ਹੁੰਦਾ ਹੈ ਮੈਂ ਤੇ ਮੈਂ ਦਾ ਭਾਵ ਹੁੰਦਾ ਹੈ ਮੇਰਾ, ਹਉ ਮੈਂ ਇਕੱਠਾ ਬਣਿਆ ਹੈ, ਪਰ ਹੈ ਦੋ ਅੱਖਰਾਂ ਦਾ ਮੇਲ ਏ। ਹਉ ਦਾ ਭਾਵ ਹੁੰਦਾ ਹੈ ਅਰਥ ਹੁੰਦਾ ਹੈ ਮੈਂ ਤੇ ਮੈਂ ਦਾ ਭਾਵ ਹੁੰਦਾ ਹੈ ਮੇਰਾ, ਮੈਂ ਮੇਰਾ। ਹੁਣ ਇਹ ਮੈਂ ਮੇਰਾ ਕਿਸ ਤਰ੍ਹਾਂ ਹੁੰਦਾ ਹੈ, ਇਹ ਘਰ ਮੇਰਾ ਹੈ, ਇਹ ਧੀ ਪੁੱਤਰ ਮੇਰੇ ਨੇ, ਇਹ ਕਾਰ ਮੇਰੀ ਹੈ, ਇਹ ਕਾਰੋਬਾਰ ਮੇਰਾ ਹੈ,

ਜੇ ਕਿਤੇ ਦੂਜਿਆਂ ਨਾਲ ਗੱਲ ਕਰਦੇ ਹੈ ਉਹ ਫਿਰ ਮੈਂ ਮੇਰੇ ਤੋਂ ਬਾਹਰ ਨਹੀਂ ਆਉਂਦਾ ਤੇ ਇਹ ਉਸ ਪਰਮਾਤਮਾ ਨੂੰ ਭਾਉਂਦਾ ਨਹੀਂ। ਬੰਦੇ ਆ ਕਦੇ ਸੋਚ ਕੇ ਤਾਂ ਦੇਖ ਗੁਰਬਾਣੀ ਕੀ ਕੁਝ ਸਮਝਾਉਂਦੀ ਹੈ। ਮੇਰੀ ਮੇਰੀ ਕੈਰੋ ਕਰਤੇ ਦੁਰਜੋ ਧਨਸੇ ਭਾਈ ਬਾਰਾਂ ਯੋਜਨ ਛਤਰ ਚੱਲੇ ਥਾਂ ਦੇਹੀ ਗਿਰ ਝਨ ਖਾਈ। ਇਹ ਕੈਰੋ ਵੀ ਮੈਰੋ ਮੇਰੀ ਮੇਰੀ ਕਰਦੇ ਸੀ। ਇਹ ਕਹਿੰਦੇ ਸੀ ਵੀ ਇੱਥੇ ਸਾਰਾ ਸਭ ਕੁਝ ਇਹ ਸਾਡਾ ਹੀ ਹੈ, ਕੌਰਵਾਂ ਦਾ ਪਾਂਡਵਾਂ ਦਾ ਕੁਝ ਵੀ ਨਹੀਂ ਹੈ, ਕਿਉਂਕਿ ਪਾਂਡਵ ਪੰਜ ਭਰਾ ਨੇ ਵੀ ਇਹਨਾਂ ਦਾ ਕੁਝ ਵੀ ਨਹੀਂ ਹੈ। ਇਹਨਾਂ ਦੇ ਕੋਲ ਦੁਰਜੋ ਧਨ ਵਰਗੇ ਬਲਸ਼ਾਲੀ ਭਰਾ ਨੇ, ਪਰਿਵਾਰ ਬਹੁਤ ਵੱਡਾ ਹੈ। ਇਹਨਾਂ ਦੇ ਮਨ ਵਿੱਚ ਖਿਆਲ ਇਹੀ ਹੈ ਵੀ ਅਸੀਂ ਇਹਨਾਂ ਪਾਂਡਵਾਂ ਨੂੰ ਕੁਝ ਵੀ ਨਹੀਂ ਦੇਣਾ, ਸਾਡਾ ਪਰਿਵਾਰ ਵੱਡਾ ਹੈ, ਸਾਡਾ ਵਿਗਾੜ ਕੀ ਲੈਣਗੇ। ਬਾਰਾਂ ਯੋਜਨ ਛਤਰ ਚੱਲੇ ਥਾਂ, ਆਖਿਰ ਕੀ ਹੋਇਆ? ਕੁਰਖੇਤਰ ਦੇ ਮੈਦਾਨ 'ਚ ਜੰਗ ਹੋਈ ਜਿਸ ਨੂੰ ਮਹਾਂਭਾਰਤ ਦਾ ਨਾਂ ਦਿੱਤਾ ਗਿਆ। ਜੰਗ ਹੋਈ ਤੇ ਜੰਗ ਇੰਨੀ ਭਿਆਨਕ ਹੋਈ ਕਿ ਇੱਕ ਪਾਸੇ ਪੰਜ ਪਾਂਡਵ ਨੇ, ਇੱਕ ਪਾਸੇ ਇਹ ਦੁਰਜੋ ਧਨ ਵਰਗੇ ਵੱਡੇ ਵੱਡੇ ਬਲਸ਼ਾਲੀ, ਇਹਨਾਂ ਦਾ ਬਹੁਤ ਵੱਡਾ ਪਰਿਵਾਰ ਤੇ ਹੋਰ ਮੇਲੇ ਮਿੱਤਰ ਪਿਆਰੇ ਪਰਸਾਰੇ ਮਾਰੇ ਗਏ। ਇਹਨਾਂ ਦੇ ਜਿਹੜੀ ਲੋਥ ਸੀ ਨਾ, ਇਹਨਾਂ ਦੇ ਜਿਹੜੇ ਸਰੀਰ ਸੀ, ਕਹਿਣ ਲੱਗੇ ਉਹਨਾਂ ਦਾ ਸੰਸਕਾਰ ਵੀ ਨਹੀਂ ਹੋ ਸਕਿਆ, ਇਹ ਬੜੀ ਮੈਰੀ ਮੇਰੀ ਕਰਦੇ ਸੀ। ਬੰਦੇ ਜੇ ਕਿਤੇ ਤੇਰੇ ਅੰਦਰ ਵੀ ਹੰਕਾਰ ਬਣਿਆ ਰਹਿੰਦਾ ਨਾ, ਮੇਰੀ ਮੇਰੀ ਦਾ ਨਾਂ ਕਰਿਆ ਕਰ। ਬਾਰਾਂ ਯੋਜਨ ਛਤਰ ਚੱਲੇ ਥਾ, ਕਿੰਨੀ ਸੈਨਾ ਸੀ ਇਹਨਾਂ ਕੋਲ ਉਸ ਵੇਲੇ? ਹੁਣ ਪਾਂਡਵ ਤਾਂ ਪੰਜ ਹੀ ਨੇ, ਪੰਜ ਭਰਾ ਨੇ ਤੇ ਸ੍ਰੀ ਕ੍ਰਿਸ਼ਨ ਜੀ ਉਹਨਾਂ ਦੇ ਸਾਰਥੀ ਬਣੇ ਹੋਏ ਨੇ, ਨਾਲ ਨੇ। ਇਹਨਾਂ ਨੂੰ ਬੜਾ ਹੰਕਾਰ ਸੀ, ਬੜਾ ਮਾਣ ਸੀ ਆਪਣੀ ਫੌਜ ਤੇ, ਆਪਣੇ ਕੁਟੁੰਬ ਤੇ, ਕਬੀਲਿਆਂ ਤੇ। ਤੇ ਸੈਨਾ ਕਿੰਨੀ ਸੀ ਇਹਨਾਂ ਕੋਲ? ਬਾਰਾਂ ਯੋਜਨ। ਯੋਜਨ ਇੱਕ ਯੋਜਨ ਹੁੰਦਾ ਹੈ ਚਾਰ ਕੋਹ ਦਾ, ਚਾਰ ਕੋਹ, ਚਾਰ ਕੋਸ। ਹੁਣ ਚਾਰ ਕੋਹ ਜਗ੍ਹਾ ਬੜੀ ਦੂਰ ਤੱਕ ਜਾਂਦੀ ਆ। ਬਾਰਾਂ ਯੋਜਨ ਇਹ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੱਖਰ ਤੇ ਵੀ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ, ਇੱਕ ਅੱਖਰ ਤੇ ਵੀ ਕੋਈ ਕਿੰਤੂ ਪਰੰਤੂ ਨਹੀਂ। ਬਾਰਾਂ ਯੋਜਨ ਛਤਰ ਚੱਲੇ ਥਾ, ਉਸ ਵੇਲੇ ਇਹਨਾਂ ਦੀ ਇੰਨੀ ਵੱਡੀ ਸੈਨਾ ਸੀ ਕਿ ਬਾਰਾਂ ਨੂੰ ਚਾਰ ਤੋਂ ਗੁਣਾ ਕਰ ਲਓ, ਬਾਰਾਂ ਚੌਕ ਅੜਤਾਲੀ, ਅੜਤਾਲੀ ਕੋਹਾਂ ਤੱਕ, ਅੜਤਾਲੀ ਕੋਸ ਤੱਕ ਇਹਨਾਂ ਦੀ ਸੈਨਾ ਫੈਲੀ ਹੋਈ ਸੀ। ਕਿੰਨੀ ਵੱਡੀ ਸੈਨਾ ਹੋਏਗੀ ਹੁਣ ਅੰਦਾਜ਼ਾ ਲਾ ਲਓ, ਵੀ ਇੰਨੀ ਦੂਰ ਤੱਕ ਇਹਨਾਂ ਦਾ ਛਤਰ ਝੁੱਲ ਰਿਹਾ ਸੀ, ਸਾਮਿਆਨੇ ਤਣੇ ਹੋਏ ਸੀ ਇਹਨਾਂ ਦੇ ਇੰਨੀ ਦੂਰ ਤੱਕ। ਅੜਤਾਲੀ ਕੋਹ ਬਹੁਤ ਲੰਮੀ ਦੂਰੀ ਬਣਦੀ ਹੈ, ਬਹੁਤ ਵੱਡਾ ਏਰੀਆ ਬਣਦਾ ਹੈ। ਤੇ ਕਹਿਣ ਲੱਗੇ ਕਿੱਧਰ ਗਏ ਉਹ ਸਾਰੇ? ਬਸ ਗੱਲ ਇਹ ਸੀ ਕਿ ਜਿਹੜੇ ਪੰਜ ਪਾਂਡਵ ਸੀ ਉਹ ਮੇਰੀ ਮੇਰੀ ਨਹੀਂ ਕਰਦੇ ਸੀ, ਉਹਨਾਂ ਦੀ ਜਿੱਤ ਹੋਈ ਤੇ ਜਿਹੜੀ ਮੇਰੀ ਮੇਰੀ ਕਰ ਰਹੇ ਸਨ ਉਹਨਾਂ ਦੀ ਹਾਰ ਹੋਈ, ਤੇ ਹਾਰ ਹੀ ਨਹੀਂ ਉਹਨਾਂ ਦੀ ਦੇਹੀਆਂ ਨੂੰ ਗਿਰਜਾ ਨੇ ਖਾਇਆ, ਇਲਾ ਨੇ, ਸੰਸਕਾਰ ਵੀ ਨਹੀਂ ਹੋਇਆ। ਬੰਦੇ ਤੂੰ ਕਿਉਂ ਮੇਰੀ ਮੇਰੀ ਕਰਦਾ ਹੈ? ਸਰਬ ਸੁਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ। ਥੋੜਾ ਜਿਹਾ ਕਿਤੇ ਬੰਦਾ ਸੋਨਾ ਖਰੀਦ ਲਏ ਉਹਨੂੰ ਪਾਉਂਦਾ ਹੈ, ਚੰਗੀ ਗੱਲ ਹੈ, ਵਾਹਿਗੁਰੂ ਜੀ ਦਏ ਸਾਰਿਆਂ ਨੂੰ ਦਏ, ਪਾਈਏ ਵੀ, ਪਰ ਕਦੇ ਹੰਕਾਰ ਨਾ ਕਹੀਏ, ਸਿਰਫ ਦਿਖਾਵੇ ਵਾਸਤੇ ਹੀ ਨਾ ਪਾਈਏ। ਭਾਈ ਲੋਕੀ ਦੇਖ ਕੇ ਕਹਿਣਗੇ ਦੇਖੋ ਜੀ ਕਿੰਨਾ ਅਮੀਰ ਬੰਦਾ, ਐ ਦੇਖੋ ਸੋਨੇ ਦਾ ਕਿੰਨਾ ਭਾਰੀ ਕੜਾ ਪਾਇਆ ਹੋਇਆ ਜੀ, ਬੜਾ ਅਮੀਰ ਬੰਦਾ, ਇਹ ਦੇਖੋ ਜੀ ਚੰਨੀ ਵੀ ਕਿੰਨੀ ਮੋਟੀ ਪਾਈ ਹੋਈ ਹੈ ਜੀ, ਪਾਓ, ਚੰਗੀ ਗੱਲ ਹੈ। ਪਰ ਪਿਆਰੇ ਉਹ ਇਹ ਉਸ ਵਾਹਿਗੁਰੂ ਜੀ ਦਾ

ਮੈਂ ਦਿਖਾਵੇ ਵਾਸਤੇ ਨਹੀਂ ਪਾਉਣ ਲੱਗਾ, ਇਹ ਤਾਂ ਤੇਰੀ ਦਾਤ ਹੈ। ਤੇ ਸੱਚ ਜਾਣੀਓ, ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਨਾ ਸੱਚ ਵਿੱਚ, ਤੇ ਸੱਚ ਵਿੱਚ ਗੁਰੂ ਚਰਨਾਂ ਨਾਲ ਜੁੜਿਆ ਹੋਵੇ, ਫਿਰ ਉਸ ਬੰਦੇ ਨੂੰ ਇਹਨਾਂ ਚੀਜ਼ਾਂ ਦੀ ਲੋੜ ਵੀ ਨਹੀਂ ਰਹਿੰਦੀ। ਉਹਦੇ ਕੋਲ ਫਿਰ ਦਿਖਾਵੇ ਦੀ ਲੋੜ ਨਹੀਂ, ਉਹਨੂੰ ਲੋੜ ਨਹੀਂ ਰਹਿੰਦੀ ਦਿਖਾਵੇ ਦੀ। ਭਾਈ ਲੋਕੀ ਮੈਨੂੰ ਅਮੀਰ ਕਹਿਣ, ਤੇ ਜੇ ਕਿਤੇ ਇੰਨਾ ਸੋਨਾ ਪਾ ਕੇ ਹੋਰ ਇਹ ਦਿਖਾਵੇ ਵਾਲੇ ਅੜੰਬਰ ਕਰਕੇ ਜੇ ਕਿਤੇ ਬੰਦੇ ਨੂੰ ਫੇਰ ਵੀ ਕੋਈ ਵਡਿਆਈ ਨਾ ਕਰੇ ਉਹਦੀ, ਫਿਰ ਦੇਖੋ ਉਹਨੂੰ ਕਿੰਨਾ ਦੁੱਖ ਹੁੰਦਾ। ਵੀ ਮੈਂ ਇੰਨਾ ਸੋਨਾ ਵੀ ਪਾ ਲਿਆ, ਇੰਨਾ ਮੈਂ ਸੋਹਣਾ ਸੂਟ ਬੂਟ ਵੀ ਪਾ ਲਿਆ, ਤੇ ਲੋਕੀ ਦੇਖ ਕੇ ਮੇਰੇ ਵੱਲ ਕਹਿ ਤਾਂ ਰਹੇ ਨੀ ਵੀ ਤੂੰ ਬੜਾ ਸੋਨਾ ਪਾਇਆ। ਕਿਉਂਕਿ ਲੋਕੀ ਵੀ ਬੜੇ ਸਮਝਦਾਰ ਹੁੰਦੇ ਨੇ, ਉਹ ਵੀ ਜਾਣਦੇ ਨੇ ਭਾਈ ਇਹ ਦਿਖਾਵੇ ਵਾਸਤੇ ਹੀ ਪਾਇਆ ਹੋਇਆ ਬੰਦੇ ਨੇ। ਬਹੁਤ ਸਮਝਦਾਰ ਨੇ ਲੋਕੀ ਵੀ। ਅਸਲ ਵਿੱਚ ਗੱਲ ਇਹ ਵੀ ਅਸੀਂ ਦੂਜਿਆਂ ਨੂੰ ਸਮਝ ਲੈਂਦੇ ਵੀ ਇਹ ਕੁਝ ਨਹੀਂ ਜਾਣਦੇ, ਪਰ ਨਹੀਂ ਪਿਆਰਿਓ, ਕਦੇ ਗੁਰਬਾਣੀ ਨੂੰ ਪੁੱਛ ਕੇ ਦੇਖੋ। ਗੁਰਬਾਣੀ ਕਹਿੰਦੀ ਪਿਆਰਿਆ, ਦੂਜਿਆਂ ਨੂੰ ਆਪਣੇ ਨਾਲੋਂ ਸਿਆਣੇ ਜਾਣਿਆ ਕਰ, ਪਰ ਬੰਦਾ ਹੈ ਕਹਿੰਦਾ ਸਾਰਿਆਂ ਨਾਲੋਂ ਮੈਂ ਸਿਆਣਾ। ਕਬੀਰ ਸਭ ਤੇ ਹਮ ਬੁਰੇ, ਇਸ ਤਰ੍ਹਾਂ ਕਹਿਆ ਕਰ, ਇਸ ਤਰ੍ਹਾਂ ਦਾ ਜੀਵਨ ਜੀਆ ਕਰ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਕਹਿਣ ਲੱਗੇ ਸਾਰੇ ਮੇਰੇ ਨਾਲੋਂ ਚੰਗੇ ਨੇ, ਮੇਰੇ ਨਾਲੋਂ ਸਾਰੇ ਚੰਗੇ ਨੇ। ਇਹ ਬੰਦਾ ਉਲਟ ਸੋਚ ਵਿੱਚ ਨਿੰਦਾ ਹੈ। ਕਹਿਣ ਲੱਗੇ ਸਾਰੇ ਮੇਰੇ ਨਾਲੋਂ ਪਿੱਛੇ ਨੇ, ਤੇ ਮੈਂ ਸਾਰਿਆਂ ਨਾਲੋਂ ਵਧੀਆ, ਸਾਰਿਆਂ ਨਾਲੋਂ ਸਮਝਦਾਰ, ਸਾਰਿਆਂ ਨਾਲੋਂ ਗਿਆਨਵਾਨ। ਨਹੀਂ ਪਿਆਰਿਆ, ਫੇਰ ਨਹੀਂ ਸੁੱਖ ਮਿਲਣਾ, ਫਿਰ ਨਹੀਂ ਗੱਲ ਬਣਨੀ, ਫਿਰ ਨਹੀਂ ਤੈਨੂੰ ਜ਼ਿੰਦਗੀ ਦਾ ਆਨੰਦ ਆਉਣਾ। ਜੇ ਕਿਤੇ ਇਸੇ ਚੱਕਰ 'ਚ ਲੱਗਿਆ ਰਿਹਾ, ਉਲਟ ਸੋਚ 'ਚ ਹੀ ਜੀਵਨ ਜਿਉਂਦਾ ਰਿਹਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਤੇ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਇੱਥੇ ਇਹ ਜਿਹੜਾ ਹਉਮੈ ਦਾ ਰੋਗ ਹੈ, ਇਹ ਵੀ ਮੇਰੇ ਮਾਲਕ ਨੇ ਮੇਰਾ ਦੂਰ ਕਰ ਦਿੱਤਾ। ਜਿੱਥੇ ਪੰਜ ਦੋਖ, ਪੰਜ ਵਿਕਾਰ, ਪੰਜ ਐਬ ਮੇਰੇ ਦੂਰ ਕੀਤੇ ਨੇ, ਉੱਥੇ ਨਾਲ ਹੀ ਹਉਮੈ ਦਾ ਰੋਗ ਵੀ ਮੇਰਾ ਦੂਰ ਕਰ ਦਿੱਤਾ। ਹੁਣ ਰਾਵਣ ਨੂੰ ਦੇਖੀਏ, ਸਰਬ ਸੋਇਨ ਕੀ ਲੰਕਾ ਹੁੱਤੀ। ਕਿਸੇ ਦੇ ਘਰ ਕਿੰਨਾ ਸੋਨਾ ਹੋਏਗਾ? ਹੋਏਗਾ ਕੋਈ ਰਾਵਣ ਵਰਗਾ ਅਮੀਰ ਜਿਹਦੀ ਪੂਰੀ ਲੰਕਾ ਹੀ ਸੋਨੇ ਦੀ ਸੀ? ਸੋਨੇ ਦੀ ਲੰਕਾ, ਕਿੰਨਾ ਸੋਨਾ ਲੱਗਾ ਹੋਏਗਾ, ਕਿੰਨਾ ਅਮੀਰ ਸੀ? ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ ਕਹਾ ਭਇਓ ਦਰ ਬੰਦੇ ਹਾਥੀ, ਖਿਨਮੈ ਭਈ ਪਰਾਈ। ਉਹਦੇ ਬੂਹੇ ਦੇ ਅੱਗੇ ਹਾਥੀ ਬੰਦੇ ਹੁੰਦੇ ਸੀ। ਹੋਇਆ ਕਿ ਹਨੂੰਮਾਨ ਨੇ ਛੋਟੀ ਜਿਹੀ ਚਿੰਗਾਰੀ ਦੇ ਨਾਲ ਹੀ ਸਾੜ ਕੇ ਉਹ ਸਾਰੀ ਸੁਆਹ ਬਣਾ ਦਿੱਤੀ ਜਿਹੜੀ ਸੋਨੇ ਦੀ ਸੀ। ਕਿਉਂ ਹਉਮੈ ਸੀ? ਜਿਹੜਾ ਦੂਤ ਬਣ ਕੇ ਆਇਆ ਸੀ ਉਸੇ ਨੂੰ ਨਹੀਂ ਛੱਡਿਆ, ਹਉਮੈ ਦੇ ਅਧੀਨ ਹੋਏ ਨੇ ਉਸ ਦੂਤ ਨੂੰ ਹੀ ਨਹੀਂ ਛੱਡਿਆ ਵੀ ਇਹਦੀ ਪੂੰਛ 'ਚ ਹੀ ਅੱਗ ਲਾ ਦਿਓ, ਇਹ ਜਲ ਕੇ ਮਰ ਜਾਏਗਾ। ਨਹੀਂ ਪਿਆਰਿਆ, ਉਹ ਤਾਂ ਤੈਨੂੰ ਇੱਕ ਸੰਦੇਸ਼ ਦੇਣ ਵਾਸਤੇ ਆਇਆ, ਉਹ ਲੜਨ ਥੋੜਾ ਹੀ ਨਾ ਆਇਆ ਸੀ, ਉਹ ਤਾਂ ਇੱਕ ਸੁਨੇਹਾ ਦੇਣ ਵਾਸਤੇ ਆਇਆ ਸੀ। ਪਰ ਆਪਣੀ ਹਉਮੈ ਦੇ ਉਸ ਵੇਲੇ ਅਧੀਨ ਹੋਇਆ, ਉਹਦੀ ਪੁੱਛ ਨੂੰ ਹੀ ਅੱਗ ਲਾ ਦਿੱਤੀ, ਤੇ ਨਤੀਜਾ ਕੀ ਨਿਕਲਿਆ? ਜਿਹੜੀ ਲੰਕਾ ਸੋਨੇ ਦੀ ਹੁੰਦੀ ਸੀ ਉਹ ਸੜ ਕੇ ਸੁਆਹ ਹੋ ਗਈ, ਰਾਖ ਹੋ ਗਈ। ਕਰ ਲੈ ਭਾਈ, ਕੀ ਕਰੇਗਾ ਇੱਦਾਂ? ਇਤਿਹਾਸਕ ਘਟਨਾ ਆਪਾਂ ਲਈਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਜਗਤ ਜਲੰਧਰ ਨੂੰ ਉਤਾਰਦੇ ਹੋਏ ਇਹ ਲੰਕਾ ਪਹੁੰਚੇ ਨੇ, ਸ੍ਰੀਲੰਕਾ ਪਹੁੰਚੇ ਨੇ, ਉੱਥੇ ਦਾ ਰਾਜਾ ਹੈ ਰਾਜਾ ਸਿਵਨਾਭ। ਇਹ ਵੀ ਬੜਾ ਹੰਕਾਰ ਦਾ ਮਾਰਿਆ ਹੋਇਆ, ਤੇ ਇਸਦੇ ਰਾਜ 'ਚ ਜਿਹੜਾ ਕੋਈ ਇਹਦੇ ਸ਼ਹਿਰ ਦੇ ਨੇੜੇ ਤੇੜੇ ਕੋਈ ਸਾਧੂ ਸੰਤ ਜਾਂਦਾ ਤਾਂ ਇਹ ਉਹਦੀ ਪ੍ਰੀਖਿਆ ਲੈਂਦਾ ਵੀ ਇਹ ਸੱਚ ਵਿੱਚ ਸਾਧੂ ਹੈ, ਸੱਚ ਵਿੱਚ ਇਹ ਪਹੁੰਚਿਆ ਹੋਇਆ ਬੰਦਾ ਹੈ, ਜਾਂ ਫਿਰ ਸਿਰਫ ਦਿਖਾਵਾ ਹੈ।
ਤੇ ਇਹ ਕੰਮ ਕੀ ਕਰਦਾ ਹੈ? ਉਹਨਾਂ ਦੇ ਕੋਲ ਉਹਦੇ ਕੋਲ ਇਹ ਨੱਚਣ ਵਾਲੀਆਂ ਇਸਤਰੀਆਂ ਜਵਾਨ ਕੁੜੀਆਂ ਉਹ ਭੇਜਦਾ ਹੈ ਨੱਚਣ ਵਾਸਤੇ, ਵੀ ਜਾਓ ਤੁਸੀਂ ਉਸ ਦੇ ਸਾਹਮਣੇ ਨਾਚ ਗਾਣ ਕਰੋ, ਜੇ ਕਿਤੇ ਉਹ ਡੋਲ ਗਿਆ ਤੇ ਪਕੜ ਕੇ ਉਹਨੂੰ ਜੇਲ੍ਹ 'ਚ ਪਾ ਦੇਣਾ, ਜੇ ਕਿਤੇ ਨਾ ਡੋਲਿਆ ਤਾਂ ਫਿਰ ਉਸਨੂੰ ਇਸਨੇ ਆਪਣੇ ਘਰ ਭੋਜ ਤੇ ਬੁਲਾਉਣਾ, ਵੀ ਤੁਸੀਂ ਮੇਰੇ ਘਰ ਲੰਗਰ ਛਕੋ। ਭਾਈ ਮਨਸੁਖ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ, ਇਹ ਵੀ ਉੱਥੇ ਹੀ ਰਹਿੰਦਾ ਤੇ ਭਾਈ ਮਨਸੁਖ ਜੀ ਪਾਸੋਂ ਇਸ ਰਾਜਾ ਸਿਵਨਾਮ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸੁਣੀ। ਇਹ ਭਾਈ ਮਨਸੁਖ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਹੀ ਰਹਿੰਦਾ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਮਨਸੁਖ ਤੇਰੀ ਸੇਵਾ ਪ੍ਰਵਾਨ ਹੋਈ ਤੇ ਹੁਣ ਤੂੰ ਆਪਣੇ ਘਰ ਜਾ ਕੇ ਆਪਣੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕਰ। ਨੇ ਹੱਥ ਜੋੜੇ, ਹੱਥ ਜੋੜ ਕੇ ਸਤ ਵਚਨ ਆਖਿਆ ਤੇ ਨਾਲ ਹੀ ਇੱਕ ਬੇਨਤੀ ਕੀਤੀ। ਕਹਿਣ ਲੱਗੇ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਦ ਕਦੇ ਤੁਸੀਂ ਉੱਧਰ ਆਓ ਤੇ ਆ ਕੇ ਦਰਸ਼ਨ ਜ਼ਰੂਰ ਦਿਓ, ਉੱਥੇ ਪਹੁੰਚ ਕੇ ਦਰਸ਼ਨ ਜ਼ਰੂਰ ਦਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਪਹੁੰਚੇ ਨੇ, ਇਹ ਰਾਜਾ ਸਿਵਨਾਮ ਨੂੰ ਪਤਾ ਲੱਗਿਆ ਵੀ ਕੋਈ ਸਾਧੂ ਸੰਤ ਆਇਆ ਹੋਇਆ ਹੈ, ਇਸਨੇ ਫਿਰ ਨੱਚਣ ਵਾਲੀਆਂ ਭੇਜ ਦਿੱਤੀਆਂ ਵੀ ਜਾਓ ਉਹਦੇ ਸਾਹਮਣੇ ਨਾਚ ਗਾਣ ਕਰੋ। ਉਹ ਜਵਾਨ ਕੁੜੀਆਂ ਇਸਤਰੀਆਂ ਆਈਆਂ ਗਹਿਣਿਆਂ ਨਾਲ ਸਜੀਆਂ ਹੋਈਆਂ, ਹਾਰ ਸ਼ਿੰਗਾਰ ਕੀਤੇ ਹੋਏ ਆ ਕੇ ਜਿਵੇਂ ਹੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਨੱਚਣਾ ਸ਼ੁਰੂ ਕੀਤਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਉੱਥੇ ਸ਼ਬਦ ਹੀ ਉਚਾਰ ਦਿੱਤਾ, ਗਾਛੋ ਪੁੱਤਰੀ ਰਾਜਕੁਮਾਰ, ਪੁੱਤਰੀ ਸ਼ਬਦ, ਉਹਨਾਂ ਨੂੰ ਪੁੱਤਰੀ ਕਿਹਾ, ਨੱਚਣ ਵਾਲੀਆਂ ਨਹੀਂ ਕਿਹਾ ਵੀ ਤੁਸੀਂ ਨੱਚਣ ਵਾਲੀ ਹੋ ਤੁਸੀਂ ਆਪਣੇ ਘਰਾਂ ਨੂੰ ਜਾਓ, ਨਹੀਂ, ਗਾਛੋ ਪੁੱਤਰੀ ਰਾਜਕੁਮਾਰ, ਇਹ ਜਿਹੜਾ ਕੋਰ ਸ਼ਬਦ ਨਾ ਜੋ ਸਤਿਗੁਰੂ ਜੀ ਸਾਨੂੰ ਬਖਸ਼ ਕੇ ਗਏ, ਇਹ ਕੌਰ ਸ਼ਬਦ ਕਿੱਥੋਂ ਆਇਆ? ਜਦੋਂ ਰਾਜਿਆਂ ਦੇ ਘਰਾਣੇ 'ਚ ਬੱਚੇ ਜਨਮ ਲੈਂਦੇ ਸੀ ਤੇ ਉਹਦੇ ਨਾਂ ਦੇ ਪਹਿਲੇ ਅੱਗੇ ਲਿਖਿਆ ਜਾਂਦਾ ਸੀ ਕੁੰਵਰ ਫਲਾਣਾ ਸਿੰਘ, ਵੀ ਕੁੰਵਰ ਪਹਿਲੇ ਲਗਾ ਦਿਆ ਦਾ ਇਹਦਾ ਭਾਵ ਇਹ ਵੀ ਇਹ ਰਾਜ ਘਰਾਣੇ ਦਾ ਬੱਚਾ ਹੈ, ਇਹ ਰਾਜ ਘਰਾਣੇ ਦਾ ਬੱਚਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਸਾਰੀਆਂ ਹੀ ਭੈਣਾਂ ਨੂੰ ਬੀਬੀਆਂ ਨੂੰ ਸਾਰਿਆਂ ਨੂੰ ਹੀ ਰਾਜੇ ਦੀ ਘਰ ਦੀਆਂ ਦੱਸੇ ਵੀ ਤੁਸੀਂ ਤਾਂ ਰਾਜਕੁਮਾਰੀਆਂ ਹੋ, ਸਾਰੀਆਂ ਹੀ ਤੁਸੀਂ ਰਾਜਕੁਮਾਰੀ ਹੋ, ਪਰ ਸਾਡਾ ਦੁਰਭਾਗ ਇੰਨਾ ਕਿ ਅੱਜ ਜੋ ਗੁਰਦੇਵ ਪਾਤਸ਼ਾਹ ਸਾਨੂੰ ਸਿੰਘ ਤੇ ਕੋਰ ਸ਼ਬਦ ਦੇ ਕੇ ਗਏ, ਅੱਜ ਉਹ ਛੁੱਟਦਾ ਜਾ ਰਿਹਾ ਤੇ ਨਾਂ ਦੇ ਅੱਗੇ ਖਾਲੀ ਜਾਤ ਲੱਗਦੀ ਜਾ ਰਹੀ ਹੈ। ਜਾਤ ਬਸ ਜਾਤ ਲਾ ਲਓ, ਅੱਗੇ ਸਿੰਘ ਤੇ ਕੌਰ ਛੱਡੋ, ਕਿਹਨੇ ਦੇਖਣਾ? ਨਹੀਂ, ਇਹ ਸਿੰਘ ਤੇ ਕੌਰ ਇਹ ਬਹੁਤ ਮੁਸ਼ਕਲ ਨਾਲ ਮਿਲੇ ਨੇ, ਬੜੀਆਂ ਸ਼ਹੀਦੀਆਂ ਪਾਈਆਂ ਨੇ ਤਾਂ ਜਾ ਕੇ ਇਹ ਸਿੰਘ ਤੇ ਕੌਰ ਸ਼ਬਦ ਮਿਲਿਆ, ਐਵੇਂ ਨਹੀਂ ਮਿਲਿਆ, ਇੰਨਾ ਸੌਖਾ ਨਹੀਂ ਮਿਲ ਗਿਆ। ਗਾਛੋ ਪੁੱਤਰੀ ਰਾਜਕੁਮਾਰ, ਇੰਨੇ ਪਿਆਰੇ ਸ਼ਬਦ, ਪੁੱਤਰੀ ਸ਼ਬਦ ਅੱਜ ਤੱਕ ਕਿਸੇ ਨੇ ਨਹੀਂ ਸੀ ਉਹਨਾਂ ਨੂੰ ਕਿਹਾ, ਤੇ ਸਮਾਂ ਬੜਾ ਕਮਾਲ ਦਾ ਸੀ, ਬੜਾ ਸ਼ਰਮ ਹਯਾ ਵਾਲਾ ਸਮਾਂ ਸੀ ਉਹ। ਉਸ ਵੇਲੇ ਸਮਾਂ ਇਹ ਸੀ ਕਿ ਜੇ ਕਿਤੇ ਇੱਕ ਪੁੱਤਰ, ਇੱਕ ਪਿਓ, ਇੱਕ ਚਾਚਾ ਤਾਇਆ ਜਾਂ ਵੱਡਾ ਭਰਾ ਉਹ ਕਿਤੇ ਖੜੇ ਨੇ, ਉਹਨਾਂ ਦੇ ਸਾਹਮਣੇ ਕੋਈ ਧੀ ਭੈਣ ਨੱਚ ਨਹੀਂ ਸੀ ਸਕਦੀ ਵੀ ਮੇਰਾ ਵੱਡਾ ਭਰਾ ਖੜਾ ਇੱਥੇ, ਮੈਂ ਉਹਦੇ ਸਾਹਮਣੇ ਨੱਚ ਨਹੀਂ ਸਕਦੀ। ਨੱਚਣ ਨੂੰ ਇੰਨਾ ਚੰਗਾ ਕੰਮ ਨਹੀਂ ਸੀ ਸਮਝਿਆ ਜਾਂਦਾ। ਮੇਰਾ ਚਾਚਾ ਤਾਇਆ ਇੱਥੇ ਖੜਾ, ਮੇਰਾ ਬਾਪੂ ਇੱਥੇ ਖੜਾ, ਮੈਂ ਕਿਵੇਂ ਨੱਚਾਂ? ਪੈਰ ਨਹੀਂ ਸੀ ਚੱਲਦੇ, ਫਿਰ ਸ਼ਰਮ ਹੀ ਆ ਸੀ। ਹੁਣ ਉਹਨਾਂ ਦੇ ਪੈਰ ਰੁਕ ਗਏ,
ਪੁੱਤਰੀ ਸ਼ਬਦ ਸੁਣ ਕੇ ਉਹਨਾਂ ਦੇ ਪੈਰ ਰੁਕ ਗਏ ਵੀ ਇਹਨੇ ਤਾਂ ਸਾਨੂੰ ਪੁੱਤਰੀ ਕਹਿ ਦਿੱਤਾ, ਹੁਣ ਕਿਵੇਂ ਨੱਚੀਏ ਦੇ ਸਾਹਮਣੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੋਲ ਬਹਾਲਿਆ ਸਾਰਿਆਂ ਨੂੰ, ਇਹ ਮੇਰੀ ਧੀਓ, ਇਹ ਮੇਰੀ ਪੁੱਤਰੀਓ, ਤੁਹਾਨੂੰ ਇਹ ਕੰਮ ਸ਼ੋਭਾ ਨਹੀਂ ਦਿੰਦਾ, ਤੁਸੀਂ ਤਾਂ ਰਾਜਕੁਮਾਰੀ ਆ ਉਹ, ਤੁਸੀਂ ਤਾਂ ਸੋਹਣੇ ਵਸਤਰ ਪਾ ਕੇ ਆਈ ਹੋ, ਹਾਰ ਸ਼ਿੰਗਾਰ ਕਰਕੇ ਆਈ ਹੋ, ਤੁਸੀਂ ਤਾਂ ਰਾਜਕੁਮਾਰੀਆਂ ਹੋ ਗਈ, ਤੂੰ ਕਿਹੜਾ ਕੰਮ ਲੈ ਲਿਆ ਤੁਸੀਂ ਇਹ ਦੁਨੀਆਂ ਦੇ ਸਾਹਮਣੇ ਨੱਚਣ ਦਾ, ਉਹਨਾਂ ਦਾ ਮਨ ਡੁਲਾਉਣ ਦਾ ਤੁਸੀਂ ਕੰਮ ਕਰਦੇ ਹੋ, ਇਹ ਕੰਮ ਵਧੀਆ ਨਹੀਂ ਹੈ। ਇੰਨਾ ਸੋਹਣਾ ਉਪਦੇਸ਼ ਅੱਜ ਤੱਕ ਕਿਸੇ ਨੇ ਨਹੀਂ ਸੀ ਦਿੱਤਾ, ਇੰਨਾ ਤੋਂ ਫਿਰ ਕਿੱਥੇ ਨੱਚਿਆ ਜਾਣਾ ਸੀ। ਇਹ ਤਾਂ ਵਾਪਸ ਤੁਰ ਗਈਆਂ ਤੇ ਜਾ ਕੇ ਰਾਜਾ ਸਿਵਨਾਭ ਨੂੰ ਕਹਿੰਦੀ ਆ, ਰਾਜਾ ਸਿਵਨਾਭ ਅੱਜ ਤੋਂ ਬਾਅਦ ਅਸੀਂ ਇਹ ਨੱਚਣ ਦਾ ਕੰਮ ਨਹੀਂ ਕਰਨਾ, ਅੱਜ ਸਮਾਂ ਹੋਰ ਹੈ, ਬਾਪੂ ਵੀ ਨੱਚ ਰਿਹਾ, ਮਾਂ ਵੀ ਨੱਚ ਰਹੀ, ਭੈਣ ਭਰਾ ਸਾਰੇ ਇਕੱਠੇ ਹੀ ਨੱਚਦੇ ਨੇ, ਅੱਜ ਤਾਂ ਚਲੋ ਸਮੇਂ ਦਾ ਫੇਰ ਹੈ। ਪਰ ਬਸ ਉਹਨਾਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਪੁੱਤਰੀ ਸ਼ਬਦ ਵਰਤਿਆ ਸੀ, ਬਸ ਇੱਕੋ ਹੀ ਸ਼ਬਦ 'ਚ ਉਹ ਸ਼ਰਮ ਹਯਾ ਨਾਲ ਮਰ ਗਈਆਂ। ਜਾ ਕੇ ਕਹਿੰਦੀ, ਸਿਵਨਾਭ ਤੂੰ ਰਾਜਾ ਜ਼ਰੂਰ ਹੈ ਇਲਾਕੇ ਦਾ, ਪਰ ਅੱਜ ਤੋਂ ਅਸੀਂ ਨੱਚਣ ਦਾ ਕੰਮ ਨਹੀਂ ਕਰਨਾ, ਇਹ ਕੰਮ ਬੰਦ। ਅਸੀਂ ਮਿਹਨਤ ਕਰਕੇ ਮਸ਼ਕਤ ਕਰਕੇ ਆਪਣੇ ਪੇਟ ਭਰਾਂਗੀ, ਪਰ ਇਹ ਨੱਚਣ ਦਾ ਕੰਮ ਨਹੀਂ ਕਰਨਾ। ਜਦੋਂ ਇਹ ਗੱਲ ਸੁਣੀ ਨਾ ਰਾਜਾ ਸਿਵਨਾਭ ਨੇ, ਇਹ ਤੁਰ ਪਿਆ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਆਇਆ ਆ ਕੇ ਹੱਥ ਜੋੜੇ, ਹੱਥ ਜੋੜ ਕੇ ਸਾਹਮਣੇ ਖੜੋ ਗਿਆ ਤੇ ਕਹਿੰਦਾ, ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਮੇਰੇ ਘਰ ਭੋਜ ਕਰੋ, ਭਾਓ ਮੇਰੇ ਘਰ ਚੱਲ ਕੇ ਲੰਗਰ ਛਕੋ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਇਹ ਬਹੁਤ ਹੰਕਾਰਿਆ ਹੋਇਆ ਹੈ, ਕਹਿਣ ਲੱਗੇ, ਇਹ ਦੱਸ ਘਰ ਤਾਂ ਤੇਰੇ ਚੱਲ ਪਵਾਂਗੇ, ਲੰਗਰ ਵੀ ਤੇਰੇ ਘਰ ਛਕ ਲਿਆਂਗੇ, ਭੋਜਨ ਕਰ ਲਿਆਂਗੇ, ਪਰ ਸੰਤਾਂ ਮਹਾਂਪੁਰਖਾਂ ਨੂੰ ਲੰਗਰ ਛਕਾ ਕੇ, ਆਪਣੇ ਅਤਿਥੀਆਂ ਨੂੰ ਲੰਗਰ ਛਕਾ ਕੇ ਕੁਝ ਭੇਟਾਂ ਉਹਨਾਂ ਨੂੰ ਦੇਣੀ ਹੁੰਦੀ ਹੈ, ਤੂੰ ਇਹ ਦੱਸ ਭੇਟਾਂ ਕੀ ਦਏਗਾ ਸਾਨੂੰ, ਲੰਗਰ ਤਾਂ ਛਕ ਲਿਆਂਗੇ, ਲੰਗਰ ਛਕਾ ਕੇ ਭੇਟਾਂ ਕੀ ਦਏਗਾ। ਤੇ ਇਹ ਕਹਿੰਦਾ ਮੇਰਾ ਰਾਜ ਬਹੁਤ ਵੱਡਾ ਹੈ, ਤੁਸੀਂ ਜੋ ਵੀ ਕਹੋਗੇ ਮੈਂ ਉਹ ਤੁਹਾਡੇ ਅੱਗੇ ਭੇਟਾ ਕਰ ਦਿਆਂਗਾ। ਦੇਖੋ ਕਮਾਲ ਦੀ ਗੱਲ, ਰਾਜ ਹੈ, ਰਾਜਾ ਹੈ, ਮੇਰਾ ਰਾਜ ਬਹੁਤ ਵੱਡਾ ਹੈ, ਜੋ ਤੁਸੀਂ ਕਹੋਗੇ ਮੈਂ ਉਹ ਤੁਹਾਡੇ ਸਾਹਮਣੇ ਭੇਟ ਕਰ ਦਿਆਂਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਰਾਜ ਤੇਰਾ ਕਿੱਥੋਂ ਆਇਆ, ਰਾਜ ਤਾਂ ਤੈਨੂੰ ਵਿਰਾਸਤ 'ਚ ਮਿਲਿਆ, ਤੇਰਾ ਬਾਪੂ ਇਸੇ ਰਾਜ ਨੂੰ, ਤੇਰਾ ਬਾਪੂ ਰਾਜ ਕਰਦਾ ਹੁੰਦਾ ਸੀ ਤਾਂ ਉਹ ਕਹਿੰਦੇ ਸੀ ਵੀ ਰਾਜ ਮੇਰਾ ਹੈ, ਇਹ ਤਾਂ ਤੈਨੂੰ ਵਿਰਾਸਤ 'ਚ ਮਿਲਿਆ, ਕੋਈ ਆਪਣੀ ਸਹਿ ਭੇਟ ਕਰ, ਆਪਣੀ ਸਹਿ ਦੱਸ, ਆਪਣੀ ਸੀਜ ਕੀ ਭੇਟਾਂ ਕਰੇਗਾ। ਹੁਣ ਰਾਜ ਤਾਂ ਬਾਪੂ ਦਾ ਦਿੱਤਾ ਹੋਇਆ। ਕਹਿਣ ਲੱਗੇ ਇਹ ਤਨ ਹਾਜ਼ਰ ਹੈ। ਕਹਿਣ ਲੱਗੇ ਤਨ ਤੇਰਾ ਕਿੱਥੋਂ ਆਇਆ, ਇਹ ਹਰ ਵਾਰ ਮੇਰਾ ਕਹਿੰਦਾ ਮੇਰਾ ਰਾਜ ਹੈ, ਮੇਰਾ ਤਨ ਹੈ, ਮੈਂ ਤਨ ਤੁਹਾਨੂੰ ਭੇਟਾ ਕਰ ਦਿਆਂਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ, ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ, ਵਿਚਾਰਾ ਇਹ ਤੇਰਾ ਕਿੱਥੇ ਆ, ਇਹ ਤਾਂ ਮਾਲਕ ਨੇ ਦਿੱਤਾ, ਅਕਾਲ ਪੁਰਖ ਨੇ ਦਿੱਤਾ, ਪਰਮਾਤਮਾ ਨੇ ਦਿੱਤਾ, ਤੂੰ ਆਪਣੇ ਆਪ ਸਾਜੀ ਇਸ ਤਨ ਨੂੰ। ਕਹਿਣ ਲੱਗੇ ਨਹੀਂ, ਫਿਰ ਤੇਰਾ ਕਿੱਥੋਂ ਹੋਇਆ, ਇਹ ਤਾਂ ਪਤਾ ਨਹੀਂ, ਜਿਸ ਦਿਨ ਉਸ ਮਾਲਕ ਦਾ ਮਨ ਕਰੇ ਉਸ ਦਿਨ ਲੈ ਲਏਗਾ ਇਸ ਨੂੰ, ਤੇਰਾ ਕਿੱਥੋਂ ਆਇਆ, ਆਪਣੀ ਸਹਿ ਦੇ ਕੋਈ। ਕਹਿਣ ਲੱਗੇ ਜੀ ਮੇਰਾ ਮਨ ਹਾਜ਼ਰ ਕਰ ਦਿਆਂਗਾ ਤੁਹਾਡੇ ਚਰਨਾਂ 'ਚ, ਮਨ ਭੇਟ ਕਰ ਦਿਆਂਗਾ। ਕਹਿਣ ਲੱਗੇ ਮਨ ਤਾਂ ਤੇਰਾ ਕਦੇ ਟਿਕਾ 'ਚ ਨਹੀਂ ਰਹਿੰਦਾ, ਇਹ ਤੇਰਾ ਕਿੱਥੋਂ ਆਇਆ, ਤੂੰ ਕਹੀ ਜਾਂਦਾ ਮਨ ਮੇਰਾ ਹੈ, ਮਨ ਤਾਂ ਤੇਰਾ ਹੈ ਹੀ ਨਹੀਂ, ਇਹ ਤਾਂ ਉਡਾਰੀਆਂ ਮਾਰੀ ਜਾਂਦਾ। ਕਬੀਰ ਮਨ ਪੰਖੀ ਭਯੋ ਉੜ ਉੜ ਦੈਂ ਦਿਸ ਜਾਏ, ਇਹ ਮਨ ਤੇਰੇ ਆਪਣੇ ਕਾਬੂ ਨਹੀਂ ਰਹਿੰਦਾ, ਕਈ ਵਾਰ ਇਹ ਤੇਰੇ ਤੋਂ ਬੇਕਾਬੂ ਹੁੰਦਾ, ਇਹ ਤੇਰੇ ਹੀ ਕਾਬੂ ਨਹੀਂ ਰਹਿੰਦਾ, ਤੂੰ ਮੈਨੂੰ ਕੀ ਭੇਟ ਕਰੇਗਾ, ਕੋਈ ਆਪਣੀ ਸਹਿ ਭੇਟ ਕਰ ਜਿਹੜੀ ਤੇਰੀ ਆਪਣੀ ਹੋਵੇ। ਇਹਦੇ ਹੱਥ ਜੁੜ ਗਏ ਅੱਗੇ, ਕਿਸ ਚੀਜ਼ ਨੂੰ ਆਪਣੀ ਕਹੇ, ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਜੀ ਮੈਨੂੰ ਸਮਝ ਨਹੀਂ ਲੱਗ ਰਹੀ ਵੀ ਮੈਂ ਕੀ ਭੇਟ ਕਰਾਂ, ਹੁਣ ਤੁਸੀਂ ਮੈਨੂੰ ਸਮਝ ਪਾ ਦਿਓ, ਤੁਸੀਂ ਜੋ ਹੁਕਮ ਕਰੋ ਮੈਂ ਉਹੀ ਭੇਟ ਕਰ ਦਿਆਂਗਾ, ਬਸ ਤੁਸੀਂ ਸਮਝ ਦੇ ਸਕਦੇ ਹੋ, ਹੁਣ ਮੇਰੇ ਹੱਥ ਖੜੇ ਹੋ ਗਏ ਨੇ,
ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਭੇਟ ਕਰਾਂ ਤੁਹਾਨੂੰ, ਕਿਸ ਚੀਜ਼ ਨੂੰ ਮੈਂ ਆਪਣੀ ਕਵਾਂ। ਗੁਰੂ ਨਾਨਕ ਸਾਹਿਬ ਮੁਸਕਰਾਏ, ਕਹਿਣ ਲੱਗੇ ਇੱਕ ਕੰਮ ਕਰ ਰਾਜਾ ਸਿਵਨਾਬ, ਇਹ ਜਿਹੜਾ ਤੂੰ ਮੈਂ ਕਰ ਰਿਹਾ ਨਾ, ਰਾਜ ਮੇਰਾ, ਤਨ ਮੇਰਾ, ਮਨ ਮੇਰਾ, ਧਨ ਮੇਰਾ, ਬਸ ਇਹ ਮੈਂ ਜੋ ਤੇਰਾ ਹੈ, ਮੈਂ ਮੇਰਾ ਜਿਹੜਾ ਹੈ, ਤੂੰ ਬਸ ਇਹ ਭੇਟਾ ਕਰ ਦੇ। ਜੇ ਤੂੰ ਇਹ ਭੇਟਾ ਕਰ ਦਿਆ, ਤੇਰੀ ਭੇਟਾ ਪ੍ਰਵਾਨ ਹੋ ਜਾਏਗੀ, ਤੇਰੇ ਅੰਦਰੋਂ ਇਹ ਮੈਂ ਨਿਕਲ ਜਾਵੇ। ਬਸ ਬੰਦਾ ਬੜਾ ਮੈਂ ਕਰਦਾ ਫਿਰੀ ਜਾਂਦਾ, ਮੈਂ ਮੇਰਾ, ਇਸ ਤੋਂ ਬਾਹਰ ਨਹੀਂ ਆਉਂਦਾ। ਪਰ ਸੱਚ ਜਾਣੀਏ, ਜਦੋਂ ਤੱਕ ਇਹ ਮੈਂ ਮੇਰੇ ਤੇ ਫਸਾ ਰਹੇਗਾ, ਇਸ ਨੂੰ ਤੂੰ ਤੇ ਤੇਰਾ ਚੰਗਾ ਨਹੀਂ ਲੱਗਦਾ। ਇਹ ਧਰਮ ਦੀ ਦੁਨੀਆਂ 'ਚ ਕਦਮ ਨਹੀਂ ਰੱਖ ਸਕਦਾ ਫਿਰ, ਕਿਉਂਕਿ ਸਿਰਫ ਮੇਰੇ ਤੱਕ ਸੀਮਿਤ ਹੈ। ਭਲਾ ਕਿਹਦਾ ਹੋਏ, ਮੇਰਾ ਭਲਾ ਹੋਏ? ਆਪਣੇ ਫਾਇਦੇ ਵਾਸਤੇ ਆਪਣਾ ਹੀ ਭਲਾ ਲੋਚਦਾ, ਇਹ ਦੂਜਿਆਂ ਦਾ ਭਲਾ ਨਹੀਂ ਲੋਚਦਾ। ਤੇ ਜਿਹੜਾ ਤੂੰ ਤੇ ਤੇਰੇ ਵਾਲਾ ਬੰਦਾ ਹੋਏ, ਉਹ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਤੇ ਸਰਬਤ 'ਚ ਆਪਣੇ ਆਪ ਵੀ ਆ ਜਾਂਦਾ ਬੰਦਾ। ਮੈਂ ਮੇਰਾ ਵਾਲਾ ਨਹੀਂ ਕਦੀ ਕਹਿੰਦਾ ਇਹ ਸਰਬਤ ਸਾਰਿਆਂ ਦਾ ਭਲਾ ਹੋਏ। ਮੈਂ ਮੇਰਾ ਵਾਲਾ ਬੰਦਾ ਕਹੇਗਾ ਭਲਾ ਹੋਏ, ਪਰ ਬਸ ਮੇਰਾ ਇਕੱਲੇ ਦਾ ਹੋਏ, ਮੇਰਾ ਰੁਤਬਾ ਬਣੇ ਆ ਰਹੇ, ਬਾਕੀ ਸਾਰੇ ਭੁੱਕੇ ਮਰਨ, ਮੈਨੂੰ ਕੀ? ਜੇਕਰ ਇਹ ਵੀ ਮੇਰੇ ਬਰਾਬਰ ਦੇ ਹੋ ਗਏ, ਫਿਰ ਮੈਨੂੰ ਕੌਣ ਕਿਸੇ ਨੇ ਪੁੱਛਣਾ? ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਮੇਰੇ ਵਾਹਿਗੁਰੂ ਜੀ ਨੇ, ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਮੇਰੇ ਅਕਾਲ ਪੁਰਖ ਨੇ, ਮੇਰੇ ਪ੍ਰਭੂ ਨੇ ਮੇਰੇ ਤੇ ਬੜੀ ਕਿਰਪਾ ਕੀਤੀ ਆ। ਕੀ ਕਿਰਪਾ ਕੀਤੀ? ਕਹਿਣ ਲੱਗੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਕਹਿਣ ਲੱਗੇ ਪੰਜ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਹਉਮੈ ਦਾ ਰੋਗ, ਇਹ ਮੇਰੇ ਤਨ ਤੋਂ, ਇਹ ਮੇਰੇ ਵਾਹਿਗੁਰੂ ਜੀ ਨੇ ਸਾਰੇ ਦੂਰ ਕਰ ਦਿੱਤੇ, ਹੁਣ ਨਹੀਂ ਇਹਨਾਂ ਦਾ ਵਸ ਚੱਲਦਾ। ਫਿਰ ਅੱਗੇ ਕਹਿੰਦੇ ਨੇ

ਕਿਹਾ ਤੇ ਮੇਰੇ ਜਿਹੜੇ ਮਾਇਆ ਵਾਲੇ ਬੰਧਨ ਸੀ, ਮਾਇਆ ਦੇ ਮੋਹ ਦੇ ਬੰਧਨ ਹੁੰਦੇ ਨੇ। ਮੈਂ ਫਿਰ ਜ਼ਿਕਰ ਕਰਾਂ, ਕਈ ਵਾਰ ਨਾ ਸਾਨੂੰ ਭੁਲੇਖਾ ਇਹ ਪੈ ਜਾਂਦਾ ਵੀ ਮਾਇਆ ਮਾੜੀ ਹੁੰਦੀ ਹੈ। ਨਹੀਂ, ਮਾਇਆ ਤਾਂ ਗੁਜਰਾਨ ਹੈ। ਮਾਇਆ ਤੋਂ ਬਿਨਾਂ ਕੀ ਖਰੀਦੋਗੇ ਤੁਸੀਂ ਦੱਸੋ? ਜਿਹੜੀਆਂ ਦੁਨੀਆ ਵੀ ਸੁੱਖ ਸੁਵਿਧਾਵਾਂ ਹੈਗੀਆਂ ਉਹ ਤਾਂ ਮਾਇਆ ਤੋਂ ਹੀ ਚੱਲੇਗਾ ਨਾ। ਘਰ ਵਿਹਾਰ, ਕਾਰੋਬਾਰ, ਕੰਮ ਕਾਜ ਮਾਇਆ ਤੋਂ ਬਿਨਾਂ ਕੀ ਕਰੇਗਾ ਬੰਦਾ, ਦੱਸੋ ਤੁਸੀਂ? ਮਾਇਆ ਬੁਰੀ ਨਹੀਂ, ਪਰ ਮਾਇਆ ਦੀ ਜਿਹੜੀ ਪਕੜ ਹੈ, ਮਾਇਆ ਦੀ ਜਿਹੜੀ ਆਪਣਤ ਹੈ, ਮਾਇਆ ਦੀ ਜਿਹੜੀ ਮੈਂ ਮੇਰੀ ਹੈ, ਬਸ ਇਹ ਮਾੜੀ ਹੈ। ਇਹ ਨਹੀਂ ਹੋਣੀ ਚਾਹੀਦੀ। ਇਹ ਨਹੀਂ ਹੋਣਾ ਚਾਹੀਦਾ ਵੀ ਬੰਦਾ ਚੰਗੇ ਕੰਮ ਵਾਸਤੇ ਵੀ ਇਹਨੂੰ ਖਰਚ ਨਾ ਕਰੇ, ਬਸ ਜੋੜਦਾ ਹੀ ਰਹੇ। ਹੋਰ ਆਣ ਦੋ, ਜੋੜ ਜੋੜ ਕੇ ਰੱਖੀ ਚੱਲੋ।

ਮੂੜ ਸਰ ਪਰ ਉੱਠੀ ਚਾਲਣਾ ਛੜ ਜਾਸੀ ਲੱਖ ਕਰੋੜ। ਪਿਆਰਿਆ ਇਹਦੇ ਚੱਕਰ ਚ ਬਹੁਤਾ ਨਾ ਪਿਆ ਕਰ, ਜਿਨ੍ਹਾਂ ਦੇ ਕੋਲ ਲੱਖਾਂ ਹੁੰਦੇ ਨੇ ਕਰੋੜਾਂ ਹੁੰਦੇ ਨੇ, ਕਹਿਣ ਲੱਗੇ ਉਹ ਵੀ ਛੱਡ, ਉਹਨਾਂ ਨੂੰ ਵੀ ਛੱਡ ਕੇ ਜਾਣਾ ਪੈਂਦਾ। ਦੇਖਿਆ ਕਿਸੇ ਨੇ ਵੀ ਮਾਇਆ ਨੇ ਰੋਕਿਆ ਹੋਵੇ ਕਿਸੇ ਬੰਦੇ ਨੂੰ ਮੌਤ ਤੋਂ? ਨਹੀਂ, ਉੱਥੇ ਮਾਇਆ ਵੀ ਕੁਝ ਨਹੀਂ ਕਰਦੀ, ਫਿਰ ਜਾਣਾ ਪੈਂਦਾ, ਛੱਡ ਦੇਣੀ ਪੈਂਦੀ ਸਾਰੀ ਇੱਥੇ। ਤੇ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਮੇਰੇ ਸਤਿਗੁਰੂ, ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਬੰਧਨ ਤੋੜ, ਮੇਰੇ ਜਿਹੜੇ ਮਾਇਆ ਦੇ ਮੋਹ ਦੇ ਬੰਧਨ ਸੀ ਉਹ ਤੋੜ ਦਿੱਤੇ। ਛੋਰ ਵਿਖਿਆ ਤੇ ਮਾਇਆ ਦੇ ਮੋਹ ਤੋਂ ਮੈਨੂੰ ਛੁਡਾ ਕੇ ਕੀ ਕੀਤਾ? ਗੁਰ ਕੋ ਸ਼ਬਦ ਮੇਰੇ ਹਿਰਦੇ ਦੀਨ, ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸਾ ਦਿੱਤਾ। ਸ਼ਬਦ ਮਰੋ ਫਿਰ ਜੀਵੋ ਸਦੀ, ਤੀਜੇ ਪਾਤਸ਼ਾਹ ਜੀ ਦੇ ਵਚਨ ਨੇ। ਸ਼ਬਦ ਚ ਇੰਨੀ ਪਾਵਰ ਹੈ, ਗੁਰੂ ਦੇ ਉਪਦੇਸ਼ ਹੈ ਸ਼ਬਦ ਵਿੱਚ, ਤੇ ਗੁਰੂ ਦੇ ਉਪਦੇਸ਼ ਨੇ ਜੀਵਨ ਨੂੰ ਸੰਵਾਰ ਦੇਣਾ। ਸ਼ਬਦ ਮਰੋ, ਗੁਰੂ ਦੇ ਸ਼ਬਦ ਰਾਹੀਂ ਆਪਣੀ ਹਉਮੈ ਨੂੰ ਮਾਰ ਲਓ, ਆਪਣੇ ਵਿਕਾਰਾਂ ਨੂੰ ਮਾਰ ਲਓ, ਫਿਰ ਕੀ ਹੋਏਗਾ? ਜੀਵੋ ਸਦ ਹੀ, ਫਿਰ ਹਮੇਸ਼ਾ ਹੀ ਆਤਮਕ ਜੀਉਂਦੇ ਰਹੋ, ਆਤਮਕ ਜੀਵਨ ਜੀਓ, ਖੁੱਲ ਕੇ ਜੀਓ। ਫਿਰ ਜਦੋਂ ਅੰਦਰ ਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਨੂੰ ਮਾਰ ਲਈ, ਅੰਦਰ ਵਿਕਾਰਾਂ ਨੂੰ ਮਾਰ ਲਿਆ, ਫਿਰ ਤਾਂ ਆਤਮਕ ਜੀਵਨ ਸੋਹਣਾ ਬਣ ਗਿਆ, ਤਾਂ ਫਿਰ ਮਰਨ ਨਾ ਹੋਈ ਬੰਦੇ, ਫਿਰ ਕਦੇ ਤੇਰੀ ਆਤਮਕ ਮੌਤ ਨਹੀਂ ਹੋਏਗੀ, ਫਿਰ ਨਹੀਂ ਹੋਏਗੀ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸਾ ਦਿੱਤਾ। ਰੂਪ ਅਨੂਪ ਮੁਰਖ ਕਛ ਨਾ ਵਿਚਾਰਿਓ, ਪ੍ਰੇਮ ਗਇਓ ਮੋਇ ਹਰ ਰੰਗ ਪੀਨ। ਮੇਰੀ ਸੁੰਦਰਤਾ ਨਹੀਂ ਦੇਖੀ ਮੇਰੇ ਵਾਹਿਗੁਰੂ ਜੀ ਨੇ, ਮੇਰੀ ਕੁਰੂਪਤਾ ਨਹੀਂ ਦੇਖੀ ਮੇਰੇ ਵਾਹਿਗੁਰੂ ਜੀ ਨੇ, ਬਸ ਮੈਨੂੰ ਆਪਣੀ ਗਲ ਵਕੜੀ ਵਿੱਚ ਲੈ ਕੇ ਮੈਨੂੰ ਪਿਆਰ ਵਿੱਚ ਭਿਜੋ ਦਿੱਤਾ। ਤੇ ਸੱਚ ਜਾਣੀਓ, ਜਿਹੜੇ ਪਰਮਾਤਮਾ ਨੂੰ ਸਿਮਰਦੇ ਨਾ, ਪਰਮਾਤਮਾ ਉਹਨਾਂ ਨੂੰ ਆਪਣੀ ਗਲ ਵਕੜੀ ਵਿੱਚ ਲੈ ਕੇ ਰੱਖਦਾ ਹੈ। ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ ਨਾ, ਪਰਮਾਤਮਾ ਵੀ ਉਹਨਾਂ ਨੂੰ ਬਹੁਤ ਪਿਆਰ ਕਰਦਾ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਰੂਪ ਅਨੁਰੂਪ ਮੋਰੋ ਕਛ ਨਾ ਵਿਚਾਰਿਓ, ਇਸ ਵੱਲ ਧਿਆਨ ਨਹੀਂ ਦਿੱਤਾ ਮੇਰੇ ਵਾਹਿਗੁਰੂ ਜੀ ਨੇ। ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ, ਮੈਨੂੰ ਪ੍ਰੇਮ ਕੀਤਾ, ਮੈਨੂੰ ਆਪਣੇ ਪਿਆਰ ਵਿੱਚ ਭਿਜੋ ਦਿੱਤਾ। ਵੇਖੀਓ ਲਾਲਨ, ਇਹਦੇ ਤੁਕ ਦੇ ਵਿਸਰਾਮ ਬੜੇ ਕਮਾਲ ਦੇ ਨੇ। ਪਹਿਲਾਂ ਵਿਸਰਾਮ ਹੈ ਵੇਖੀਓ ਲਾਲਨ, ਮੈਂ ਆਪਣੇ ਪ੍ਰੀਤਮ ਨੂੰ ਵੇਖਿਆ, ਪਾਟ ਬੀਚ ਖੋਏ, ਜਿਹੜੇ ਮੇਰੇ ਤੇ ਮੇਰੇ ਪਰਮਾਤਮਾ ਦੇ ਦਰਮਿਆਨ ਇੱਕ ਭਰਮ ਦਾ ਪਰਦਾ ਪਿਆ ਹੋਇਆ ਸੀ ਵੀ ਪਰਮਾਤਮਾ ਪਤਾ ਨਹੀਂ ਕਿੱਥੇ ਰਹਿੰਦਾ ਹੈ, ਬਸ ਮੇਰੇ ਗੁਰੂ ਨੇ ਉਹ ਪਰਦਾ ਹਟਾਇਆ। ਵੇਖਿਓ ਲਾਲਨ ਪਾਟ ਬੀਚ ਖੋਏ ਆਨੰਦ ਚਿਤਾ, ਉਹ ਪਰਦੇ ਭਰਮ ਦਾ ਪਰਦਾ ਹਟਦਿਆਂ ਹੀ ਮੇਰੇ ਚਿੱਤ ਵਿੱਚ ਕੀ ਬਣ ਗਿਆ? ਆਨੰਦ ਬਣ ਗਿਆ, ਆਨੰਦ ਚਿਤਾ ਹਰ ਕੇ ਖੁਸ਼ੀਆਂ ਬਣ ਗਈਆਂ ਅੰਦਰ। ਪਤੀਨ, ਮੇਰਾ ਇਹ ਮਨ ਇਹ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਗਿਆ, ਤੇ ਹੁਣ ਅਵਸਥਾ ਕਿਹੋ ਜਿਹੀ ਬਣ ਗਈ? ਕਹਿਣ ਲੱਗੇ ਤਿਸ ਹੀ ਕੋ ਗ੍ਰਹਿ, ਹੁਣ ਇਹ ਸਰੀਰ ਰੂਪ ਘਰ ਮੈਨੂੰ ਸਮਝ ਲੱਗ ਗਈ, ਇਹ ਮੇਰਾ ਨਹੀਂ ਹੈ, ਇਹ ਮੇਰੇ ਵਾਹਿਗੁਰੂ ਜੀ ਦਾ ਹੈ, ਉਹਦਾ ਦਿੱਤਾ ਹੋਇਆ। ਤਿਸ ਹੀ ਕੋ ਗ੍ਰਹਿ, ਕਹਿਣ ਲੱਗੇ ਨੇ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਉਹ ਪ੍ਰਭੂ ਇਸ ਸਰੀਰ ਦਾ ਮਾਲਕ ਹੈ, ਸੋ ਠਾਕੁਰ, ਬਸ ਉਹੀ ਮਾਲਕ ਹੈ। ਤਿਸ ਹੀ ਕੋ ਧੀਨ, ਮੈਂ ਤਾਂ ਉਹਦਾ ਸੇਵਕ ਬਣ ਗਿਆ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਸ ਖੋਆ ਤਿਤ ਕਰ ਅਨਵਦ ਵਾਜੇ ਅਨੰਦ

ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸਵਾਸਾ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਤ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਰੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਬੋੜੀਆਂ ਨਾਨਕ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੇ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚਾਲੀ ਗੁਰਦਾਤਾਂ ਬਖਸ਼ਣੀਆਂ ਭਾਈ ਤਾਰਾ ਸਿੰਘ ਗਿੱਲ ਦੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਬੀਬੀ ਗੁਰਮੀਤ ਕੌਰ ਦੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਪਰਿਵਾਰ ਸਿੱਤੇ ਮਿਹਰ ਤੰਦਰੁਸਤੀਆਂ ਬਖਸ਼ਣੀਆਂ ਗੁਰਪਾਲ ਸਿੰਘ ਗਿੱਲ ਵੱਲੋਂ ਆਪਣੇ ਬੇਟੇ ਐਂਡਰਿਓ ਦੇ ਆਨੰਦ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ ਧਰਮ ਸਿੰਘ ਵੱਲੋਂ ਤੰਦਰੁਸਤੀ ਚੜ੍ਹਦੀ ਕਲ ਅਰਦਾਸ ਬੇਨਤੀ ਗੱਲ ਕਿਰਪਾ ਕਰਨੀ ਪਰਿਵਾਰਾਂ ਦੀਆਂ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਅਤੇ ਲੰਗਰ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਜੂਰੀ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਇਸ ਸਮੂਹ ਸੰਗਤ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ ਆਉਣ ਵਾਲੇ ਅਗਲੇ ਹਫ਼ਤੇ ਕੱਲ੍ਹ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਾਮ ਦਵਾਨਾਂ 'ਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾ ਲਈ ਪਹੁੰਚ ਰਹੇ ਹਨ। ਸਮਾਂ ਸ਼ਾਮ ਦਾ ਉਹਨਾਂ ਦਾ 8 ਤੋਂ 9 ਹੋਵੇਗਾ ਅਤੇ ਸ਼ਨਿਚਰਵਾਰ ਆਉਣ ਵਾਲੇ ਹਫ਼ਤੇ ਸ਼ਨਿਚਰਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਪ੍ਰਕਾਸ਼ ਦਿਹਾੜੇ ਆ ਰਹੇ ਹਨ, ਇਸੇ ਖੁਸ਼ ਦਿਵਾਨ ਸਜਣਗੇ। ਸ਼ੁੱਕਰਵਾਰ ਆਉਣ ਵਾਲੇ ਅਖੰਡ ਪਾਠ ਸਾਹਿਬ ਦੀ ਸੇਵਾ ਖਾਲੀ ਹੈ, ਅਗਰ ਆਪ ਜੀ ਨੇ ਆਉਣ ਵਾਲੇ ਸ਼ੁੱਕਰਵਾਰ ਦੀ ਸੇਵਾ ਕਿਸੇ ਲੈਣੀ ਹੋ ਤਾਂ ਆਪ ਸੇਵਾ ਲੈ ਸਕਦੇ ਹੋ। ਆ ਹੁਣ ਪਰਿਵਾਰ ਵੱਲੋਂ ਰੱਖੇ ਗਏ 2 ਸ੍ਰੀ ਅਖੰਡ ਪਾਠ ਸੰਪੂਰਨ ਤਾਂ ਹੋ ਰਹੀਆਂ ਹਨ, ਉਪਰੰਤ ਵਿਸ਼ੇਸ਼ ਦੀਵਾਨ ਛੋਟੇ ਘੱਲੂਘਰ ਦੇ ਸਮੂਹ ਸ਼ਹੀਦਾਂ ਦੀ ਯਾਦ ਸਾਜ ਰਹੇ ਹਨ। ਆਓ ਪਹਿਲਾਂ ਗੁਰਬਾਣੀ ਰਾਹੀਂ ਸ਼ਲੋਕ ਭੋਗਾ ਰਾਹੀਂ ਪਿਤਰ ਬਾਣੀ ਰਾਹੀਂ ਜੁੜਨਾ

ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰਨਾਲ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰੇ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਵ ਚਲਾ ਤੇਰੀ ਨਾਮ ਮਨ ਵਸਾਵੇ

ਦੇਹ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਦ ਸਿਮਰਤ ਕੋਏ ਨਾਏ ਕਿਰਪਾ ਕਰ ਬਨਵਾਰੀਆ ਏਸ ਨਉ ਥਾਉ ਨਾਏ ਸ਼ਬਦ ਲਾਗ ਸਵਾਰੀਆ।

ਕੌਲੀ ਪਾਇਆ, ਕੁਰਬਾਨ ਕੀਤਾ ਤਿਸੇ ਵਿੱਟੋਂ ਜਨਮੋ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ

ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੇ ਚੱਲੇ, ਜਿੰਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ।

ਪਉ ਚੈਨਾਏ ਮਨਸਾ ਸਤਿ ਸਮਾਣੀ ਜਨਮ ਰਤਨ ਜਿਨੇ ਖੱਟਿਆ ਭਲੇ ਸੇ ਬਣ ਜਾ ਰਹੇ ਕਹੇ ਨਾਨਕ ਜਨਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ

ਜਾਣੇ ਤੱਤੇ ਸਾਰਨ ਜਾਣੇ ਗੁਰੂ ਵਾਜੋਂ ਤੱਤੇ ਸਾਰਨ ਜਾਣੇ ਤਹਿ ਗੁਣੀ ਸੰਸਾਰ ਭਰਮ ਸੁਤਾ ਸੁਤਿਆਂ ਰਹਿਣ ਵਿਹਾਣੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਣ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਮ ਬਖਸ਼ ਕਿਰਪਾ ਕੀਤੀ ਆਪ ਦਰਕੇ ਸੇਵਕ ਪਰਿਵਾਰ ਸਰਦਾਰ ਲਖਵੀਰ ਸਿੰਘ ਬੀਬੀ ਜਸਵਿੰਦਰ ਕੌਰ ਵੱਲੋਂ ਪਰਿਵਾਰ ਵੱਲੋਂ ਆਪ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਆਪ ਦੇ ਚਰਨ ਪਸਦਿਆਂ ਹੋਇਆਂ ਅਤੇ ਆਪਣੀ ਬੱਚੀ ਮਨਰੀਤ ਕੌਰ ਦੇ ਗ੍ਰੈਜੂਏਸ਼ਨ ਹੋਣ ਦੀਆਂ ਖੁਸ਼ੀਆਂ ਵਿੱਚ ਸ਼ੁਕਰਾਨਾ ਕਰਦਿਆਂ ਹੋਇਆ ਪਰਿਵਾਰ ਨੂੰ ਕੱਲ੍ਹ ਪਰਸੋਂ ਦੇ ਰੋਜ਼ ਤੋਂ ਸਤਿਗੁਰੂ ਜੀ ਆਪ ਦੇ ਚਰਨ ਪਸਦਿਆਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੋ ਪ੍ਰਾਰੰਭ ਹੋਏ ਸਨ ਆਪ ਜੀ ਨੇ ਸੰਪੂਰਨਤਾ ਬਖਸ਼ਿਸ਼ ਕੀਤੀਆਂ ਹਨ ਦੋਨੋਂ ਅਖੰਡ ਪਾਠ ਸਾਹਿਬ ਪਰਿਵਾਰ ਸਰਦਾਰ ਲਖਵੀਰ ਸਿੰਘ ਬੀਬੀ ਜਸਵਿੰਦਰ ਕੌਰ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਪਰਿਵਾਰ ਸੁੱਖ ਸ਼ਾਂਤੀ ਦੂਸਰਾ ਅਖੰਡ ਪਾਠ ਸਾਹਿਬ ਪਰਿਵਾਰ ਵੱਲੋਂ ਆਪਣੀ ਬੱਚੀ ਮਨਰੀਤ ਕੌਰ ਦੇ ਗ੍ਰੈਜੂਏਸ਼ਨ ਹੋਣ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਹਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸਤਿਗੁਰ ਸੇਵਾਵਾਂ ਲਈਆਂ ਹਨ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਯਤ ਰੱਖਣਾ ਬੱਚਿਆਂ ਸਿਰ 'ਤੇ ਮਿਹਰ ਪ੍ਰਯਤ ਸਤਿਗੁਰੂ ਜੀ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਦਾਤਾਂ ਬਖਸ਼ਿਸ਼ ਕਰਨੀਆਂ ਬੱਚੀ ਦੇ ਸਿਹਤ 'ਤੇ ਮਿਹਰ ਪ੍ਰਯਤ ਵਿੱਚ ਵਿਦਿਆ ਦਾਨ ਬਖਸ਼ਣਾ ਮਾਤਾ ਪਿਤਾ ਆਗਿਆਕਾਰੀ ਬਣਾਉਣਾ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸੀਸ 'ਤੇ ਮਿਹਰ ਪ੍ਰਯਤ ਰੱਖਣਾ ਪਰਿਵਾਰ ਬਣਸ ਖੁਸ਼ੀਆਂ ਦੇ ਸੰਬੰਧ ਸੋਹਣੇ ਰੁਮਾਲੇ ਭੇਟ ਕਰਦੇ ਹਨ ਅੰਗੀਕਾਰ ਕਰਨੇ ਦੇਖ ਸੱਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਦੋ ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾਵਾਂ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੁਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ
तेरे भाणे सरबत दा भला वाहेगुरु जी का खालसा वाह।

ਮਨ ਵਸਿਆ ਅਬਨਾਸੀ ਤਾਂ ਕੋ ਬਿਗਨ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਧ ਅੰਤਰ ਅੰਮ੍ਰਿਤ ਹਰ

ਜੋ ਗੁਰਸਿੱਖ ਗੁਰ ਸੇਵਦੇ ਸੇ ਪੁੰਨ ਪਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ।

ਹੋ ਵੇਖ ਵੇ ਗੁਰੂ ਵਿਗਸਿਆ ਗੁਰ ਸਤ ਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਉ ਕਿਤ ਬਿਧ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਆਰਾਧਿਆ ਸੇ ਸ਼ਾਹ ਵਡਦਾਣੇ ਆਉ ਸਤਿਗੁਰ ਕੋ ਸਦ ਵਾਰਿਆ ਗੁਰ ਬਚਨ ਸਮਾਣੇ ਤੂੰ ਠਾਕੁਰ ਤੂੰ ਸਾਹਿਬੋ।

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਸਤਿਗੁਰਾਂ ਨੇ ਪਾਰ ਬਖਸ਼ਿਸ਼ ਰਹਿਮਤ ਕੀਤੀ, ਅਖੰਡ ਪਾਠਾਂ ਦੇ ਭੋਗ ਪਾਏ। ਸਤਿਕਾਰਯੋਗ ਪਰਿਵਾਰ ਭਾਈ ਲਖਵਿੰਦਰ ਸਿੰਘ ਜੀ, ਲਖਵੀਰ ਸਿੰਘ ਜੀ, ਜਿਨ੍ਹਾਂ 'ਤੇ ਗੁਰੂ ਕੀਆਂ ਰਹਿਮਤਾਂ ਨੇ ਬਖਸ਼ਿਆ ਨੇ, ਉਹਨਾਂ ਨੇ ਸੇਵਾ ਲਈ ਦੋਹਾਂ ਅਖੰਡ ਪਾਠਾਂ ਦੀ। ਆਓ ਉਹਨਾਂ ਨੂੰ ਹੁਣ ਸਰਬੋਧ ਦਿੱਤਾ ਜਾਵੇਗਾ। ਪਰਿਵਾਰ ਨੂੰ ਬੇਨਤੀ ਕਰਾਂਗਾ, ਸਤਿਕਾਰਯੋਗ ਭਾਈ ਲਖਵੀਰ ਸਿੰਘ ਜੀ, ਬੀਬੀ ਜਸਵਿੰਦਰ ਕੌਰ ਜੀ ਆ ਕੇ ਸਿਰਪਾ ਲਓ ਜੀ। ਹਾਂਜੀ, ਮਨਜੀਤ ਕੌਰ ਬੇਟੀ ਆਓ ਸਰ ਜੀ।

ਵਾਹਿਗੁਰੂ ਜੀਓ ਕਵਿਓ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਾਰੇ ਹਮਾਰਾ ਆਪਣਾ ਜਾਨ ਕਰੋ ਪਤਪਾਰਾ ਹਮਰੇ ਦੁਸਵੇ ਤੁਮ ਗਾਵੋ ਆਪ ਹਾਥ ਦੇ ਮੋਹਿ ਬਚਾਓ ਸੁਗੀ ਉਸੇ ਮੋਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਇੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੁਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪੰਜ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਵਰਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਦੇ ਮੁਝੇ ਵਰੀਏ ਮਨ ਕਾਲ ਕਾ ਤ੍ਰਾਸਨ ਵਰੀਐ ਊ ਜੋ ਸਦਾ ਹਮਾਰੇ ਪੱਛਾ ਸਰੀਏ ਤੁਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਹੇ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਮ ਕੇ ਹੰਤਾ ਤੁਮੋ ਪੁਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਭਗਤਾ ਰਾਖ।

ਆਇਓ ਦੇਵ ਦੈਤ ਜਸ਼ਨ ਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕੁਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਦ ਕੀਓ ਘੜਕੜ ਕੇ ਅੰਤਰ ਕੀ ਜਾਨਤ ਭਲੇ ਵਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦਿਸ਼ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ ਘੜਕੜ ਕੇ

ਪਿਆਰੇ, ਜੋ ਕੱਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਣੇ ਹੈ, ਰੱਛਾ ਹੋਏ ਤਾਂ ਇਸ ਕਾਲਾ ਦੁਸ਼ਟ ਇਸ਼ਟ ਕਾਲਾ ਕਿਰਪਾ ਦਿਸਤਨ ਜਾਣ ਹਰਿਓ ਤਾਂ ਕਿ ਤਾਪਤਨ ਘੁੰਮੋ ਹਰਿਓ ਰਹਿਤ ਸਹਿਤ ਕਰਮੋ ਸਭ ਵਾਹਿਗੁਰੂ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐਵੇਂ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਦਿਆ ਵੈ ਤਾਂ ਇਹ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੇਵਕ ਪਰਿਵਾਰ ਪਾਸੋਂ ਆਪ ਜੀ ਨੇ ਦੋ ਸ੍ਰੀ ਖੰਡ ਪਾਠ ਸਾਹਿਬ ਦੀਆਂ ਸੇਵਾ ਵਾਲੇ ਉਪਰੰਤ ਆਪ ਜੀ ਦੇ ਪਿੱਤਰ ਸੁਖਾਸਨ ਹੋਏ ਹਨ ਚੌਬੀ ਸਾਹਿਬ ਦੇ ਜਾਪ ਇਸ ਮਚੀਆਂ ਸੇਵਾ ਮਨ ਬੰਦੇ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ ਨਿਜਨ ਜਾਣ ਨਿਜ ਸਥਾਨ ਜਾਣ ਵਾਸਤੇ ਤਿਆਰੇ ਕੀਤੇ ਹਨ ਚੜ੍ਹਨ ਵਾਸਤੇ ਆਗਿਆ ਬਖਸ਼ੋ ਰਸਤੇ ਬਾਅਦ ਘਾਟ ਸਾਈਣਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਾ

ਹੇ ਗੁਰੂ ਇੱਧਰ ਵੀਰ ਜੀ ਹਾਂਜੀ ਇੱਧਰ ਦੇ ਸਤ ਨਾਮ ਵਿੱਚ ਆ ਜਾਓ ਹੌਲੀ ਹੌਲੀ ਘੁੱਟ ਕੇ ਫੜ ਲਓ ਵਾਹਿਗੁਰੂ ਨਾਮ ਵਾ ਚਲੋ ਨਾਲ ਹੀ ਸੱਜੇ ਬੰਦੇ ਹੌਲੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ 2 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਪਰਿਵਾਰ ਸਤਿਕਾਰਯੋਗ ਸਰਦਾਰ ਲਖਵੀਰ ਸਿੰਘ ਅਤੇ ਭੈਣ ਜੀ ਜਸਵਿੰਦਰ ਕੌਰ ਵੱਲੋਂ ਇਹ 2 ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਪ੍ਰਾਰੰਭ ਕਰਵਾਏ ਸਨ, ਮਹਾਰਾਜ ਨੇ ਇਹਨਾਂ ਨੂੰ ਖੁਸ਼ੀਆਂ ਬਖਸ਼ਿਸ਼ ਕੀਤੀਆਂ। ਇਹਨਾਂ ਦੀ ਧੀ ਰਾਣੀ, ਜਿਸ ਨੇ ਮਾਸਟਰ ਦੀ ਡਿਗਰੀ ਕੀਤੀ ਆ, ਗ੍ਰੈਜੂਏਟ ਹੋਈ ਆ, ਅਤੇ ਉਸ ਦੀ ਖੁਸ਼ੀ ਵਿੱਚ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਹੈ। ਮਹਾਰਾਜ ਇਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਅਤੇ ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਸਿੱਖੀ ਜੀਵਨ ਅਤੇ ਮਾਤਾ ਪਿਤਾ ਦੇ ਆਗਿਆਕਾਰੀ ਅਤੇ ਮਹਾਰਾਜ ਉਹਨਾਂ ਨੂੰ ਤਰੱਕੀਆਂ ਬਖਸ਼ੇ, ਹੋਰ ਵੀ ਉਹਨਾਂ ਨੂੰ ਮਹਾਰਾਜ ਖੁਸ਼ੀਆਂ ਦੇਣ ਅਤੇ ਇਸ ਤਰ੍ਹਾਂ ਮਹਾਰਾਜ ਬੱਚਿਆਂ ਨੂੰ ਤਰੱਕੀਆਂ ਬਖਸ਼ਣ। ਬੱਚੇ ਜਦੋਂ ਇਹ ਸੰਸਾਰ ਵਿੱਚ ਦਰਿਆਵੀ ਪੜ੍ਹਾਈ ਕਰਦੇ ਨੇ, ਅਤੇ ਕਿਉਂਕਿ ਅੱਜ ਕੱਲ੍ਹ ਪੜ੍ਹਾਈ ਲਿਖਾਈ ਦਾ ਯੁੱਗ ਹੈ, ਸਾਨੂੰ ਮਾਣ ਹੈ ਇਹਨਾਂ ਬੱਚਿਆਂ 'ਤੇ। ਜਦੋਂ ਇਹ ਪੜ੍ਹਾਈ ਦੇ ਵਿੱਚ ਉੱਚ ਦਰਜੇ 'ਤੇ ਪਹੁੰਚਦੇ ਨੇ, ਮਹਾਰਾਜ ਇਹਨਾਂ ਨੂੰ ਸਫਲਤਾ ਬਖਸ਼ੇ ਅਤੇ ਗੁਰੂ ਘਰ ਦੀ ਗੁਰੂ ਸਿੱਖੀ ਬਖਸ਼ੇ। ਇਹ ਅਤੇ ਨਾਲ ਹੀ ਮੈਂ ਬੇਨਤੀ ਕਰਨੀ ਆ ਕਿ ਅਗਲੇ ਐਤਵਾਰ ਜੋ ਫਰਾਈਡੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਆ, ਉਸ ਦੀ ਸੇਵਾ ਜਿਹੜੀ ਅਜੇ ਖਾਲੀ ਹੈ, ਕਿਸੇ ਵੀ ਪਰਿਵਾਰ ਨੇ ਸੇਵਾ ਲੈਣੀ ਹੋਵੇ ਜ਼ਰੂਰ ਲੈ ਸਕਦੇ ਆ। ਜੋ ਆ ਆਉਣ ਵਾਲਾ ਹਫ਼ਤਾ ਆਉਣਾ, ਫਰਾਈਡੇ ਜੋ ਆਰੰਭ ਹੋਣਗੇ, ਸੰਡੇ ਭੋਗ ਪਾਏ ਜਾਣਗੇ, ਸੇਵਾ ਕਿਸੇ ਨੇ ਵੀ ਪਰਿਵਾਰ ਨੇ ਲੈਣੀ ਹੋਈ ਜ਼ਰੂਰ ਲੈ ਸਕਦੇ, ਅਜੇ ਖਾਲੀ ਆ। ਅਤੇ ਨਾਲ ਹੀ ਮੈਂ ਬੇਨਤੀ ਕਰਨੀ ਕਿ ਜੋ ਨਗਰ ਕੀਰਤਨ ਆ ਰਿਹਾ ਹੈ 6 ਜੂਨ ਸ਼ਨਿਚਰਵਾਰ ਵਾਲੇ ਦਿਨ, ਪੰਚਮ ਪਾਤਸ਼ਾਹ ਦੇ ਸ਼ਹੀਦਾਂ ਦੇ ਸਰਤਾਜ ਗੁਰੂ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਨਗਰ ਕੀਰਤਨ ਅਤੇ ਸੋਵਰਨਟੀ ਰੈਲੀ, ਫਰੀਡਮ ਰੈਲੀ ਨਿਕਲਦੀ ਹੈ ਹਰੇਕ ਸਾਲ ਦੀ ਤਰ੍ਹਾਂ, ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਓ ਆਪਾਂ ਉਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸ਼ਹੀਦਾਂ ਦੀਆਂ ਖੁਸ਼ੀਆਂ ਲਈਏ, ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ। ਜੋ ਨਗਰ ਕੀਰਤਨ ਹੈ 2nd Street ਤੋਂ ਹਰੇਕ ਸਾਲ ਦੀ ਤਰ੍ਹਾਂ ਆਰੰਭ ਹੋਵੇਗਾ ਅਤੇ ਸਿੱਖ ਸੈਂਟਰ 'ਤੇ ਜਾ ਕੇ ਸਮਾਪਤੀ ਹੋਵੇਗੀ। ਉੱਥੇ ਦੇਸ਼ਾਂ ਵਿਦੇਸ਼ਾਂ 'ਚੋਂ ਜੋ ਬੁਲਾਰੇ ਆ ਰਹੇ ਨੇ ਉਹ ਭਾਗ ਲੈਣਗੇ, ਆਓ ਉਹਨਾਂ ਨੂੰ ਸਰਵਣ ਕਰੀਏ। ਅਤੇ ਆਓ ਮੈਂ ਹੁਣ ਬੇਨਤੀ ਕਰਦਾ ਖਾਲਸਾ ਸਕੂਲ ਫਰੀਮੌਂਟ ਦੇ ਬੱਚਿਆਂ ਨੂੰ, ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ, ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਖਾਲਸਾ ਸਕੂਲ ਦੇ ਵਿਦਿਆਰਥੀ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਹੀ ਰਸ ਪਿੰਡਾਂ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ। ਅੱਜ ਇਹਨਾਂ ਨੂੰ ਥੋੜ੍ਹੇ ਮਿੰਟ ਘੱਟ ਮਿਲੇ ਕਿਉਂਕਿ ਥੋੜ੍ਹਾ ਉੱਧਰੋਂ ਜਦੋਂ ਭੋਗ ਪੈਂਦੇ ਸੀ ਲੇਟ ਹੋ ਗਏ। ਮੈਂ ਮਾਫ਼ੀ ਮੰਗਦਾ ਅਤੇ ਅੱਜ ਇਹਨਾਂ ਦਾ ਇਹ ਆਖਰੀ ਜੋ ਛੁੱਟੀਆਂ ਹੁਣ ਹੋਣੀਆਂ ਉਹਨਾਂ ਦਾ ਇਹਨਾਂ ਦਾ ਬੱਚਿਆਂ ਦਾ ਆਖਰੀ ਅਸੈਂਬਲੀ ਦਾ ਦੀਵਾਨ ਸੀ ਅਤੇ ਹੁਣ ਮੇਰਾ ਖਿਆਲ ਆ ਵੀ ਜਿੰਨਾ ਚਿਰ ਅਗਲਾ ਸੈਸ਼ਨ ਸ਼ੁਰੂ ਹੋਵੇਗਾ ਅਕਤੂਬਰ ਵਿੱਚ ਜਾ ਕੇ ਉਹ, ਵੈਸੇ ਤਾਂ ਬੱਚੇ ਹਾਜ਼ਰੀ ਲਾਉਂਦੇ ਰਹਿਣਗੇ ਪਰ ਹੁਣ ਜਿਹੜਾ ਇਹਨਾਂ ਦਾ ਸਕੂਲ ਦੀਆਂ ਛੁੱਟੀਆਂ ਹੋਣੀਆਂ ਉਹਨਾਂ ਚਿਰ ਇਹਨਾਂ ਦੀ ਅਸੈਂਬਲੀ ਦਾ ਕੀਰਤਨ ਜਿਹੜਾ ਸਵੇਰ ਦਾ ਉਹ ਅੱਜ ਆਖਰੀ ਸੀ। ਸੋ ਮੈਂ ਬੱਚਿਆਂ ਦੇ ਮਾਤਾ ਪਿਤਾ ਅਤੇ ਬੱਚਿਆਂ ਦਾ ਜਿੱਥੇ ਧੰਨਵਾਦ ਕਰਦਾ ਇਹਨਾਂ ਦੇ ਮਾਤਾ ਪਿਤਾ ਜੀ ਅਤੇ ਪ੍ਰੋਫੈਸਰ ਸਾਹਿਬ ਭਾਈ ਪ੍ਰੋਫੈਸਰ ਦਲਵੀਰ ਸਿੰਘ ਜੀ ਹੁਣਾਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਹੀ ਮਿਹਨਤ ਦੇ ਨਾਲ ਇਹ ਕੀਰਤਨ ਸਿਖਵਾਇਆ ਹੈ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਹੋਇਆ ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਨਗਰ ਕੀਰਤਨ ਦਾ ਪਹਿਲਾਂ ਵੀ ਦੱਸਿਆ ਸੀ, ਇਹ ਵਾਰ ਵਾਰ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਤਾਂ ਕਰਦੇ ਕਿਉਂਕਿ ਇਹ ਜੋ ਨਗਰ ਕੀਰਤਨ ਹੈ ਜਦੋਂ ਸ਼ਹੀਦ ਸਿੰਘਾਂ ਨੂੰ ਯਾਦ ਕਰਨਾ ਅਤੇ ਫਿਰ

ਵਾਰ ਵਾਰ ਦੱਸਣਾ ਪੈਂਦਾ ਕਿ ਭਾਈ ਆਓ ਆਪਾਂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਜੋ 1984 ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਉਹਨਾਂ ਦੀ ਯਾਦ ਵਿੱਚ ਇਹ ਨਗਰ ਕੀਰਤਨ ਨਿਕਲਦਾ ਹੈ। ਹਰੇਕ ਸਾਲ ਦੀ ਤਰ੍ਹਾਂ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰੀਦੀ ਕਿ ਵੱਧ ਚੜ੍ਹ ਕੇ ਆਓ, ਆਪਾਂ ਇਹਨੂੰ ਉੱਥੇ ਜਾ ਕੇ ਕਾਮਯਾਬ ਕਰਕੇ ਅਤੇ ਸ਼ਹੀਦਾਂ ਦੀ ਬਖਸ਼ਿਸ਼ ਲਈਏ। ਸੋ ਇਹ ਮੇਰੀ ਬੇਨਤੀ ਹੈ। ਸੇਵਾਦਾਰਾਂ ਦੀ ਵੀ ਲੋੜ ਆ, ਲਾਇਬ੍ਰੇਰੀ 'ਚ ਆਪਣੇ ਨਾਮ ਵੀ ਲਿਖਵਾਓ, ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸੇਵਾ ਜਿਹੜਾ ਕੋਈ ਕਰਨਾ ਚਾਹੁੰਦਾ ਜ਼ਰੂਰ ਉੱਥੇ ਨਾਮ ਲਿਖਵਾਓ। ਸਾਡੇ ਪਾਸ ਅੱਜ ਸਪੈਸ਼ਲ ਸਤਿਕਾਰ ਜੋ ਬਾਬਾ ਗੁਰਦੇਵ ਸਿੰਘ ਜੀ, ਜੋ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨਿਹੰਗ ਸਿੰਘ ਛਾਉਣੀ ਜੋ ਹੁਸ਼ਿਆਰਪੁਰ ਦੇ ਨਾਲ ਬਜਵਾੜੇ ਵਿੱਚ ਹੈ ਤਰਨਾ ਦਲ ਦੇ, ਉਹ ਮੁਖੀ ਜੋ ਨੇ ਉਹ ਵੀ ਆਏ ਨੇ। ਉਹ ਗਿਆਨੀ ਜੀ ਹੁਣਾਂ ਤੋਂ ਬਾਅਦ ਆਪ ਸੰਗਤਾਂ ਦੇ 15 ਮਿੰਟ ਦਰਸ਼ਨ ਕਰਨਗੇ ਅਤੇ ਉਹਨਾਂ ਨੂੰ ਸਨਮਾਨ ਕਰਾਂਗੇ। ਉਹਨਾਂ ਨੂੰ ਜ਼ਰੂਰ ਆਪ ਸੰਗਤਾਂ ਆ ਕੇ ਜ਼ਰੂਰ ਸਰਵਣ ਕਰਨਾ ਆਓ। ਮੈਂ ਬੇਨਤੀ ਕਰਦਾ ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਊਂਟ, ਗਿਆਨੀ ਜਗਤਾਰ ਸਿੰਘ ਜੀ ਹੁਣੇ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦਿਆਂ ਭੁੱਲਾ ਦੇ ਮਾਫ਼ੀ ਬਖਸ਼ਣੀ, ਛੋਟੇ ਘੱਲੂਘਾਰ ਦੇ ਸਮੂਹ ਸ਼ਹੀਦਾਂ ਸਿੰਘਾਂ ਸਿੰਘ ਸੁਣੀਆਂ ਬੱਚਿਆਂ ਦੇ ਚਰਨਾਂ 'ਚ ਨਮਸਕਾਰ, ਉਹਨਾਂ ਦੀ ਯਾਦ ਵਿੱਚ ਅੱਜ ਦੀਵਾਨ ਸਾਜ ਰਹੇ ਹਨ। ਆਓ ਅਗਲਾ ਪ੍ਰੋਗਰਾਮ ਸ਼ਰਮ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀ ਮੋਡ, ਗਿਆਨੀ ਜਗਤਾਰ ਸਿੰਘ ਜੀ ਹੁਣੀ, ਇਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤਾਂ ਨੂੰ ਬੜਾ ਹੀ ਰਸ ਪਿੰਨਾ ਕੀਰਤਨ ਸਰਵਣ ਕਰਾਇਆ ਹੈ।

ਆਪਾਂ ਸਾਰੇ ਅੱਜ ਵਿਸ਼ੇਸ਼ ਦੀਵਾਨ ਹੈ ਜੋ ਦੂਜਾ ਘੱਲੂਘਾਰਾ ਉਹਦਾ ਉਸ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਅੱਜ ਦਾ ਦੀਵਾਨ ਉਹਨਾਂ ਨੂੰ ਸਮਰਪਿਤ ਹੈ। ਮੈਂ ਜ਼ਿਆਦਾ ਸਮਾਂ ਨਾ ਲਵਾਂ। ਸਾਡੇ ਕੋਲ ਬੜੀ ਮਹਾਨ ਸ਼ਖਸੀਅਤ ਸਤਿਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਜੋ ਮੁਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਰਨਾ ਦਲ ਨਿਹੰਗ ਸਿੰਘ ਛਾਉਣੀ ਬਜਵਾੜਾ ਹੁਸ਼ਿਆਰਪੁਰ ਦੇ ਵਿੱਚ ਹੀ ਪੈਂਦਾ, ਬਿਲਕੁਲ ਹੁਸ਼ਿਆਰਪੁਰ ਦੇ ਵਿੱਚ ਆ ਗਿਆ। ਇਹਨਾਂ ਦੀ ਜੋ ਕੁਰਬਾਨੀ ਪਰਿਵਾਰ ਦੀ 1984 ਦਾ ਜੋ ਆਪਣੇ 'ਤੇ ਦਰਬਾਰ ਸਾਹਿਬ ਦਾ ਅਟੈਕ ਹੋਇਆ, ਉਸ ਅਟੈਕ ਤੋਂ ਬਾਅਦ ਇਹਨਾਂ ਦੇ ਮਾਮਾ ਜੀ ਦਾ ਲੜਕਾ ਜੋ ਸ਼ਹੀਦ ਭਾਈ ਜਸਵੀਰ ਸਿੰਘ ਜੀ ਲਾਲੀ ਕਹਿ ਕੇ ਬੁਲਾਉਂਦੇ ਸੀ ਅਤੇ ਬੜਾ ਯੋਧਾ ਹੋਇਆ, ਅਸੀਂ ਉਸ ਬੈਚ ਦੇ ਹਾਂ। ਅਤੇ ਫਿਰ ਇਸ ਪਰਿਵਾਰ ਨੇ ਜੋ ਤਸੀਹੇ ਚੱਲੇ ਇਹਨਾਂ 'ਤੇ NSA ਲਾ ਕੇ ਨਾਭਾ ਜੇਲ੍ਹ ਵਿੱਚ ਭੇਜ ਦਿੱਤਾ, ਕੁੱਟਮਾਰ ਵੀ ਖਾਧੀ ਅਤੇ ਫਿਰ ਹੁਸ਼ਿਆਰਪੁਰ ਜੇਲ੍ਹ 'ਚ ਵੀ ਰੱਖਿਆ। ਅਤੇ ਪਰਿਵਾਰ ਦੀ ਬੜੀ ਕੁਰਬਾਨੀ ਹੈ। ਸਤਿਕਾਰਯੋਗ ਬਾਬਾ ਨਿਹਾਲ ਸਿੰਘ ਜੀ ਤਰਨਾ ਦਲ ਹਰੀਆਂ ਬੇਲਾਂ, ਉੱਥੇ ਵੀ ਇਹ ਉਸ ਟਾਈਮ ਇਹ ਉੱਥੇ ਨਾਲ ਹੀ ਸੇਵਾ ਕਰਾਉਂਦੇ ਸੀ। ਅਤੇ ਮਹਾਂਪੁਰਸ਼ਾਂ ਦੇ ਸੰਤ ਬਾਬਾ ਜਰਨੈਲ ਸਿੰਘ ਦੇ ਬਹੁਤ ਵਾਰੀ ਇਹਨਾਂ ਨੇ ਜਾ ਕੇ ਉੱਥੇ ਨਾਲ ਜੋ ਦਰਸ਼ਨ ਕੀਤੇ ਅਤੇ ਉੱਥੇ ਹਮੇਸ਼ਾ ਜਾਇਆ ਕਰਦੇ ਸੀ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ। ਮੈਂ ਬਾਬਾ ਗੁਰਦੇਵ ਸਿੰਘ ਜੀ ਹੁਣਾਂ ਨੂੰ ਜੀਓ ਆਇਆ ਆਖਦਾ ਅਤੇ ਇਹਨਾਂ ਨੂੰ ਆਪ ਸੰਗਤਾਂ ਦੇ ਨਾਲ ਜੋ ਇਹ ਵਿਚਾਰ ਕਰਨਗੇ ਥੋੜ੍ਹਾ ਚਿਰ 12 ਵਜੇ ਤੱਕ, ਫਿਰ ਕਿਉਂਕਿ ਅਸੀਂ ਦੂਸਰੇ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰਦੁਆਰਾ ਸਾਹਿਬ ਮਿਲ ਪੀਟਸ ਵੀ ਜਾਣਾ ਹੈ ਅਤੇ ਉੱਥੇ ਵੀ ਸੰਗਤਾਂ ਦੇ ਦਰਸ਼ਨ ਕਰਨੇ। ਮੈਂ ਫਿਰ ਇੱਕ ਵਾਰ ਇਹਨਾਂ ਨੂੰ ਜੀਓ ਆਇਆ ਆਖਦਾ ਹੋਇਆ ਮੈਂ ਬੇਨਤੀ ਕਰਦਾ ਕਿ ਆਪ ਸੰਗਤਾਂ ਦੇ ਸਨਮੁਖੇ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਰਮ ਸਤਿਕਾਰਯੋਗ ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਸ਼ੋਭਤ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਅੱਜ ਵੀ ਸ਼ਹੀਦਾਂ ਸਿੰਘਾਂ ਦਾ ਦਿਨ ਹੈ। ਗੁਰੂ ਸਾਹਿਬ ਜੀ ਦੇ ਬਚਨਾਂ ਦੇ ਮੁਤਾਬਕ ਗਗਨ ਦਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਵਜੂਜਨ ਕੋ ਧਾਓ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਇਹ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਗੁਰੂ ਸਾਹਿਬ ਜੀ ਦੇ ਗੁਰੂ ਕੇ ਲਾਲ ਗੁਰੂ ਕੇ ਖਾਲਸੇ ਨੇ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ ਸਿੱਧ ਕਰਕੇ ਦਿਖਾਇਆ ਕਿ ਬਾਣੀ ਆਦਿ ਸੱਚ, ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਭੀ ਸੱਚ। ਬਾਣੀ ਸਦੀਵ ਕਾਲ ਵਾਸਤੇ ਸੱਚ ਹੈ। ਗੁਰੂ ਸਾਹਿਬ ਜੀ ਨੇ ਆਪ ਵੀ ਅਤੇ ਗੁਰੂ ਕੇ ਲਾਲਾ ਨੇ ਵੀ ਬਾਣੀ ਨੂੰ ਸਿੱਧ ਕਰਕੇ ਦਿਖਾਇਆ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ। ਜਿਸ ਤਰ੍ਹਾਂ ਮੈਡੀਕਲ ਸਾਇੰਸ ਦੇ ਵਿਦਿਆਰਥੀ ਲੈਬ ਦੇ ਵਿੱਚ ਪ੍ਰਯੋਗ ਕਰਦੇ ਹਨ ਅਤੇ ਸਿੱਧ ਕਰਕੇ ਦਿਖਾਉਂਦੇ ਹਨ ਕਿ ਆਹ ਚੀਜ਼ ਇਸ ਤਰ੍ਹਾਂ ਬਣਦੀ ਹੈ, ਜਿਸ ਤਰ੍ਹਾਂ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਲਾਹੌਰ ਨਖਾਸ ਚੌਂਕ ਦੇ ਵਿੱਚ ਬੈਠ ਕਰਕੇ ਸਾਰੀ ਦੁਨੀਆ ਦੇ ਸਾਹਮਣੇ ਆਪਣਾ ਪੁਰਜਾ ਪੁਰਜਾ ਕਟਵਾ ਕੇ ਗੁਰੂ ਨੂੰ ਸਮਰਪਿਤ ਹੋ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਸਿੱਖੀ ਸਿੱਧਕ ਕੇਸਾਂ ਸੁਵਾਸਾਂ ਦੇ ਨਾਲ ਨਿਭਾਇਆ। ਸੋ ਐਸੇ ਗੁਰੂ ਕੇ ਲਾਲ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਰੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ ਸਿੱਧ ਕਰਕੇ ਦਿਖਾਇਆ, ਬਿਨਾਂ ਸੀਸ ਤੋਂ ਲੜ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅਜ਼ਮਤ ਦੀ ਰਾਖੀ ਵਾਸਤੇ ਕੋਈ ਮਾਇਆ ਦਾ ਖਜ਼ਾਨੇ ਦਾ ਚੜਾਵਾ ਚੜਾਉਂਦਾ ਹੈ, ਕੋਈ ਰਸ ਪਾਣੀ ਭੇਟ ਕਰਦਾ ਹੈ, ਕੋਈ ਵਸਤਰ ਭੇਟ ਕਰਦਾ ਹੈ, ਐਸੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ ਪਵਿੱਤਰ ਸੀਸ ਦਾ ਚੜਾਵਾ ਗੁਰੂ ਚਰਨਾਂ ਵਿੱਚ ਹਾਜ਼ਰ ਕੀਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਤੇ ਉਸੇ ਹੀ ਲੜੀ ਦੇ ਵਿੱਚੋਂ ਸੋ ਅੱਜ ਕਾਨੂੰਵਾਲ ਦੇ ਸ਼ੰਭ ਦੇ ਵਿੱਚ 7000 ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਯਹੀਆ ਖਾਨ ਨੇ ਸਿੱਖਾਂ ਦੇ ਉੱਤੇ ਦਮਨ ਚੱਕਰ ਚਲਾਇਆ। ਸਮੇਂ ਸਮੇਂ 'ਤੇ ਸਰਕਾਰਾਂ ਸਿੱਖੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ, ਪਰ ਇਹ ਗੁਰੂ ਕਾ ਖਾਲਸਾ ਹੈ, ਕਿਸੇ ਬੰਦੇ ਦਾ ਸਜਾਇਆ ਹੋਇਆ ਨਹੀਂ। ਖਾਲਸਾ ਅਕਾਲ ਪੁਰਖੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪੁਰਾਤਨ ਸਮਿਆਂ ਦੇ ਅੰਦਰ ਸਿੰਘ ਪੜ੍ਹਿਆ ਕਰਦੇ ਸੀ, ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋ ਇਹ ਗੁਰੂ ਕੇ ਖਾਲਸੇ ਨੂੰ ਕੋਈ ਖਤਮ ਕਰਨ ਵਾਲਾ ਦੁਨੀਆਂ 'ਤੇ ਨਹੀਂ ਹੈ, ਖਾਲਸਾ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। 7000 ਸਿੰਘ ਇੱਕੋ ਦਿਨ ਕਾਨੂੰਵਾਲ ਦੇ ਸ਼ੰਭ ਨੂੰ ਅੱਗ ਲਾ ਦਿੱਤੀ ਗਈ। ਇੱਕ ਪਾਸੇ ਅੱਗ ਵਿੱਚੋਂ ਸਿੰਘ ਝੁਲਸ ਰਹੇ ਹਨ, ਦੂਸਰੇ ਪਾਸੇ ਪਾਣੀ ਹੈ ਅਤੇ ਇਸ ਮਹੀਨੇ ਦੇ ਅੰਦਰ ਰੇਤਾ ਤਪੀ ਹੋਈ ਹੈ। ਅਤੇ ਗੁਰੂ ਕੇ ਸਿੰਘ ਚੜ੍ਹਦੀ ਕਲਾ ਦੇ ਨਾਲ ਹਿੱਕਾਂ ਡਾਹ ਕੇ ਲੜੇ ਅਤੇ 7000 ਸਿੰਘ ਸ਼ਹੀਦ ਕਰ ਦਿੱਤਾ ਗਿਆ ਅਤੇ 3000 ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਫਿਰ ਉਹਨਾਂ ਨੂੰ ਲਾਹੌਰ ਵਿੱਚ ਲਿਜਾ ਕੇ ਸਰੀਰਾਂ 'ਤੇ ਅਸਹਿ ਅਤੇ ਅਕਹਿ ਕੱਟ ਉਹਨਾਂ ਨੂੰ ਦੇ ਕਰਕੇ ਸ਼ਹੀਦੀਆਂ ਦਿੱਤੀਆਂ ਗਈਆਂ। ਲਗਭਗ 10000 ਸਿੰਘ ਇੱਕੋ ਦਿਨ ਸ਼ਹੀਦ ਹੋਇਆ ਹੈ। ਅਤੇ ਦੂਸਰੇ ਘੱਲੂਘਾਰੇ ਦੇ ਵਿੱਚ ਜੋ ਕੋਪਰ ਹੀੜ ਵਿੱਚ ਮਿਸਲਾਂ ਨੇ ਰਲ ਕੇ ਉਹ ਜੰਗ ਲੜਿਆ। ਉਸ ਵੇਲੇ 35,000 ਸਿੰਘ ਕੋਪਰ ਹੀਟ ਦੇ ਮੈਦਾਨ ਦੇ ਅੰਦਰ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਇਹ ਘੱਲੂਕਾਰੇ ਵਾਪਰਦੇ ਰਹੇ। ਇੱਕ ਘੱਲੂਕਾਰਾ 1964 ਦੇ ਵਿੱਚ ਪਾਉਂਟਾ ਸਾਹਿਬ ਜੀ ਦੀ ਧਰਤੀ 'ਤੇ ਵਰਤਿਆ ਹੈ, ਜਿੱਥੇ ਮਿਸਲ ਸ਼ਹੀਦਾਂ ਤਾਨਾ ਦਲ ਹਰੀਆਂ ਬੇਲਾਂ ਦੇ 11 ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਸਾਹਿਬ ਜੀ ਦੇ ਸਰੀਰ ਵਿੱਚ 3 ਗੋਲੀਆਂ ਲੱਗੀਆਂ, 3 ਸਿੰਘ ਜ਼ਖਮੀ ਹੋਏ, ਬਾਬਾ ਅਜੀਤ ਸਿੰਘ ਜੀ, 1 ਸਿੰਘ ਹੋਰ ਅਤੇ ਬਾਬਾ ਨਿਹਾਲ ਸਿੰਘ ਜੀ ਦੇ 3 ਗੋਲੀਆਂ ਸਰੀਰ ਵਿੱਚ ਲੱਗੀਆਂ। ਉਸ ਵੇਲੇ ਜਿਹੜੇ ਨਨਕਾਣਾ ਸਾਹਿਬ ਜੀ ਦਾ ਜਿਸ ਤਰ੍ਹਾਂ ਸਾਕਾ ਹੋਇਆ, ਅਤੇ ਇਸੇ ਹੀ ਜਦੋਂ ਆਜ਼ਾਦ ਗੁਰੂ ਖਾਲਸੇ ਪੰਥ ਨੇ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ, ਪਾਉਂਟਾ ਸਾਹਿਬ ਜੀ ਦੇ ਜੋ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਕਲਗੀਧਰ ਪਿਤਾ ਜੀ ਲਗਭਗ 4 ਸਾਲ ਦਾ ਸਮਾਂ ਪੰਗਾਣੀ ਦਾ ਯੁੱਧ ਜਿੱਤਿਆ ਸਤਿਗੁਰੂ ਜੀ ਨੇ, ਅਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਵੀ ਜੋ ਪਾਉਂਟਾ ਸਾਹਿਬ ਜੀ ਦੀ ਧਰਤੀ 'ਤੇ ਹੋਇਆ, ਉਸ ਪਾਵਨ ਪਵਿੱਤਰ ਸਥਾਨ ਨੂੰ ਆਜ਼ਾਦ ਕਰਾਉਣ ਵਾਸਤੇ ਨਿਹੰਗ ਸਿੰਘਾਂ ਦਾ ਦਲ, ਮਿਸਲ ਸ਼ਹੀਦਾਂ ਤਾਨਾ ਦਲ ਹਰੀਆਂ ਬੇਲਾਂ ਦੇ ਸਿੰਘ ਜੋ 22 ਮਈ 1964 ਨੂੰ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹ 22 ਮਈ ਵੀ ਦਿਨ ਆਉਣ ਵਾਲਾ ਹੈ, ਇਸੇ ਮਹੀਨੇ ਵਿੱਚ ਹੈ। ਅਤੇ ਜੂਨ ਦਾ ਮਹੀਨਾ ਜੋ 1984 ਵਿੱਚ ਇੱਕ ਵੱਡਾ ਘੱਲੂਕਾਰਾ ਸਾਡੇ ਹੁੰਦਿਆਂ ਵਰਤਿਆ ਹੈ, ਉਸ ਵੇਲੇ ਸਮੇਂ ਦੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਅਟੈਕ ਕਰਕੇ ਗੁਰੂ ਕੇ ਲਾਲ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਸੋ ਜਨਰਲ ਸੁਬੇਗ ਸਿੰਘ ਜੀ, ਬੇਅੰਤ ਫੈਡਰੇਸ਼ਨ ਦੇ ਸਿੰਘ, ਬੱਬਰ ਖਾਲਸਾ ਦੇ ਸਿੰਘ, ਦਮਦਮੀ ਟਕਸਾਲ ਦੇ ਸਿੰਘ, ਬਹੁਤ ਸਾਰੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜਿਨ੍ਹਾਂ ਦੇ ਵਿੱਚ ਮਾਈਆਂ ਬੀਬੀਆਂ ਅਤੇ ਛੋਟੇ ਛੋਟੇ ਬੱਚੇ, ਕੁਝ ਮਹੀਨਿਆਂ ਦੇ ਬੱਚਿਆਂ ਨੂੰ ਵੀ ਮਾਫ਼ ਨਹੀਂ ਕੀਤਾ ਗਿਆ। ਸੋ 1984 ਨਾ ਭੁੱਲਣ ਯੋਗ ਹੈ। ਸੋ ਗੁਰੂ ਪਿਆਰੇ ਖਾਲਸਾ ਸਾਹਿਬ ਸਿੰਘ ਜੀ ਦਾਸ ਨੇ ਵੀ ਇਹ ਸੰਘਰਸ਼ ਜਿਹੜਾ ਹੈ ਪਿੰਡੇ 'ਤੇ ਹੰਢਾਇਆ ਹੈ। 1982 ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਵਿੱਚ ਸ਼ਾਮਲ ਹੋ ਕਰਕੇ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਵਿੱਚ ਸੇਵਾ ਕੀਤੀ। 1983 ਵਿੱਚ ਫੈਡਰੇਸ਼ਨ ਦੇ ਉੱਤੇ ਪਾਬੰਦੀ ਲੱਗ ਗਈ। ਸੋ ਇਸੇ ਤਰ੍ਹਾਂ ਬਹੁਤ ਸਮਾਂ ਘਰੋਂ ਬਾਹਰ ਰਹਿਣਾ ਪਿਆ ਪਰਿਵਾਰ ਦੇ ਸਿੰਘ। ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਲਾਲੀ ਜੇ ਮੈਦਾਨੇ ਜੰਗ ਅੰਦਰ ਹਥਿਆਰ ਬੰਦ ਯੁੱਧ ਲੜਦਾ ਹੋਇਆ ਬੀਬੀ ਦੀ ਪਡੋਰੀ ਹਰਖਵਾਲ ਦੇ ਨੇੜੇ ਹੁਸ਼ਿਆਰਪੁਰ ਵਿਖੇ CRP ਦੇ ਨਾਲ ਮੁਕਾਬਲੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਸੋ ਰਹੋ ਵਿਚਾਰ, ਇਹ ਗੁਰੂ ਕੇ ਖਾਲਸੇ ਪੰਥ ਨੂੰ ਨਿੱਤ ਮੁਹਿੰਮਾਂ ਹਨ, ਇਹ ਸ਼ਹੀਦੀਆਂ ਹੁੰਦੀਆਂ ਰਹਿਣੀਆਂ ਹਨ ਅਤੇ ਪਿੱਛੇ ਹੁੰਦੀਆਂ ਹਨ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਖਾਲਸਾ ਅਡੋਲ ਰਿਹਾ ਹੈ। ਜਿਸ ਜਿਸ ਤਰ੍ਹਾਂ ਖਾਲਸੇ ਨੂੰ ਪਰਚੇ ਪਏ, ਭਾਵੇਂ ਚਰਖੜੀਆਂ 'ਤੇ ਚੜ੍ਹ ਗਏ, ਆਰਿਆਂ ਦੇ ਨਾਲ ਚੀਰੇ ਗਏ, ਬੰਦ ਬੰਦ ਕੱਟੇ ਗਏ, ਪਰ ਗੁਰੂ ਕਾ ਖਾਲਸਾ ਚੜ੍ਹਦੀ ਕਲਾ ਦੇ ਨਾਲ ਬਤੀਤ ਕਰਦਾ ਹੈ। ਅੱਗੇ ਤੇ ਸਿੰਘ ਥੋੜ੍ਹੇ ਸੀ, ਇੱਕ ਵਾਰੀ ਪੰਜਾਬ ਦੇ ਵਿੱਚ 1740 ਦੇ ਵਿੱਚ ਉਸ ਵੇਲੇ 800 ਸਿੰਘ ਕੇਵਲ ਪੰਜਾਬ ਦੇ ਵਿੱਚ ਬਚਿਆ ਸੀ, ਪਰ ਉਸ ਵੇਲੇ ਖਾਲਸੇ ਨੇ ਐਸਾ ਸੂਬੇ ਲਾਹੌਰ ਦੇ ਨੱਕ ਦੇ ਵਿੱਚ ਦਮ ਕੀਤਾ ਕਿ ਗੋਡੇ ਟੇਕਣੇ ਪਏ ਅਤੇ ਨਵਾਬੀ ਖਾਲਸੇ ਨੂੰ ਗੋਡੇ ਟੇਕ ਕੇ ਨਵਾਬੀ ਦਿੱਤੀ। ਨਵਾਬ ਕਪੂਰ ਸਿੰਘ ਜੀ ਨੂੰ ਨਵਾਬੀ ਪ੍ਰਾਪਤ ਹੋਈ, ਪਰ ਉਸ ਵੇਲੇ ਸਿੰਘਾਂ ਦੇ ਮਨ ਵਿੱਚ ਕੋਈ ਲਾਲਚ ਨਹੀਂ ਸੀ। ਜਦੋਂ ਨਵਾਬੀ ਲੈ ਕੇ ਭਾਈ ਸੁਬੇਗ ਸਿੰਘ ਜੀ ਗਏ ਖਾਲਸੇ ਦੇ ਕੋਲ ਵੀ ਤੁਸੀਂ ਖਾਲਸਾ ਜੀ ਸਰਕਾਰ ਦੇ ਨਾਲ ਰਾਜ਼ੀਨਾਮਾ ਕਰ ਲਓ, ਹੁਣ ਸਰਕਾਰ ਗੋਡੇ ਟੇਕ ਰਹੀ ਹੈ। ਖਾਲਸੇ ਨੇ ਤੇਗ ਦੇ ਜ਼ੋਰ ਦੇ ਉੱਤੇ ਸਰਕਾਰ ਦੇ ਗੋਡੇ ਟਿਕਾਏ ਉਸ ਵੇਲੇ, ਅਤੇ ਗੁਰੂ ਕੇ ਖਾਲਸੇ ਦੇ ਅੱਗੇ ਫਿਰ ਪੁਸ਼ਾਕ ਲੈ ਕਰਕੇ ਨਵਾਬੀ ਦੀ ਖਿਲਤ ਲੈ ਕੇ ਭਾਈ ਸੁਬੇਗ ਸਿੰਘ ਜੀ ਗਏ। ਉਸ ਵੇਲੇ ਦੀਵਾਨ ਦਰਬਾਰਾ ਸਿੰਘ ਜੀ ਜੋ ਬੁੱਢੇ ਦਲ ਦੇ ਮੁਖੀ ਸਨ, ਹੋਰ ਵੀ 5 ਜਥੇਦਾਰ, ਅਤੇ ਉਹਨਾਂ ਨੇ ਨਵਾਬੀ ਲੈਣ ਤੋਂ ਇਨਕਾਰ ਕਰ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੰਘਾਂ ਦੇ ਮਨਾਂ ਵਿੱਚ ਕੋਈ ਨਵਾਬੀ ਦੀ, ਕੋਈ ਪ੍ਰਧਾਨਗੀ ਦੀ ਕੋਈ ਲਾਲਸਾ ਨਹੀਂ ਸੀ। ਗੁਰੂ ਕਾ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਸੀ, ਤੇ ਭਾਈ ਸਵੇਕ ਸਿੰਘ ਜੀ ਬੜੇ ਸਿਆਣੇ ਸੀ, ਸਰਕਾਰ ਦੇ ਵਿੱਚ ਨੌਕਰੀ ਵੀ ਕਰਦੇ ਸੀ, ਸਿੱਖਾਂ ਦੇ ਨਾਲ ਪਿਆਰ ਵੀ ਕਰਦੇ ਸੀ, ਵੇਲੇ ਕਵੇਲੇ ਸਿੰਘਾਂ ਨੂੰ ਦੱਸ ਦਿਆ ਕਰਦੇ ਸੀ ਵੀ ਇੱਧਰ ਦੀ ਖਜ਼ਾਨਾ ਜਾ ਰਿਹਾ ਹੈ, ਇੱਧਰ ਦੀ ਰਾਸ਼ਨ ਦੀਆਂ ਗੱਡੀਆਂ ਲੰਘ ਰਹੇ ਹਨ ਗੱਡੇ ਲੱਦ ਕੇ, ਤੇ ਗੁਰੂ ਕੇ ਖਾਲਸੇ ਗੁਰੀਲਾ ਯੁੱਧ ਕਰਕੇ ਸਰਕਾਰ ਦਾ ਖਜ਼ਾਨਾ ਅਸਲਾ ਲੁੱਟ ਕੇ ਫਿਰ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ 100 ਸਾਲ ਦਾ ਸਮਾਂ ਗੁਰੂ ਕਾ ਖਾਲਸਾ ਘੋੜਿਆਂ ਦੀਆਂ ਕਾਠੀਆਂ ਤੇ ਰਿਹਾ। ਸੋ ਰਹੋ ਵਿਚਾਰ, ਸਮਾਂ ਬਹੁਤਾ ਨਹੀਂ, ਅੱਜ ਅਸੀਂ ਬਹੁਤ ਸੁਖੀ ਹਾਂ। ਸਿੰਘਾਂ ਨੇ ਦੁੱਖ ਝੱਲ ਕੇ, ਤਸੀਹੇ ਝੱਲ ਕੇ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ 33 ਤਵੀ ਤੇ ਬੈਠ ਕੇ ਤੱਤਾ ਰੇਤਾ ਸੀਸ ਵਿੱਚ ਪਵਾ ਕੇ ਉੱਬਲਦੇ ਪਾਣੀ ਵਿੱਚੋਂ ਉਬਾਲੇ ਖਾ ਕੇ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ ਸਿੱਧ ਕਰਕੇ ਦਿਖਾਇਆ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਇਹ ਸਿੱਖੀ ਜਿਹੜੀ ਹੈ ਤਵੀਆਂ ਦੇ ਉੱਤੇ ਰੜੀ ਹੋਈ ਹੈ, ਦੇਗਾਂ ਦੇ ਵਿੱਚ ਉਬਾਲ ਕੇ ਪੱਕੀ ਹੋਈ ਹੈ, ਇਹਨੂੰ ਕੋਈ ਡਲਾਉਣ ਵਾਲਾ ਨਹੀਂ। ਅੱਜ ਤੁਸੀਂ ਸਾਰੇ ਵਰਲਡ ਦੇ ਵਿੱਚ ਗੁਰੂ ਕੇ ਸਿੰਘ ਖਾਲਸੇ ਨਿਸ਼ਾਨ ਸਾਹਿਬ ਝਲਾਏ ਹਨ ਗੁਰੂ ਕੇ ਖਾਲਸੇ ਨੇ। ਸੋ ਇੱਥੇ ਵੀ ਤਤਪਰ ਹੋਣ ਕੋਈ ਫਿਕਰ ਨਹੀਂ। ਕਈ ਵਾਰੀ ਕਈ ਫਿਕਰ ਕਰਦੇ, ਸਰਕਾਰਾਂ ਬੜੇ ਦਮਨ ਚੱਕਰ ਬੜਾ ਚਲਾਇਆ, ਹੁਣ ਵੀ ਚਲਾ ਰਹੇ ਹਨ, ਹੁਣ ਵੀ ਨੀਤੀ ਚੰਗੀ ਨਹੀਂ ਪੰਜਾਬ ਦੇ ਅੰਦਰ, ਸਾਡੇ ਇੰਡੀਆ ਦੇ ਵਿੱਚ ਸਰਕਾਰ ਦੀਆਂ ਨੀਤੀਆਂ ਚੰਗੀਆਂ ਨਹੀਂ, ਪਰ ਗੁਰੂ ਕੇ ਖਾਲਸੇ ਨੇ ਡੋਲਣਾ ਨਹੀਂ। ਇੱਥੋਂ ਤੁਸੀਂ ਸਾਡੇ ਭਰਾ ਬਾਹਰ ਬੈਠੇ ਹੋ, ਜੇ ਖਾਲਸਾ ਪੰਜਾਬ ਦੇ ਵਿੱਚੋਂ ਖਤਮ ਹੋ ਗਿਆ ਤੇ ਬਾਹਰੋਂ ਆ ਜਾਂਦੇ ਸੀ। ਉਸ ਵੇਲੇ ਵੀ ਜਦੋਂ 800 ਸਿੰਘ ਰਹਿ ਗਿਆ ਸੀ ਤੇ 2-2 ਸਿੰਘ ਦੇ ਜਥੇ ਬਣਾਏ। ਪ੍ਰਾਚੀਨ ਪੰਥ ਪ੍ਰਕਾਸ਼ ਦੇਵ ਵਿੱਚ ਭਾਈ ਰਤਨ ਸਿੰਘ ਜੀ ਲਿਖਦੇ, ਕਹਿੰਦੇ 2-2 ਸਿੰਘਾਂ ਦਾ ਜਥਾ ਬਣਾਇਆ, 200 ਸਿੰਘਾਂ ਦਾ, ਤੇ ਇੱਕ ਜਥੇ ਨੂੰ ਹੁਕਮ ਕੀਤਾ ਕਿ ਪਹਾੜਾਂ ਤੇ ਚੜ੍ਹ ਕੇ ਬਚੇ ਰਹੋ, ਜਦੋਂ ਅਸੀਂ ਸ਼ਹੀਦ ਹੋ ਜਾਵਾਂਗੇ ਫਿਰ ਤੁਸੀਂ ਆ ਕਰਕੇ ਯੁੱਧ ਮਚਾਉਣਾ ਕਰਿਓ। ਪਰ 600 ਸਿੰਘ ਨੇ ਹੀ ਲਾਹੌਰ ਦੇ ਆਲੇ ਦੁਆਲੇ ਘੁੰਮ ਕੇ ਸਰਕਾਰ ਦੇ ਨਾਸਾਂ ਵਿੱਚ ਦਮ ਕਰ ਦਿੱਤਾ ਤੇ ਗੋਡੇ ਟੇਕ ਕੇ ਉਹਨਾਂ ਨੂੰ ਨਵਾਬੀ ਦੇਣੀ ਪਈ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਸਾਨੂੰ ਏਕਤਾ ਦੀ ਲੋੜ ਹੈ। ਅੱਜ ਅਸੀਂ ਧੜੇਬੰਦੀਆਂ ਦੇ ਵਿੱਚ ਪਏ ਹੋਏ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪ੍ਰਮਾਣ ਕੀਤਾ ਹੈ ਕਿ ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ, ਤੇ ਦਸੇ ਗੁਰੂ ਸਾਹਿਬਾਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਨਤ ਕਰਕੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 4 ਯਾਤਰਾਵਾਂ ਦੇ ਅੰਦਰ ਭਗਤਾਂ ਦੀ ਬਾਣੀ ਨੂੰ ਇਕੱਤਰਿਤ ਕਰਕੇ ਕੋਲ ਰੱਖਿਆ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਬਾਣੀ ਨੂੰ ਸੰਭਾਲ ਕੇ ਰੱਖਿਆ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਣੀ ਨੂੰ ਸੰਭਾਲ ਕੇ ਰੱਖਿਆ। ਉਸ ਤੋਂ ਬਾਅਦ ਵੇਲਾ ਆਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦਾ, ਤੇ ਉਹਨਾਂ ਨੇ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਪ੍ਰਾਪਤ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਰਾਮਸਰ ਸਾਹਿਬ ਸਰੋਵਰ ਦੇ ਕੰਢੇ ਬੈਠ ਕੇ 1601 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲਿਖਵਾਉਣਾ ਆਰੰਭ ਕੀਤਾ ਤੇ 1604 ਦੇ ਵਿੱਚ ਪਹਿਲਾ ਪ੍ਰਕਾਸ਼ ਹੋਇਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਿੱਧਾ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ, ਕਿਹਦੇ ਤੁਸੀਂ ਚੇਲੇ ਹੋ, ਤੇ ਗੁਰੂ ਸਾਹਿਬ ਜੀ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਤੀਜੇ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਆਇਆ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ। ਚੌਥੇ ਪਾਤਸ਼ਾਹ ਜੀ ਨੇ ਵੀ ਬਚਨ ਕੀਤੇ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸੋ 5ਵੇਂ ਪਾਤਸ਼ਾਹ ਮਹਾਰਾਜ ਜੀ ਪਹਿਲੇ ਪ੍ਰਕਾਸ਼ ਤੋਂ ਬਾਅਦ ਸਾਰਾ ਦਿਨ ਕੀਰਤਨ ਹੁੰਦਾ ਰਿਹਾ ਤੇ ਸ਼ਾਮ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਦਾ ਸੁਖਾਸਨ ਕਿੱਥੇ, ਸ਼ਬਦ ਗੁਰੂ ਦਾ ਸੁਖਾਸਨ ਕਿੱਥੇ ਕੀਤਾ ਜਾਵੇ? ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਕਿ ਜਿਸ ਕਮਰੇ ਵਿੱਚ ਮੈਂ ਆਰਾਮ ਕਰਦਾ ਹਾਂ ਉਹਨਾਂ ਨੂੰ ਸਜਾਇਆ ਹੋਇਆ ਸੀ, ਨਵੇਂ ਪਿੰਡ ਕੀਤੇ ਹੋਏ ਸਨ, ਤੇ ਉੱਥੇ ਕੀਰਤਨ ਕਰਦਿਆਂ ਹੋਈਆਂ ਸੰਗਤਾਂ ਨੇ ਬਾਣੀ ਗੁਰੂ ਦਾ ਪ੍ਰਕਾਸ਼ ਉੱਥੇ ਸੁਖਾਸਨ ਕੀਤਾ। ਤੇ ਗੁਰੂ ਸਾਹਿਬ ਜੀ ਨੂੰ ਪੁੱਛਿਆ, ਗੁਰੂ ਜੀ ਆਪ ਜੀ ਦਾ ਹੁਣ ਕਿੱਥੇ ਆਸਣ ਲਾਇਆ ਜਾਵੇ? ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਅੱਜ ਤੋਂ ਬਾਅਦ ਮੇਰਾ ਆਸਣ ਪਣਗਾ ਸਾਹਿਬ ਜੀ ਦੇ ਹੇਠਾਂ ਲਾਇਆ ਜਾਵੇ। ਆਖੋ ਸਤਨਾਮ ਸ੍ਰੀ ਵਾਹਿ, ਬਾਣੀ ਕੇ ਬਹੁਤ ਬਾਣੀ ਦੇ ਰਚਨਹਾਰੇ ਜਿਹਨਾਂ ਨੇ ਸ਼ਬਦ ਗੁਰੂ ਨੂੰ ਉਸੇ ਵੇਲੇ ਗੁਰੂ ਦਾ ਦਰਜਾ ਦੇ ਦਿੱਤਾ ਸੀ। ਬਾਅਦ ਦੇ ਵਿੱਚ ਧੰਨ ਗੁਰੂ ਕਲਗੀਧਰ ਪਿਤਾ ਜੀ ਦਾ ਸਮਾਂ ਆਇਆ ਤੇ 1706 ਨੂੰ ਸੰਪੂਰਨਤਾ ਕੀਤੀ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲਿਖਵਾਉਣਾ ਕੀਤਾ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਨਾਲ ਸੇਵਾ ਕੀਤੀ। 48 ਸਿੰਘਾਂ ਨੇ ਗੁਰੂ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਸਾਰੀ ਗੁਰਬਾਣੀ ਸਰਵਣ ਕੀਤੀ ਤੇ ਦੂਸਰੇ ਪਹਿਲ ਸਤਿਗੁਰੂ ਜੀ ਸਾਰੀ ਗੁਰਬਾਣੀ ਦੇ ਅਰਥਾਂ ਸਮੇਤ ਗੁਰੂ ਕੀਆਂ ਸੰਗਤਾਂ ਨੂੰ ਸਿੰਘਾਂ ਨੂੰ ਅਰਥਾਂ ਸਮੇਤ ਬਾਣੀ ਪੜ੍ਹਾਉਣਾ ਕੀਤੀ। 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲ ਦਾ ਸਮਾਂ ਲਾ ਕਰਕੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸੰਪੂਰਨਤਾ ਹੋਈ। ਸੋ ਗੁਰਮੁਖ ਪਿਆਰਿਓ, ਬੜਾ ਲੰਮਾ ਸਮਾਂ ਲੱਗਾ। 10 ਗੁਰੂ ਸਾਹਿਬਾਨਾਂ ਨੇ ਮਿਹਨਤ ਕਰਕੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਹੈ ਤੇ 1708 ਵਿੱਚ ਗੁਰੂ ਕਲਗੀਧਰ ਪਿਤਾ ਜੀ ਨੇ ਸਾਨੂੰ ਇੱਕ ਹੁਕਮ ਕੀਤਾ ਹੈ। ਇੱਕ ਹੁੰਦੀ ਹੈ ਬੇਨਤੀ, ਰਿਕੁਐਸਟ ਹੁੰਦੀ ਹੈ, ਇੱਕ ਹੁੰਦਾ ਹੈ ਆਰਡਰ। ਇਹ 10ਵੇਂ ਪਾਤਸ਼ਾਹ ਮਹਾਰਾਜ ਜੀ ਦਾ ਆਰਡਰ ਹੈ, ਸਾਨੂੰ ਹੁਕਮ ਹੈ। ਕੀ ਹੁਕਮ ਹੈ? ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਸ੍ਰੀ ਗੁਰੂ ਗ੍ਰੰਥ, ਕਿਸੇ ਪਾਸੇ ਮਣੀਆਂ ਮਸਾਣਾ ਤੇ ਜਾਣ ਦੀ ਲੋੜ ਨਹੀਂ, ਧਾਗਿਆਂ ਤੇ ਬੀਤਾਂ ਵਾਲਿਆਂ ਦੇ ਪਿੱਛੇ ਫਿਰਨੇ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਨਿਮਰਤਾ ਸਹਿਤ ਝੋਲੀ ਅੱਡ ਕੇ ਮੰਗੀਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧਿਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਸੋ ਸਾਰੇ ਸੁੱਖ, 1, 2, 4 ਸੁੱਖ ਮੰਗਦੇ ਤੇ ਗੁਰੂ ਸਾਹਿਬ ਜੀ ਕੀ ਕਹਿ, ਸਰਬ ਸੁੱਖ ਪਾਵਹਿ ਮੇਰੇ ਮਨਾ। ਹੇ ਮੇਰੇ ਮਨਾ, ਤੈਨੂੰ ਤਾਂ ਸਾਰੇ ਦੁਨੀਆਂ ਦੇ ਸੁੱਖ ਮਿਲ ਜਾਣਗੇ ਜਦੋਂ ਨਿਮਰਤਾ ਸਹਿਤ ਝੋਲੀ ਅੱਡ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੇਗਾ ਵੀ ਤੇਰੀਆਂ ਦੁੱਖਾਂ ਦੀ ਨਿਵਰਤੀ ਵੀ ਹੋ ਜਾਵੇਗੀ, ਤੇਰੀਆਂ ਇਛਾਵਾਂ ਦੀ ਪੂਰਤੀ ਵੀ ਹੋ ਜਾਵੇਗੀ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਸੰਦਿੱਤਾ ਹੋਇਆ ਸਮਾਂ ਸਮਾਪਤ ਹੈ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਦੇ ਸ਼ਬਦ ਵਿੱਚ ਸਾਰੇ ਧੜੇ ਪਹਿਲਾਂ ਵੀ ਸੀ, ਮਿਸਲਾਂ ਸੀ, 12 ਮਿਸਲਾਂ, ਕਈ ਵਾਰੀ ਆਪਸ ਵਿੱਚ ਵੀ ਲੜ ਪੈਂਦੇ ਸੀ ਜੰਗ। ਖਾਲਸਾ ਸੋ ਜੋ ਕਰੇ ਨਿੱਤ ਜੰਗ, ਕਹਿੰਦੇ ਆਪਸ ਵਿੱਚ ਵੀ ਲੜ ਪੈਂਦੇ ਸੀ ਤੇ ਪਰ ਜਿਸ ਵੇਲੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਆਉਂਦੀ ਸੀ ਉਦੋਂ ਸਾਰੇ ਇਕੱਠੇ ਹੋ ਜਾਂਦੇ ਸੀ। ਹੁਣ ਇਹ ਬੇਨਤੀ ਦਾਸ ਕਰਦਾ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਸਾਏ। ਆਪੋ ਆਪਣੇ ਧੜੇ ਵੀ ਰੱਖੋ ਬੇਸ਼ੱਕ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਵਾਸਤੇ, ਗੁਰੂ ਗ੍ਰੰਥ ਤੇ ਗੁਰੂ ਪੰਥ ਵਾਸਤੇ ਇਕੱਠੇ ਹੋ ਕੇ ਜਦੋਂ ਆਪਾਂ ਤੁਰਾਂਗੇ ਫਿਰ ਕੋਈ ਵੀ ਮਸਲਾ ਐਸਾ ਨਹੀਂ, ਕਿਉਂਕਿ ਪਿਛਲੇ ਸਮੇਂ ਵਿੱਚ ਆਪਾਂ ਨੂੰ ਸਿੱਖਣ ਦੀ ਲੋੜ ਹੈ। ਸਾਡੇ ਸਾਰਿਆਂ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਿੱਖ ਇੱਥੇ ਆ ਗਏ, ਭਾਈ ਜਸਵਿੰਦਰ ਸਿੰਘ ਜੀ ਜੱਡੀ ਸਾਹਿਬ ਪ੍ਰਧਾਨ, ਬਹੁਤ ਸਾਰੇ ਸਿੱਖਾਂ ਤੇ ਤਸ਼ੱਦਦ ਹੋਇਆ, ਉਹ ਇਸ ਵਿਦੇਸ਼ ਦੀ ਧਰਤੀ ਤੇ ਆ ਕੇ ਆਪਣਾ ਨਿਰਵਾਹ ਕਰ ਰਹੇ ਹਨ ਤੇ ਪੰਜਾਬ ਵਿੱਚ ਵੀ ਜਿਹੜੇ ਰਹੇ ਹਨ ਉਹਨਾਂ ਨੂੰ ਵੀ ਸਰਕਾਰ ਨੇ ਬਖਸ਼ਿਆ ਨਹੀਂ। ਸੋ ਗੁਰਮੁਖ ਪਿਆਰਿਓ, ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਇਸ ਕਰਕੇ ਦਾਸ ਬੇਨਤੀ ਕਰਦਾ ਹਾਂ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ, ਜਿਸ ਗੁਰੂ ਕੇ ਲਾਲ ਨੇ ਆਪਣੇ ਪ੍ਰਾਣਾਂ ਦੀ ਅਹੁਤੀ ਦੇ ਕਰਕੇ ਪਹਿਲੀ ਵਾਰੀ ਖਾਲਸਾ ਰਾਜ ਕਾਇਮ ਹੋਇਆ, ਜਿਹੜਾ ਮਿਸ਼ਨ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਸੀ, ਉਹ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਆਪਣੇ ਸਰੀਰ ਤੇ ਅਸਹਿ ਤੇ ਕਹਿ ਕਟ ਸਹਾਰਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕਰਕੇ ਖਾਲਸਾ ਰਾਜ ਕਾਇਮ ਕੀਤਾ ਤੇ ਫਤਿਹ, ਜੋ ਸਰਹੰਦ ਦਾ ਨਾਂ ਬਦਲ ਕੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਨਾਂ ਤੇ ਸ੍ਰੀ ਫਤਿਹਗੜ੍ਹ ਸਾਹਿਬ ਰੱਖਿਆ ਹੈ, ਤੁਹਾਡੀ ਫਤਿਹ ਹੋਵੇਗੀ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਫਤਿਹ ਕਦੋਂ ਹੋਵੇਗੀ? ਜਦੋਂ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾ ਲਵਾਂਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਆਪਣੇ ਸਿੱਖਾਂ ਤੇ ਕਿਰਪਾ ਕਰਦੇ ਹਨ। ਜਦੋਂ ਸਿੱਖਾਂ ਵਿੱਚ ਆਪਸ ਵਿੱਚ ਪਿਆਰ ਨਾ ਹੋਵੇ, ਕਹਿੰਦੇ ਸਾਚਾ ਸਤਿਗੁਰੂ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਏ ਫੂਕ। ਸੋ ਸਾਨੂੰ ਇਕੱਤਰਿਤ ਹੋਣ ਦੀ ਲੋੜ ਹੈ, ਗਿਲੇ ਸ਼ਿਕਵੇ ਭੁਲਾ ਕਰਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਵਾਸਤੇ ਇਕੱਠੇ ਹੋਈਏ। ਸੋ ਦਾਸ ਸਰਦਾਰ ਬਲਕਾਰ ਸਿੰਘ ਜੀ, ਸਰਦਾਰ ਦਦਾਰ ਸਿੰਘ ਜੀ, ਜਿਨ੍ਹਾਂ ਦੇ ਕਿਰਪਾ ਕਰਕੇ ਸਤਿਗੁਰੂ ਜੀ ਨੇ ਇਹਨਾਂ ਦੇ ਮਨ ਵਿੱਚ ਵਸਾਇਆ ਹੈ, ਆਪ ਜੀ ਦੇ ਦਰਸ਼ਨ ਕਰਵਾਏ ਹਨ। ਥੋੜ੍ਹੇ ਦਿਨਾਂ ਵਾਸਤੇ ਦਾਸ ਇੱਥੇ USA ਆਇਆ ਸੀ। ਸੋ ਪ੍ਰਧਾਨ ਸਾਹਿਬ ਸੁਮੋ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਜੋ ਆਪ ਜੀ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਸਾਰਿਆਂ ਨੂੰ ਇਕੱਤਰਤਾ ਬਖਸ਼ਿਸ਼ ਕਰਕੇ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਸੇਵਾ ਵਿੱਚ ਤੇ ਗੁਰੂ ਸ਼ਬਦ ਤੁਹਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ। ਸਤਿਗੁਰੂ ਜੀ ਸਾਰਿਆਂ ਨੂੰ ਪਰਿਵਾਰਾਂ ਵਿੱਚ ਸੁੱਖ ਆਨੰਦ ਮੰਗਲਾ ਚਾਅ ਰੱਖਣ ਤੇ ਜੋ ਮੋਰਚੇ ਲਾਉਂਦੇ ਹਨ ਇੱਥੋਂ, ਜੋ ਪ੍ਰਧਾਨ ਸਾਹਿਬ, ਜੋ 84 ਦੇ ਸ਼ਹੀਦਾਂ ਸਿੰਘਾਂ ਦੇ ਯਾਦ ਵਿੱਚ ਜੋ ਸਨ ਫਰਾਂਸਿਸਕੋ ਜੋ ਪ੍ਰੋਗਰਾਮ ਆਰੰਭਿਆ ਹੈ ਉਹਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਈਏ, ਕਿਉਂਕਿ ਸਾਨੂੰ ਸਾਡਾ ਹੱਕ ਹੈ ਆਪਣੇ ਪ੍ਰਦਰਸ਼ਨ ਕਰਨਾ, ਆਪਣਾ ਰੋਸ ਪ੍ਰਗਟ ਕਰਨਾ। ਅਤੇ 84 ਦੀ ਕਿਸੇ ਨੂੰ ਭੁੱਲਣੀ, ਪੁਰਾਣੇ ਸਾਕੇ ਜਿਹੜੇ ਹਨ, ਵੱਡਾ ਘੱਲੂਕਾਰਾ, ਛੋਟਾ ਘੱਲੂਕਾਰਾ, ਹੁਣ ਦੇ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਨਹੀਂ। ਜਦੋਂ ਇਤਿਹਾਸ ਸਰਵਣ ਕਰਵਾਵਾਂਗੇ, ਸਾਡੀਆਂ ਦਾਦੀਆਂ ਅਤੇ ਨਾਨੀਆਂ ਨੇ ਸਾਨੂੰ ਸਿਖਾਇਆ, ਅਸੀਂ ਜਦੋਂ ਛੋਟੇ ਸੀ ਸਾਡੇ ਨਾਨੀ ਜੀ ਅੰਮ੍ਰਿਤਧਾਰੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਘਰ ਸੀ, ਸਾਡੇ ਨਾਨਾ ਜੀ ਵੀ ਨਿਹੰਗ ਸਿੰਘ ਸੀ ਫਰਲੇ ਵਾਲੇ, ਅਤੇ ਉਹਨਾਂ ਨੇ ਸਾਨੂੰ ਗੁਰਮਤਿ ਦੀ ਸਿੱਖਿਆ ਦਿੱਤੀ। ਸੋ ਆਪਣੇ ਬੱਚਿਆਂ ਨੂੰ ਸੰਭਾਲ ਕੇ, ਨਸ਼ਿਆਂ ਤੋਂ ਬਚਾ ਕੇ, ਮਾੜੀ ਸੰਗਤ ਤੋਂ ਬਚਾ ਕਰਕੇ, ਗੁਰੂ ਸਾਹਿਬ ਜੀ ਦੀ ਬਾਣੀ ਉਹਨਾਂ ਨੂੰ ਸਰਵਣ ਕਰਵਾਈਏ। ਹੋਰ ਕਿਸੇ ਪਾਸੇ ਸਰੀਰ ਤਾਂ ਰਹਿਣ ਵਾਲੇ ਨਹੀਂ, ਸਰੀਰ ਤਾਂ ਪਤਾ ਨਹੀਂ ਕਦੋਂ ਸਦਾ ਆ ਜਾਣਾ ਹੈ ਅਤੇ ਕਦੋਂ ਚਲੇ ਜਾਣਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਦੈਵ ਸਦਾ ਵਾਸਤੇ ਹਨ, ਜੁਗੋ ਜੁਗ ਅਟਲ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਸੇਧ ਲੈ ਕੇ ਆਪਣੇ ਪਰਿਵਾਰਾਂ ਨੂੰ ਸੁਖੀ ਰੱਖੀਏ, ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਵਿੱਚ ਹਾਜ਼ਰ ਰਹੀਏ। ਕਿਸੇ ਪਾਸੇ ਧਾਗਿਆਂ ਤਬੀਤਾਂ ਵਾਲਿਆਂ ਦੇ ਪਿੱਛੇ ਫਿਰਨੇ ਦੀ ਲੋੜ ਨਹੀਂ, ਮੜੀਆਂ ਮਸਾਣਿਆਂ 'ਤੇ ਨੱਕ ਰੱਖਣ ਦੀ ਲੋੜ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਭੇ ਸਾਂਝੀ ਬਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਖੱਤਰੀ ਬ੍ਰਾਹਮਣ ਸੂਦ ਵਾਇਸ, ਅਵਦੇਹ ਚੋਂ ਵਾਲ ਨਾ ਕੋ ਸਾਂਝਾ। ਸੋ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਣ ਵੋ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਨਮਸਕਾਰ ਕਰਦੇ ਹਾਂ, ਸਾਰੇ ਧਰਮਾਂ ਦੇ ਮਹਾਂਪੁਰਸ਼ਾਂ ਨੂੰ ਨਮਸਕਾਰ ਹੋ ਜਾਂਦੀ ਹੈ। ਸੋ ਇਹਨੇ ਬਚਨ ਕਰਦਾ ਹੋਇਆ ਦਾਸ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਸਤਿਗੁਰੂ ਜੀ ਬਖਸ਼ਣ ਯੋਗ ਹਨ, ਗੁਰੂ ਕੀ ਸੰਗ ਬਖਸ਼ਣ ਯੋਗ ਹੈ। ਸੋ ਇਹੀ ਵਾਰ ਵਾਰ ਬੇਨਤੀ ਹੈ ਕਿ ਇਕੱਤਰਤਾ ਕਰਕੇ ਸਾਰੀਆਂ ਜਥੇਬੰਦੀਆਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਵਿੱਚ ਹਾਜ਼ਰ ਹੋਈਏ, ਤਾਂ ਹੀ ਸਾਡੇ ਮੋਰਚੇ ਸਫਲ ਹੋਣਗੇ। ਜਿਹੜਾ ਇੱਥੋਂ ਤੁਸੀਂ ਸੰਦੇਸ਼ ਜੋ ਇੰਡੀਆ ਭੇਜੋਗੇ, ਪੰਜਾਬ ਭੇਜੋਗੇ, ਤੁਹਾਨੂੰ ਫੋਲੋ ਕਰਦੇ ਹਨ ਪੰਜਾਬ ਦੇ ਲੋਕ, ਅਤੇ ਉੱਥੇ ਵੀ ਤੁਸੀਂ ਇਹ ਏਕਤਾ ਦਾ ਸੁਨੇਹਾ ਭੇਜੋ। ਜੇ ਇਕੱਲੇ ਇਕੱਲੇ ਰਹੇ ਤਾਂ ਫਿਰ ਸਾਨੂੰ ਇਕੱਲੇ ਇਕੱਲੇ ਨੂੰ ਪਾੜੋ ਅਤੇ ਰਾਜ ਕਰੋ ਦੀ ਨੀਤੀ ਦੇ ਅਨੁਸਾਰ ਸਾਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ, ਪਰ ਗੁਰੂ ਕਾ ਖਾਲਸਾ ਖਤਮ ਨਹੀਂ ਕਦੀ ਹੋ ਸਕਦਾ। ਕਈ ਵਾਰੀ ਇਹ ਸਮਾਂ ਆਇਆ, ਕਈ ਵਾਰ ਦੋ ਹੀ ਰਹਿ ਗਏ ਸੀ, ਉਦੋਂ ਗਰਜਾ ਸਿੰਘ ਅਤੇ ਬੋਤਾ ਸਿੰਘ ਨੇ ਚੁੰਗੀ ਲਾ ਕੇ ਖਾਲਸੇ ਰਾਜ ਦਾ ਪ੍ਰਗਟਾਵਾ ਕਰ ਦਿੱਤਾ ਸੀ। ਸੋ ਖਾਲਸਾ ਰਾਜ ਵਿਸ਼ਵ 'ਤੇ ਹੋਣਾ ਹੈ, ਕੋਈ ਡਰਨੇ ਦੀ ਲੋੜ ਨਹੀਂ, ਪਰ ਏਕਤਾ ਅਤੇ ਇਤਫਾਕ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ। ਸੋ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ, ਕੋਟਨ ਕੋਟ ਧੰਨਵਾਦ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹੋਇਆ ਦਾਸ ਕਿਮਾਂ ਦਾ ਜੱਜ ਕਹਾਂ, ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਸਤਿਗੁਰੂ ਜੀ ਸਰਬੱਤ ਦਾ ਭਲਾ ਕਰਨ, ਤੁਹਾਡੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਮਾਗਮ ਛੋਟਾ ਘੱਲੂਕਾਰਾ, ਜੋ 17 ਮਈ 1746 ਈਸਵੀ ਨੂੰ ਕਾਨੂੰਵਾਲ ਦੀ ਧਰਤੀ 'ਤੇ ਹੋਇਆ, ਜਿਸ ਵਿੱਚ ਹਜ਼ਾਰਾਂ ਹੀ ਸਿੰਘਾਂ ਸਿੰਘਣਿਆਂ ਨੇ ਆਪਣੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਸ ਸੰਬੰਧ ਵਿੱਚ ਆਪਾਂ ਅੱਜ ਦੇ ਪ੍ਰੋਗਰਾਮ ਮਨਾ ਰਹੇ ਹਾਂ, ਜਿਸ ਵਿੱਚ ਸਾਡੇ ਪਾਸ ਬਾਬਾ ਗੁਰਦੇਵ ਸਿੰਘ ਜੀ ਮੁਖੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਰਨਾ ਦਲ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਗੁਰੂ ਘਰ ਵੱਲੋਂ ਸਰੋਪਾ ਪ੍ਰਾਪਤ ਕਰਨ। ਭਾਈ ਗੁਰਪ੍ਰੀਤ ਸਿੰਘ ਜੀ ਸਰੋਪੇ ਨਾਲ ਉਹਨਾਂ ਨੂੰ ਸਨਮਾਨ ਕਰ ਰਹੇ ਨੇ। ਬੋਲੇ ਸੋਨਿਹਾਲ, ਇਹਨਾਂ ਦਾ ਇੱਥੇ ਪਹੁੰਚਣ 'ਤੇ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਸਟੇਜ ਦੇ ਲਈ ਆਪਣਾ ਟਾਈਮ ਕੱਢਿਆ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਅਗਤ ਸਿੰਘ ਜੀ। ਉਸ ਤੋਂ ਪਹਿਲਾਂ ਸਾਡੇ ਪਾਸ ਇੱਕ ਹਰਸ਼ਦੀਪ ਸਿੰਘ ਜੀ ਐਜ਼ ਏ ਸਟੂਡੈਂਟ, ਜੋ ਕਿ ਫਾਊਂਡੇਸ਼ਨ ਆਫ ਗੁਦਰੰਗ ਰੂਟਸ ਦੇ ਨਾਲ ਕੰਮ ਕਰ ਰਹੇ ਨੇ, ਉਹ ਜੋ ਆਪਣੇ ਪ੍ਰੋਜੈਕਟ ਲੈ ਕੇ ਆਏ ਨੇ, ਉਹਨਾਂ ਨੇ ਬਾਹਰ ਟੇਬਲ ਵੀ ਲਗਾਇਆ ਹੋਇਆ ਹੈ, ਵਿਸਥਾਰ ਵਿੱਚ 2 ਮਿੰਟ ਲਈ ਸਟੇਜ 'ਤੇ ਆਉਣ। ਹਰਸ਼ਦੀਪ ਸਿੰਘ ਜੀ,
2: ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਸ਼ਦੀਪ ਸਿੰਘ ਹੈ, ਮੈਂ ਸਿੱਖ ਸਟੂਡੈਂਟ ਐਸੋਸੀਏਸ਼ਨ ਦੀ ਐਮ ਜ਼ਿਆਦਾ ਪ੍ਰੈਜ਼ੀਡੈਂਟ ਅਤੇ ਯੂਨਾਈਟਿਡ ਸਿੱਖ ਮੂਵਮੈਂਟ ਦੇ ਨਾਲ ਨੈਸ਼ਨਲ ਡਾਇਰੈਕਟਰ ਆਫ ਪਾਲਿਸੀ ਇੰਗੇਜਮੈਂਟ ਐਂਡ ਐਡਵੋਕੇਸੀ ਵਜੋਂ ਕੰਮ ਕਰਦਾ ਹਾਂ। ਅਤੇ ਮੇਰਾ ਕੰਮ ਇਹੀ ਹੈ ਕਿ ਸਿਵਿਕ ਇੰਗੇਜਮੈਂਟ ਦੇ ਨਾਲ ਪੰਥ ਦੀ ਸੇਵਾ ਕਰਨੀ, ਅਤੇ ਮੇਰੀ ਉਮਰ ਦੇ ਕਾਲਜ ਸਟੂਡੈਂਟਸ ਨੂੰ ਜ਼ਿਆਦਾ ਤੋਂ ਜ਼ਿਆਦਾ ਪੰਥ ਦੇ ਕਾਰਜਾਂ ਵਿੱਚ ਇਨਵੋਲਵਡ ਕਰਨਾ। ਇਸੇ ਗੱਲ ਨੂੰ ਧਿਆਨ ਰੱਖਦੇ ਹੋਏ ਅਸੀਂ ਸਟੂਡੈਂਟ ਲੀਡਰਸ ਨੇ ਇੱਕ ਨਿਊ ਇਨੀਸ਼ੀਏਟਿਵ ਸਟਾਰਟ ਕੀਤਾ ਖੁਦਰੰਗ ਰੂਟਸ ਜੋ ਕਿ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ ਜਿਹਦੇ ਵਿੱਚ ਸਟੂਡੈਂਟਸ ਜੁਆਇਨ ਕਰਕੇ ਨਵੇਂ ਪ੍ਰੋਜੈਕਟਸ ਬਣਾਉਣਗੇ ਅਤੇ ਫਿਰ ਉਹ ਪ੍ਰੋਜੈਕਟਸ ਅਸੀਂ ਪੰਜਾਬ ਵਿੱਚ ਇੰਪਲੀਮੈਂਟ ਕਰਾਂਗੇ ਇਸ ਸਮਰ ਅਗਸਤ 1 ਤੋਂ ਲੈ ਕੇ ਅਗਸਤ 30 ਤੱਕ ਅਸੀਂ ਪੰਜਾਬ ਜਾ ਰਹੇ ਹਾਂ 4 ਹਫ਼ਤਿਆਂ ਲਈ ਅਤੇ ਹਰ ਹਫ਼ਤੇ ਅਸੀਂ ਡਿਫਰੈਂਟ ਡਿਫਰੈਂਟ ਪਿੰਡਾਂ ਵਿੱਚ ਡਿਫਰੈਂਟ ਡਿਸਟ੍ਰਿਕਟਸ ਜਾ ਕੇ ਵੱਖਰੇ ਵੱਖਰੇ ਪ੍ਰੋਜੈਕਟਸ 'ਤੇ ਕੰਮ ਕਰਨਾ ਪਹਿਲੇ ਹਫ਼ਤੇ ਅਸੀਂ ਗੁਰੂ ਹਰਕ੍ਰਿਸ਼ਨ ਲੈਬ ਸਕੂਲ 'ਚ ਜਾ ਕੇ ਪੇਰੈਂਟ ਵਰਕਸ਼ਾਪ ਸਟੂਡੈਂਟ ਵਰਕਸ਼ਾਪਸ ਹੋਸਟ ਕਰਾਂਗੇ ਸੈਕਿੰਡ ਵੀਕ ਅਸੀਂ ਰਾਏਪੁਰ ਪਿੰਡ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਰੇਨ ਵਾਟਰ ਹਾਰਵੈਸਟਿੰਗ ਦਾ ਕੰਮ ਕਰਨਾ ਅਤੇ ਤੀਜੇ ਅਤੇ ਚੌਥੇ ਵੀਕ ਅਸੀਂ ਰਾਊਂਡ ਗਲਾਸ ਫਾਊਂਡੇਸ਼ਨ ਅਤੇ ਖਾਲਸਾ ਏਡ ਦੇ ਨਾਲ ਸ਼ੈਡੋਇੰਗ ਕਰਨੀ ਹੈ ਸਾਡਾ ਮਿਸ਼ਨ ਇਸ ਸਮਰ ਦਾ ਇਹੀ ਆ ਕਿ ਅਸੀਂ ਉੱਥੇ ਜਾ ਕੇ ਸਿੱਖੀਏ ਕਿ ਉੱਥੇ ਪ੍ਰੋਜੈਕਟਸ ਕਿਵੇਂ ਰਨ ਕੀਤੇ ਜਾਂਦੇ ਨੇ ਜਿੰਨੇ ਵੀ ਸਟੂਡੈਂਟ ਲੀਡਰ ਸਾਡੇ ਨਾਲ ਇਨਵੋਲਵਡ ਨੇ ਉਹ ਇਸ ਵਕਤ ਬੇ ਏਰੀਆ ਵਿੱਚ ਬਹੁਤ ਤਰ੍ਹਾਂ ਦੇ ਡਿਫਰੈਂਟ ਪ੍ਰੋਜੈਕਟਸ ਕਰਦੇ ਰਹਿੰਦੇ ਨੇ ਅਤੇ ਅਸੀਂ ਪੰਜਾਬ ਵਿੱਚ ਵੀ ਇਹ ਪ੍ਰੋਜੈਕਟਸ ਇਨਵੋਲਵਡ ਕਰਨਾ ਚਾਹੁੰਦੇ ਹਾਂ ਅਤੇ ਮੇਰੀ ਸੰਗਤ ਕੋਲ 3 ਬੇਨਤੀਆਂ ਨੇ ਕਿ ਜੇ ਤੁਸੀਂ ਸਾਡੀ ਮਦਦ ਕਰਨਾ ਚਾਹੁੰਦੇ ਤਾਂ 3 ਤਰੀਕੇ ਨਾਲ ਕਰ ਸਕਦੇ ਹੋ ਪਹਿਲੀ ਕਿ ਜੇ ਤੁਸੀਂ ਸਟੂਡੈਂਟ ਹੋ ਜਾਂ ਤੁਹਾਡੇ ਘਰ ਬੱਚਾ ਕੋਈ ਸਟੂਡੈਂਟ ਹੈ ਕਾਲਜ ਸਟੂਡੈਂਟ ਤੁਸੀਂ ਉਹਨਾਂ ਨੂੰ ਸਾਡੇ ਨਾਲ ਇਨਵੋਲਵਡ ਕਰੋ ਅਤੇ ਉਹ ਵੀ ਪ੍ਰੋਜੈਕਟਸ ਕਰਨ ਦੂਜੀ ਜੇ ਤੁਸੀਂ ਪ੍ਰੋਫੈਸ਼ਨਲ ਹੋ ਅਤੇ ਤੁਸੀਂ ਮੈਂਟੋਰ ਕਰਨਾ ਚਾਹੁੰਦੇ ਸਾਡੇ ਸਟੂਡੈਂਟਸ ਨੂੰ ਤੁਸੀਂ ਉਸ ਨਾਲ ਵੀ ਮਦਦ ਕਰ ਸਕਦੇ ਤੀਜੀ ਕਿ ਜਿੰਨੇ ਵੀ ਪ੍ਰੋਜੈਕਟਸ ਹੋਣਗੇ ਉਹ ਫੁੱਲੀ ਫੰਡਡ ਅਸੀਂ ਚਾਹੁੰਦੇ ਹਾਂ ਕਿ ਸੰਗਤ ਵੱਲੋਂ ਹੋਣ ਅਤੇ ਤੁਸੀਂ ਫੰਡਸ ਦੇ ਨਾਲ ਕੋਈ ਸਾਡੀ ਮਦਦ ਕਰ ਸਕਦੇ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਏਗਾ ਮੈਂ ਇੰਨਾ ਹੀ ਸਮਾਂ ਲੈਂਦਾ ਹੋਇਆ ਫਿਰ ਗੱਜ ਗੱਜ ਕੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਹਰਸ਼ਦੀਪ ਸਿੰਘ ਜੀ ਜੋ ਕਿ ਖੁਦਰੰਗ ਰੂਟਸ ਵੱਲੋਂ ਆਏ ਸਨ ਜਿਨ੍ਹਾਂ ਨੇ ਆਪ ਜੀ ਨੂੰ ਸਾਰਾ ਵਿਸਤਾਰ ਨਾਲ ਦੱਸਿਆ ਵੀ ਕਿਹੜੇ ਕਿਹੜੇ ਪ੍ਰੋਜੈਕਟ ਉਹ ਪੰਜਾਬ ਦੀ ਧਰਤੀ 'ਤੇ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਸਾਡੇ ਪਾਸ ਕੱਲ੍ਹ ਰੋਜ਼ ਤੋਂ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਲਈ ਆ ਰਹੇ ਨੇ ਜਿਨ੍ਹਾਂ ਦਾ ਟਾਈਮ ਹੋਵੇਗਾ 7:45 ਤੋਂ ਲੈ ਕੇ 9 ਤੱਕ ਉਹਨਾਂ ਦੇ ਦੀਵਾਨ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕਨਫਰਮ ਹਨ ਸੰਡੇ ਨੂੰ ਵੀ ਹੋ ਸਕਦਾ ਹੈ ਕਿ ਉਹ ਐਲਸਫੰਟ 'ਤੇ ਹਾਜ਼ਰੀ ਭਰ ਰਹੇ ਨੇ ਹੋ ਸਕਦਾ ਸਾਡੇ ਪਾਸ ਉਹਨਾਂ ਦਾ ਟਾਈਮ ਦੀ ਐਡਜਸਟਮੈਂਟ ਹੋ ਜਾਵੇ ਨਾਲ ਹੀ ਬੇਨਤੀ ਕਰਾਂ ਜੋ ਆਪਾਂ ਸਾਲਾਨਾ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਕਰਦੇ ਹਾਂ ਇਸ ਵਾਰ 6 ਜੂਨ ਨੂੰ ਹੋਣ ਜਾ ਰਿਹਾ ਹੈ ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਆਪ ਆਪਣੇ ਪਰਿਵਾਰਾਂ ਸਮੇਤ ਉੱਥੇ ਜ਼ਰੂਰ ਹਾਜ਼ਰੀ ਲਗਵਾਓ ਜਿਸ ਕਿਸੇ ਨੂੰ ਵੀ ਰਾਈਡ ਦੀ ਜ਼ਰੂਰਤ ਹੋਵੇ ਆਪ ਆਪਣਾ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ ਜੋ ਉਸ ਹਿਸਾਬ ਨਾਲ ਬੱਸਾਂ ਦਾ ਯੋਗ ਪ੍ਰਬੰਧ ਕੀਤਾ ਜਾ ਸਕੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਅਗਤ ਸਿੰਘ ਜੀ ਪਾਸੋਂ 12:45 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਸਤਨਾਮ ਵਾਹੀ ਗੁਰੂ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਆਓ ਆਓ ਘਮਾਰ ਹੈ, ਬਸ ਇੱਥੇ ਕੋਈ ਲਾਲਚ ਨਹੀਂ ਦਿੱਤਾ ਜਾਂਦਾ ਵੀ ਤੂੰ ਸਾਡੇ ਨਾਲ ਜੁੜ, ਤੈਨੂੰ ਇਹ ਕੁਝ ਮਿਲੇਗਾ, ਤੈਨੂੰ ਇਹ ਕੁਝ ਮਿਲੇਗਾ, ਨਹੀਂ ਇੱਥੇ ਤਾਂ ਸੱਚ ਦੀ ਗੱਲ ਹੁੰਦੀ ਹੈ। ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਨੀ, ਤੇਰੀ ਜਾਨ ਵੀ ਲਿਖੇ ਲੱਗ ਸਕਦੀ ਹੈ, ਤਾਂ ਤੂੰ ਸਿੱਖੀ ਕਮਾ ਸਕਦਾ ਹੈ। ਆਪਾਂ ਪਹਿਲੇ ਪਾਤਸ਼ਾਹ ਜੀ ਤੋਂ ਦੇਖੀਏ, ਇੱਕ ਪਾਸੇ ਬਾਬਰ ਆਇਆ ਹੈ, ਇੱਕ ਪਾਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਬਾਬਰ ਦੇ ਕੋਲ ਸਮੇਂ ਦੀ ਹਕੂਮਤ ਹੈ, ਸਮੇਂ ਦਾ ਬਾਦਸ਼ਾਹ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਰ ਨੂੰ ਜਾਬਰ ਕਹਿੰਦੇ ਨੇ, ਕਹਿਣ ਲੱਗੇ ਬਾਬਰ ਤੂੰ ਬਾਬਰ ਨਹੀਂ, ਤੂੰ ਜਾਬਰ ਹੈ, ਤੂੰ ਲੋਕਿਆਂ ਨਾਲ ਧੱਕਾ ਕਰਨ ਵਾਲਾ ਹੈ, ਤੂੰ ਲੋਕਿਆਂ ਨਾਲ ਜਬਰੀ ਕਰਨ ਵਾਲਾ ਹੈ, ਤੂੰ ਬਾਬਰ ਨਹੀਂ ਤੂੰ ਜਾਬਰ ਹੈ। ਤੇ ਆਪ ਸਾਰੇ ਇਤਿਹਾਸ ਤੋਂ ਜਾਣੂ ਹੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੱਕੀ ਵੀ ਪੀ। ਗੁਰੂ ਨਾਨਕ ਸਾਹਿਬ ਜੀ ਨੂੰ ਕੈਦ ਕਰ ਲਿਆ ਗਿਆ। ਪਰ ਜਦੋਂ ਬਾਬਰ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਦਮਤ ਦਾ ਪਤਾ ਲੱਗਿਆ, ਇਸੇ ਬਾਬਰ ਨੇ ਹੱਥ ਜੋੜੇ ਤੇ ਸਤਿਗੁਰੂ ਜੀ ਨੂੰ ਰਿਹਾ ਕੀਤਾ। ਦੂਜੇ ਪਾਤਸ਼ਾਹ ਜੀ ਦਾ ਸਮਾਂ ਆਇਆ। ਧੰਨ ਗੁਰੂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਵਿੱਚ ਬੱਚਿਆਂ ਦੀ ਖੇਡ ਕਰਾ ਰਹੇ ਨੇ, ਤੇ ਖੇਡ ਕਰਾ ਕੇ ਬੜੇ ਚਾਅ ਨਾਲ ਬੜੇ ਪਿਆਰ ਨਾਲ ਬੱਚਿਆਂ ਦੀ ਖੇਡਾਂ ਕੁਸ਼ਤੀਆਂ ਵੇਖ ਰਹੇ ਨੇ। ਤੇ ਉੱਧਰ ਇਸ ਬਾਬਰ ਦਾ ਪੁੱਤਰ ਹਮਾਯੂ ਇਹ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਇਹ ਦੌੜਿਆ ਹੋਇਆ ਜਾ ਰਿਹਾ, ਤੇ ਇਹਦੇ ਮਨ ਵਿੱਚ ਖਿਆਲ ਆਇਆ ਵੀ ਇੱਥੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਰਹਿੰਦੇ ਨੇ ਖਡੂਰ ਸਾਹਿਬ, ਆਪਾਂ ਉਹਨਾਂ ਦੇ ਕੋਲ ਚੱਲਦੇ ਹਾਂ, ਉਹਨਾਂ ਤੋਂ ਕੁਝ ਅਸੀਸਾਂ ਲੈ ਲੈਂਦੇ ਹਾਂ। ਜਦੋਂ ਇਹ ਹਿਮਾਯੂ ਆਇਆ, ਉਸ ਵੇਲੇ ਦੂਜੇ ਪਾਤਸ਼ਾਹ ਬੱਚਿਆਂ ਦੀ ਖੇਡ ਕਰਾ ਰਹੇ ਸਨ, ਬੱਚਿਆਂ ਨੂੰ ਬੜੇ ਪਿਆਰ ਨਾਲ ਨਿਹਾਰ ਰਹੇ ਸਨ। ਕੁਝ ਸਮਾਂ ਇਸ ਹਿਮਾਯੂ ਨੂੰ ਉੱਤੇ ਖੜੇ ਹੋਏ ਹੋਇਆ, ਤੇ ਸਤਿਗੁਰੂ ਜੀ ਨੇ ਇਹਦੇ ਵੱਲ ਨਹੀਂ ਵੇਖਿਆ, ਤੇ ਇਹ ਹਿਮਾਯੂ ਨੂੰ ਗੁੱਸਾ ਆਇਆ, ਤੇ ਗੁੱਸੇ 'ਚ ਇਹ ਹਾਰ ਕੇ ਆਇਆ, ਪਰ ਅਜੇ ਵੀ ਉਹ ਅੰਦਰ ਦੀ ਹਉਮੈ ਉਹ ਨਹੀਂ ਜਾ ਰਹੀ, ਅੰਦਰ ਦਾ ਹੰਕਾਰ ਉਹ ਅਜੇ ਨਹੀਂ ਜਾ ਰਿਹਾ। ਇਸਨੇ ਆਪਣੀ ਤਲਵਾਰ ਦੀ ਮੁੱਠ ਨੂੰ ਹੱਥ ਪਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਤੇ ਦੇਖ ਕੇ ਕਹਿਣ ਲੱਗੇ ਹਮਾਯੂ ਇਹ ਤਲਵਾਰ ਤੇਰੀ ਜਿੱਥੇ ਚੱਲਣੀ ਸੀ ਉੱਥੇ ਤਾਂ ਚੱਲੀ ਨਹੀਂ, ਸ਼ੇਰ ਸ਼ਾਹ ਸੂਰੀ ਤੋਂ ਤੂੰ ਹਾਰੀ,

ਤੀਜੇ ਪਾਤਸ਼ਾਹ ਜੀ ਦਾ ਸਮਾਂ ਆਇਆ। ਅਕਬਰ ਨੂੰ ਕੁਝ ਲੋਕਿਆਂ ਨੇ ਚੁੱਕਿਆ, ਭਰਮਾਇਆ ਤੇ ਉਸਨੇ ਬੁਲਾਵਾ ਭੇਜ ਦਿੱਤਾ। ਤੀਜੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਨੂੰ ਭੇਜਿਆ, ਜਾਓ ਜਾ ਕੇ ਉਹਨਾਂ ਨੂੰ ਜੋ ਵੀ ਉਹ ਤੁਹਾਨੂੰ ਸਵਾਲ ਕਰਨ ਉਹਦਾ ਜਵਾਬ ਦੇ ਕੇ ਆਓ। ਭਾਈ ਜੇਠਾ ਜੀ ਨੇ, ਜਿਹੜੇ ਚੌਥੇ ਪਾਤਸ਼ਾਹ ਜੀ ਉਸ ਵੇਲੇ ਗੁਰੂ ਨਹੀਂ ਬਣੇ, ਪਰ ਅਕਬਰ ਨੂੰ ਜਾ ਕੇ ਬੜੇ ਸੌਖੇ ਤੇ ਸੁਖੈਨ ਜਵਾਬ ਦੇ ਕੇ ਸਮਝਾਇਆ। ਚੌਥੇ ਪਾਤਸ਼ਾਹ ਜੀ ਦਾ ਸਮਾਂ ਆਇਆ ਹੈ, ਸਭ ਕੁਝ ਠੀਕ ਚੱਲ ਰਿਹਾ, ਵਧੀਆ ਚੱਲ ਰਿਹਾ। ਅੱਗੇ ਪੰਜਵੇਂ ਪਾਤਸ਼ਾਹ ਜੀ ਦਾ ਸਮਾਂ ਆਉਂਦਾ ਹੈ, ਤੋ ਆਪ ਸਾਰੇ ਜਾਣੂ ਹੋ। ਜਹਾਂਗੀਰ ਨੇ ਮਨ ਵਿੱਚ ਇਹ ਗੱਲ ਠਾਣ ਲਈ ਕਿ ਜਾਂ ਤਾਂ ਗੁਰੂ ਅਰਜਨ ਦੇਵ ਸਿੱਖਾਂ ਦੇ ਪੰਜਵੇਂ ਗੁਰੂ, ਜੇ ਤਾਂ ਉਹ ਇਸਲਾਮ ਵਿੱਚ ਆ ਜਾਂਦੇ ਨੇ ਠੀਕ ਹੈ, ਨਹੀਂ ਤਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇਗਾ। ਸੱਦਾ ਭੇਜ ਦਿੱਤਾ ਪੰਜਵੇਂ ਪਾਤਸ਼ਾਹ ਜੀ ਨੂੰ ਲਾਹੌਰ ਸੱਦਣ ਦਾ। ਪੰਜਵੇਂ ਪਾਤਸ਼ਾਹ ਜੀ ਨੂੰ ਪਤਾ ਸੀ ਅਸੀਂ ਲਾਹੌਰ ਜਾਵਾਂਗੇ ਤੇ ਮੁੜ ਕੇ ਵਾਪਸ ਨਹੀਂ ਆਉਣਾ। ਸਾਰਾ ਪਰਿਵਾਰ ਇਕੱਤਰ ਕੀਤਾ, ਬਾਬਾ ਬੁੱਢਾ ਸਾਹਿਬ ਜੀ ਕੋਲ ਖੜੇ ਨੇ, ਭਾਈ ਗੁਰਦਾਸ ਜੀ ਨਾਲ ਖੜੇ ਨੇ, ਮਾਤਾ ਗੰਗਾ ਜੀ ਨਾਲ ਖੜੇ ਨੇ, ਤੇ ਛੇਵੇਂ ਪਾਤਸ਼ਾਹ ਜੀ ਨੂੰ ਇਹ ਗੱਲ ਆਖੀ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨੂੰ ਗੁਰੂ ਨਾਨਕ ਦੇ ਬਚਨਾਂ ਦੇ ਤੁੱਲ ਜਾਣਨਾ, ਤੇ ਭਾਈ ਗੁਰਦਾਸ ਜੀ ਨੂੰ ਇਹ ਗੱਲ ਆਖੀ, ਭਾਈ ਗੁਰਦਾਸ ਜੀ ਤੁਸੀਂ ਗੁਰੂ ਹਰਗੋਬਿੰਦ ਦੇ ਨਾਲ ਰਹਿਣਾ ਹੈ, ਸਾਥ ਨਿਭਾਉਣਾ ਹੈ। ਤੇ ਮਾਤਾ ਗੰਗਾ ਜੀ ਨੂੰ ਇੱਕ ਗੱਲ ਆਖੀ ਕਿ ਸਰੀਰਾਂ ਦਾ ਵਿਛੋੜਾ ਹੈ, ਆਤਮਾ ਦਾ ਮੇਲ ਰਹੇਗਾ। ਅਸੀਂ ਲਾਹੌਰ ਨੂੰ ਚੱਲੇ ਹਾਂ, ਜ਼ਾਲਮਾਂ ਨੇ ਹੁਜਤ ਕਰਨੀ ਹੈ, ਅਸੀਂ ਇਹਨ ਨਹੀਂ ਮੰਨਣੀ, ਅਸੀਂ ਸ਼ਹਾਦਤ ਦਾ ਜਾਮ ਪੀ ਜਾਣਾ ਹੈ ਪਰ ਮੁੜ ਕੇ ਨਹੀਂ ਆਉਣਾ। ਜਦੋਂ ਇਹ ਗੱਲ ਸਿੱਖਾਂ ਨੇ ਸੁਣੀ, ਸਿੱਖਾਂ ਦਾ ਅੰਦਰੋਂ ਜਜ਼ਬਾ ਨੇ ਹੁਲਾਰਾ ਮਾਰਿਆ ਤੇ ਸਿੱਖਾਂ ਨੇ ਹੱਥ ਜੋੜੇ, ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਲਾਹੌਰ ਨੂੰ ਜਾਂਦੇ ਕਿਉਂ ਹੋ? ਫਿਰ ਤੁਸੀਂ ਸਾਨੂੰ ਹੁਕਮ ਕਰੋ, ਅਸੀਂ ਸ਼ਸਤਰ ਚੁੱਕ ਲਿਆਂਗੇ, ਜ਼ਾਲਮਾਂ ਦਾ ਡਟ ਕੇ ਮੁਕਾਬਲਾ ਕਰਾਂਗੇ, ਉਹਨਾਂ ਦੇ ਆਹੂ ਲਾਵਾਂਗੇ। ਗੁਰਦੇਵ ਪਾਤਸ਼ਾਹ ਜੀ ਨੇ ਇੱਕ ਗੱਲ ਕਹੀ, ਸ਼ਸਤਰ ਅਸੀਂ ਚੁੱਕਾਂਗੇ, ਸ਼ਸਤਰ ਅਸੀਂ ਫੜਾਂਗੇ, ਪਰ ਛੇਵੇਂ ਜਾਮੇ 'ਚ ਫੜਾਂਗੇ। ਤੇ ਨਾਲ ਹੀ ਛੇਵੇਂ ਪਾਤਸ਼ਾਹ ਜੀ ਨੂੰ ਹੁਕਮ ਕਰ ਦਿੱਤਾ ਕਿ ਹੁਣ ਤੁਸੀਂ ਸ਼ਸਤਰ ਧਾਰਨ ਕਰਨੇ ਨੇ। ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਦੋ ਕਿਰਪਾਨਾਂ ਪਹਿਨੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਭਗਤੀ ਦੀ, ਇੱਕ ਸ਼ਕਤੀ ਦੀ। ਜਿੱਥੇ ਤੁਸੀਂ ਸੰਤ ਬਣ ਕੇ ਰਹਿਣਾ ਹੈ ਪਹਿਲਾਂ ਤੁਸੀਂ ਸੰਤ ਹੋ, ਪਰ ਜੇਕਰ ਪਾਣੀ ਸਿਰੋਂ ਲੰਘ ਜਾਵੇ, ਗੱਲ ਅਣਖ ਦੀ ਆ ਜਾਵੇ, ਗੱਲ ਕਿਤੇ ਇਹ ਆ ਜਾਵੇ ਜੀ ਜੀ ਵੈ ਪਤ ਲੱਠੀ ਜਾਏ, ਸਭ ਹਰਾਮ ਜਿੱਤਾ ਕਿਛੁ ਖਾਏ, ਕਹਿਣ ਲੱਗੇ ਜੇ ਕਿਤੇ ਇੱਥੇ ਤੱਕ ਗੱਲ ਪਹੁੰਚੇ ਤਾਂ ਫਿਰ ਤੁਸੀਂ ਸਿਪਾਹੀ ਵੀ ਬਣਨਾ ਹੈ, ਸਿਪਾਹੀ ਵੀ ਰਹਿਣਾ ਹੈ। ਛੇਵੇਂ ਪਾਤਸ਼ਾਹ ਜੀ ਨੇ ਜਹਾਂਗੀਰ ਦੇ ਪੁੱਤਰ ਨਾਲ, ਸ਼ਾਹਜਹਾਨ ਨਾਲ, ਉਹਦੇ ਨਾਲ ਚਾਰ ਜੰਗਾਂ ਲੜੀਆਂ ਤੇ ਚਾਰਾਂ ਜੰਗਾਂ ਜਿੱਤੀਆਂ, ਚਾਰੇ ਜੰਗਾਂ ਜਿੱਤੀਆਂ। ਸੱਤਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ ਹੈ। ਸੱਤਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਔਰੰਗਜ਼ੇਬ ਦਾ ਰਾਜ ਆ ਗਿਆ। ਇਸਨੇ ਸੱਤਵੇਂ ਪਾਤਸ਼ਾਹ ਜੀ ਨੂੰ ਦਿੱਲੀ ਸੱਦਿਆ, ਪਰ ਗੁਰਦੇਵ ਪਾਤਸ਼ਾਹ ਆਪ ਨਹੀਂ ਗਏ, ਆਪਣੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ। ਰਾਮ ਰਾਏ ਜੀ ਨੇ, ਬਾਬਾ ਰਾਮ ਰਾਏ ਜੀ ਨੇ ਜੋ ਸਮਝਾ ਕੇ ਸਤਿਗੁਰਾਂ ਨੇ ਭੇਜਿਆ ਸੀ, ਕੁਝ ਚਿਰ ਤਾਂ, ਕੁਝ ਸਮੇਂ ਤਾਂ ਉਹ ਗੱਲ ਚੇਤੇ ਰਹੀ ਤੇ ਔਰੰਗਜ਼ੇਬ ਦੇ ਸਾਰੇ ਸਵਾਲਾਂ ਦੇ ਜਵਾਬ ਬੜੇ ਨਿਰੜਤਾ ਨਾਲ ਦਿੱਤੇ, ਪਰ ਨਾਲ ਹੀ ਇੱਕ ਡਰ ਭਾਸ ਗਿਆ ਕਿ ਛੋਟੀ ਛੋਟੀ ਗੱਲਾਂ ਤੇ ਸ਼ਹਾਦਤ ਹੋ ਜਾਂਦੀਆਂ ਨੇ, ਤੇ ਨਾਲ ਹੀ ਅੰਦਰ ਇੱਕ ਲਾਲਚ ਪੈਦਾ ਹੋ ਗਿਆ ਜੇ ਕਿਤੇ

ਮੈਂ ਔਰੰਗਜ਼ੇਬ ਨੂੰ ਖੁਸ਼ ਕਰ ਲਿਆ ਤਾਂ ਫਿਰ ਮੈਨੂੰ ਇਹ ਵੀ ਕੁਝ ਜਗੀਰ ਦੇ ਦੇਂਗਾ। ਗੁਰਤਾ ਗੱਦੀ ਤਾਂ ਮਿਲ ਹੀ ਜਾਵੇਗੀ, ਉਸ ਤੇ ਤਾਂ ਮੇਰਾ ਹੱਕ ਹੈ ਹੀ, ਪਰ ਜੇ ਸਮੇਂ ਦੇ ਬਾਦਸ਼ਾਹ ਨੂੰ ਖੁਸ਼ ਕਰ ਲਵਾਂ ਇਹਦੇ ਵੱਲੋਂ ਵੀ ਬੜਾ ਕੁਝ ਮਿਲ ਜਾਏਗਾ। ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਤੁੱਕ ਹੀ ਬਦਲਾ ਦਿੱਤੀ। ਆਪ ਸਾਰੇ ਉਸ ਇਤਿਹਾਸ ਤੋਂ ਜਾਣੂ ਹੋ ਤੇ ਸਤਿਗੁਰੂ ਸੱਤਵੇਂ ਪਾਤਸ਼ਾਹ ਜੀ ਨੂੰ ਜਦੋਂ ਇਸ ਗੱਲ ਦੀ ਖਬਰ ਲੱਗੀ, ਗੁਰਦੇਵ ਪਾਤਸ਼ਾਹ ਜੀ ਨੇ ਇੱਕੋ ਹੀ ਗੱਲ ਕਹੀ ਸੀ ਕਿ ਰਾਮ ਰਾਏ ਨੂੰ ਕਹਿ ਦਿਓ ਉਹਦੇ ਨਾਲ ਸਾਡਾ ਕੋਈ ਰਿਸ਼ਤਾ ਹੁਣ ਨਹੀਂ ਹੈ। ਤੇ ਇੱਕ ਗੱਲ ਹੋਰ ਕਹੀ, ਕਹਿਣ ਲੱਗੇ ਰਾਮ ਰਾਏ ਦੇ ਨਾਲ ਕਿਸੇ ਨੇ ਸਾਂਝ ਨਹੀਂ ਪਾਉਣੀ ਤੇ ਆਪਣੇ ਛੋਟੇ ਪੁੱਤਰ ਦੇ ਵਾਸਤੇ ਇਹ ਗੱਲ ਕਹੀ। ਕਹਿਣ ਲੱਗੇ ਜੋ ਵੀ ਬਾਲਾ ਪ੍ਰੀਤਮ ਹਰਕ੍ਰਿਸ਼ਨ ਜੀ ਦੇ ਦਰਸ਼ਨ ਕਰੇਗਾ, ਕਹਿਣ ਲੱਗੇ ਉਹਦੇ ਦੁੱਖ ਦੂਰ ਹੋ ਜਾਣਗੇ, ਉਹਦੇ ਦੁੱਖ ਹੀ ਦੂਰ ਹੋ ਜਾਣਗੇ। ਅੱਠਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ। ਅੱਠਵੇਂ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਨੇ ਦਿੱਲੀ ਸੱਦਿਆ, ਪਰ ਗੁਰਦੇਵ ਪਾਤਸ਼ਾਹ ਜੀ ਨੇ ਮਨਾ ਕਰ ਦਿੱਤੀ, ਕਿਉਂਕਿ ਸੱਤਵੇਂ ਪਾਤਸ਼ਾਹ ਗੁਰਦੇਵ ਪਿਤਾ ਜੀ ਨੇ ਇਹ ਗੱਲ ਕਹਿ ਦਿੱਤੀ ਸੀ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਕਹਿਣ ਲੱਗੇ ਔਰੰਗਜ਼ੇਬ ਮਲੇਸ਼ ਹੈ, ਔਰੰਗਜ਼ੇਬ ਝੂਟਾ ਹੈ, ਉਹ ਫਰੇਬੀ ਹੈ। ਕਹਿਣ ਲੱਗੇ ਕਦੇ ਸਮਾਂ ਬਣੇ ਉਸਨੂੰ ਦਰਸ਼ਨ ਨਹੀਂ ਦੇਣਾ। ਤੇ ਅੱਠਵੇਂ ਪਾਤਸ਼ਾਹ ਜੀ ਨੇ ਜਦੋਂ ਇਨਕਾਰ ਕਰ ਦਿੱਤਾ ਤੇ ਫਿਰ ਔਰੰਗਜ਼ੇਬ ਨੇ ਰਾਜਾ ਮਿਰਜ਼ਾ ਜੈ ਸਿੰਘ ਦੇ ਨਾਲ ਸਾਂਝੇ ਤਾਂ ਫਿਰ ਅੱਠਵੇਂ ਪਾਤਸ਼ਾਹ ਜੀ ਦਿੱਲੀ ਆ ਸਕਦੇ ਨੇ। ਆਪਾਂ ਉਹਨਾਂ ਦੀ ਪਰਖ ਵੀ ਕਰ ਲਿਆਂਗੇ, ਛੋਟੀ ਉਮਰ ਹੈ, ਉਹ ਗੁਰਤਾ ਗੱਦੀ ਦੇ ਲਾਇਕ ਹੈਗੇ ਕਿ ਨਹੀਂ ਹੈਗੇ, ਕਿਉਂਕਿ ਬਾਬਾ ਰਾਮ ਰਾਏ ਤਾਂ ਖੁਸ਼ਾਮਦੀ ਹੋ ਗਏ। ਤੇ ਫਿਰ ਰਾਜਾ ਮਿਰਜ਼ਾ ਜੈ ਸਿੰਘ ਇਹ ਸੱਦਾ ਭੇਜਦਾ ਹੈ ਅੱਠਵੇਂ ਪਾਤਸ਼ਾਹ ਜੀ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਦਿੱਲੀ ਦੀਆਂ ਸੰਗਤਾਂ ਤੁਹਾਡੇ ਦਰਸ਼ਨਾਂ ਨੂੰ ਲੋਚਦੀਆਂ ਪਈਆਂ ਨੇ, ਤੁਸੀਂ ਆ ਕੇ ਦਿੱਲੀ ਦੀ ਸੰਗਤਾਂ ਨੂੰ ਦਰਸ਼ਨ ਦਿਓ ਤੇ ਤੁਸੀਂ ਮੇਰੇ ਘਰ ਆ ਕੇ ਰੁਕੋ। ਜਦੋਂ ਇਹ ਗੱਲ ਅੱਠਵੇਂ ਪਾਤਸ਼ਾਹ ਜੀ ਦੇ ਕੋਲ ਪਹੁੰਚੀ, ਪਾਤਸ਼ਾਹ ਨੇ ਮਨ ਬਣਾਇਆ ਅਸੀਂ ਹੁਣ ਦਿੱਲੀ ਜਾਵਾਂਗੇ, ਦਿੱਲੀ ਦੀ ਸੰਗਤਾਂ ਨੂੰ ਦਰਸ਼ਨ ਦੇਵਾਂਗੇ। ਗੁਰਦੇਵ ਪਾਤਸ਼ਾਹ ਜੀ ਜਦੋਂ ਪਹੁੰਚੇ ਨੇ ਦਿੱਲੀ 'ਚ, ਰਾਜਾ ਮਿਰਜ਼ਾ ਜੈ ਸਿੰਘ ਦੇ ਘਰ ਪਹੁੰਚੇ ਨੇ,

ਬਾਲਾ ਪ੍ਰੀਤਮ ਜੀ ਦੇ ਚਰਨ ਇੱਥੇ ਪਏ ਨੇ ਤੇ ਫਿਰ ਇਹ ਫਿਰ ਬੰਗਲਾ ਹੀ ਨਹੀਂ ਰਿਹਾ, ਇਹ ਬੰਗਲਾ ਸਾਹਿਬ ਹੋ ਗਿਆ, ਸਾਹਿਬ ਜੁੜ ਗਿਆ। ਅੱਜ ਉਸ ਪਾਵਨ ਅਸਥਾਨ ਤੇ ਬਹੁਤ ਸਾਰੀਆਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਤੇ ਅੱਜ ਵੀ ਅਰਦਾਸਾਂ ਕਰਕੇ ਆਪਣੇ ਦੁੱਖ ਦੂਰ ਕਰਦੀਆਂ ਨੇ। ਇਹ ਔਰੰਗਜ਼ੇਬ ਨੂੰ ਜਦੋਂ ਅੱਠਵੇਂ ਪਾਤਸ਼ਾਹ ਜੀ ਦਾ ਪਤਾ ਲੱਗਿਆ ਤੇ ਪਤਾ ਚੱਲਿਆ ਜੋਤ ਉਹੀ ਚਲੀ ਆਉਂਦੀ ਹੈ, ਕਿਉਂਕਿ ਸੱਤਾ ਤੇ ਬਲਵੰਡ ਦੀ ਵਾਰ ਜਦੋਂ ਆਪਾਂ ਪੜ੍ਹਦੇ ਹਾਂ, ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ, ਗੁਰੂਆਂ ਨੇ ਸਿਰਫ ਸਰੀਰ ਕਾਇਆ ਬਦਲੇ ਨੇ, ਗੁਰੂ ਜੋਤ ਉਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਲੀ ਆਉਂਦੀ ਹੈ। ਇਹ ਔਰੰਗਜ਼ੇਬ ਇਹ ਦਰਸ਼ਨਾਂ ਨੂੰ ਆਇਆ, ਇਤਿਹਾਸਕਾਰ ਲਿਖਦੇ ਨੇ ਕਹਿਣ ਲੱਗੇ ਅੱਧੀ ਘੜੀ ਇਹ ਦਰਸ਼ਨਾਂ ਨੂੰ ਇਹ ਤਰਲੇ ਲੈਂਦਾ ਰਿਹਾ, ਪਰ ਅੱਠਵੇਂ ਪਾਤਸ਼ਾਹ ਜੀ ਨੇ ਇਸ ਨੂੰ ਦਰਸ਼ਨ ਨਹੀਂ ਦਿੱਤਾ, ਇਹ ਮੁੜ ਗਿਆ। ਨੌਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਨੌਵੇਂ ਪਾਤਸ਼ਾਹ ਜੀ ਨੇ ਆਪ ਸ਼ਹਾਦਤ ਦਾ ਜਾਮ ਪੀਤਾ। ਕਿਉਂ? ਕਿਉਂਕਿ ਔਰੰਗਜ਼ੇਬ ਨੇ ਅਤਿਆਚਾਰ ਇੰਨਾ ਕੀਤਾ ਹੋਇਆ ਹੈ, ਕਸ਼ਮੀਰ ਤੋਂ ਇੰਨੇ ਆਰੰਭਤਾ ਕੀਤੀ, ਕਹਿਣ ਲੱਗੇ ਸਭ ਤੋਂ ਜ਼ਿਆਦਾ ਹੱਲਾ ਕਸ਼ਮੀਰ ਦੇ ਉੱਤੇ ਬੋਲੋ, ਕਿਉਂਕਿ ਕਸ਼ਮੀਰ 'ਚ ਪੰਡਿਤ ਰਹਿੰਦੇ ਨੇ ਤੇ ਜੇ ਕਿਤੇ ਕਸ਼ਮੀਰ ਦੇ ਪੰਡਿਤਾਂ ਨੂੰ ਜਲਦੀ ਇਸਲਾਮ ਵਿੱਚ ਲਿਆਇਆ ਗਿਆ ਤੇ ਕਹਿਣ ਲੱਗੇ ਬਾਕੀ ਸਾਰੇ ਹਿੰਦੁਸਤਾਨ ਦੇ ਹਿੰਦੂ ਤਾਂ ਬਹੁਤ ਸਹਿਜੇ ਹੀ ਉਹ ਇਸਲਾਮ ਵਿੱਚ ਆ ਜਾਣਗੇ। ਆਪ ਸਾਰੇ ਇਤਿਹਾਸ ਤੋਂ ਜਾਣੂ ਹੋ, ਜਦੋਂ ਇਹ ਕਸ਼ਮੀਰ ਦੇ ਪੰਡਿਤ ਨੌਵੇਂ ਪਾਤਸ਼ਾਹ ਜੀ ਦੇ ਕੋਲ ਆਏ ਤੇ ਪਾਤਸ਼ਾਹ ਜੀ ਨੇ ਇੱਕ ਗੱਲ ਕਹੀ, ਧਰਮ ਤਾਂ ਤੁਹਾਡਾ ਬਚ ਜਾਏਗਾ, ਤੁਸੀਂ ਕਹਿੰਦੇ ਹੋ ਵੀ ਸਾਡੇ ਧਰਮ ਨੂੰ ਖਤਮ

ਕੀਤਾ ਜਾ ਰਿਹਾ, ਜ਼ਬਰਦਸਤੀ ਇਸਲਾਮ ਵਿੱਚ ਲਿਆਇਆ ਜਾ ਰਿਹਾ ਤੇ ਸਾਡਾ ਧਰਮ ਬਚਾਓ, ਤੁਸੀਂ ਹੀ ਬਚਾ ਸਕਦੇ ਹੋ। ਉਸ ਵੇਲੇ ਪਾਤਸ਼ਾਹ ਨੇ ਕਿਹਾ ਧਰਮ ਤਾਂ ਤੁਹਾਡਾ ਬਚ ਜਾਵੇਗਾ ਪਰ ਕਿਸੇ ਮਹਾਂਪੁਰਖ ਨੇ ਸ਼ਹਾਦਤ ਦਾ ਜਾਮ ਪੀਣਾ ਪਏਗਾ। ਉਸ ਵੇਲੇ ਗੁਰਦੇਵ ਪਾਤਸ਼ਾਹ ਜੀ ਆਪ ਤਿਆਰ ਹੋਏ ਤੇ ਕਹਿ ਦਿਆ, ਜਾਓ ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ਵਿੱਚ ਲਿਆਉਂਦੇ ਹੋ ਤਾਂ ਅਸੀਂ ਸਾਰੇ ਹੀ ਇਸਲਾਮ ਕਬੂਲ ਕਰ ਲਿਆਂਗੇ। ਆਪਾਂ ਸਾਰੇ ਅਰਦਾਸ ਵਿੱਚ ਪੜ੍ਹਦੇ ਹਾਂ, ਜਿੰਨਾ ਸਿੰਘਾਂ ਸੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿੱਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੇ। ਅੱਜ ਉਹ ਸਮਾਂ ਆਇਆ ਹੈ, ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਚਾਂਦਨੀ ਚੌਕ ਵਿਖੇ ਹੁੰਦੀ ਹੈ। ਉਸ ਵੇਲੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਤੇ ਆਪ ਸਾਰੇ ਜਾਣੂ ਹੋ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿਰ ਕਲਮ ਕਰਕੇ ਸ਼ਹੀਦ ਕੀਤਾ ਗਿਆ। ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ, ਭਾਈ ਤਾਰੂ ਸਿੰਘ ਜੀ ਦਾ ਖੁੱਪਰ ਲਾਇਆ ਗਿਆ, ਭਾਈ ਸੁਬੇਗ ਸਿੰਘ, ਭਾਈ ਸਾਹਿਬਾਜ ਸਿੰਘ ਤੇ ਹੋਰ ਗੁਰੂ ਦੇ ਪਤਵੰਤੇ ਸਿੰਘ, ਗੁਰੂ ਦੇ ਬੜੇ ਸਿੰਘ ਰੰਗਰੇਟੇ, ਉਹਨਾਂ ਨੂੰ ਵੀ ਚਰਖੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ। ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਦਸਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ। ਆਪ ਸਾਰੇ ਜਾਣੂ ਹੋ, ਆਨੰਦਪੁਰ ਸਾਹਿਬ ਦਾ 8 ਮਹੀਨੇ ਘੇਰਾ ਪਿਆ ਰਿਹਾ, ਬਹੁਤ ਸਾਰੇ ਸਿੱਖ ਸ਼ਹੀਦ ਹੋਏ ਨੇ। ਗੁਰਦੇਵ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਚਮਕੌਰ ਦੀ ਗੜੀ 'ਚ ਪਹੁੰਚੇ ਨੇ। ਪਹਿਲਾਂ ਸਰਸਾ ਦੇ ਕੰਢੇ ਤੇ ਜਿੱਥੇ ਦੀਵਾਨ ਸਜਾਉਂਦੇ ਨੇ ਉੱਥੇ ਸ਼ਹਾਦਤ ਹੁੰਦੀਆਂ ਨੇ, ਫਿਰ ਚਮਕੌਰ ਦੀ ਗੜੀ ਵਿੱਚ ਆਪ ਸਾਰੇ ਜਾਣਦੇ ਹੋ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪੀਤਾ। ਛੋਟੇ ਸਾਹਿਬਜ਼ਾਦਿਆਂ ਨੇ ਸਰਹਿੰਦ ਵਿੱਚ ਸ਼ਹਾਦਤ ਦਾ ਜਾਮ ਪੀਤਾ, ਸ਼ਹੀਦ ਕਰ ਦਿੱਤਾ ਗਿਆ। ਹੁਣ ਹੋਰ ਅੱਗੇ ਚੱਲੀਏ, ਸਮਾਂ ਆਇਆ 18ਵੀਂ ਸਦੀ ਦਾ ਸਮਾਂ ਆਇਆ ਹੈ, 1746 ਦਾ ਸਮਾਂ ਆਇਆ ਹੈ। ਜ਼ਕਰੀਆ ਖਾਨ ਜਿਹੜਾ ਭਾਈ ਤਾਰੂ ਸਿੰਘ ਜੀ ਦੀ ਖੋਪਰ ਲਿਖਾਉਂਦਾ ਹੈ, ਆਪ ਸਾਰਿਆਂ ਨੂੰ ਪਤਾ ਹੈ ਕਿ ਇਸ ਜ਼ਕਰੀਆ ਖਾਨ ਦਾ ਹਾਲ ਕੀ ਹੋਇਆ ਸੀ, ਇਸਦੀ ਮੌਤ ਕਿਵੇਂ ਹੋਈ, ਸਾਰੇ ਜਾਣਦੇ ਹੋ। ਭਾਈ ਤਾਰੂ ਸਿੰਘ ਜੀ ਦੀ ਜੁੱਤੀ ਇਹਦੇ ਸਿਰ ਤੇ ਵੱਜੀਆਂ, ਉਹ ਵੱਜਦਿਆਂ ਵੱਜਦਿਆਂ ਇਹਦੀ ਮੌਤ ਹੋਈ, ਤੇ ਇਸੇ ਜ਼ਕਰੀਆ ਖਾਨ ਦਾ ਬੇਟਾ ਹੈ ਯਹੀਆ ਖਾਨ। ਉਸ ਸਮੇਂ ਉਹਦੇ ਕੋਲ ਸਮੇਂ ਦੀ ਹਕੂਮਤ ਹੈ, ਸਮੇਂ ਦੀ ਬਾਦਸ਼ਾਹਤ ਹੈ। ਉਸਦੇ ਕੋਲ ਦੋ ਦੀਵਾਨ ਨੇ, ਇੱਕ ਜਸਪਤ ਰਾਏ ਤੇ ਇੱਕ ਲਖਪਤ ਰਾਏ। ਇਹ ਦੋਨਾਂ ਨੂੰ ਵੀ ਇਹ ਹੁਕਮ ਹੈ ਵੀ ਜਿੱਥੇ ਤੁਹਾਨੂੰ ਸਿੱਖ ਮਿਲਣ ਜਾਂ ਸਿੱਖਾਂ ਦੀ ਹਮਾਇਤ ਕਰਨ ਵਾਲਾ ਕੋਈ ਮਿਲੇ, ਉਸ ਨੂੰ ਜਾਂ ਤਾਂ ਮਾਰ ਦਿੱਤਾ ਜਾਵੇ ਨਹੀਂ ਤਾਂ ਉਸ ਨੂੰ ਜਿੰਦਾ ਫੜ ਕੇ ਲਿਆਇਆ ਜਾਵੇ। ਮਾਰਚ ਮਹੀਨੇ ਦਾ ਸਮਾਂ ਹੈ, ਤਕਰੀਬਨ 1000 ਸਿੰਘਾਂ ਨੂੰ ਫੜ ਕੇ ਲਾਹੌਰ ਦੇ ਨਖਾਸ਼ ਚੌਕ ਤੇ ਸ਼ਹੀਦ ਕੀਤਾ ਗਿਆ, ਨਖਾਸ਼ ਚੌਕ ਤੇ ਜਿੱਥੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਉਸ ਦਿਨ ਇਸ ਲਖਪਤ ਰਾਏ ਨੂੰ ਇਹ ਗੱਲ ਕਹੀ ਗਈ ਸੀ ਵੀ ਇਹ ਤੁਹਾਡਾ ਸੋਮਵਾਰ ਦਾ ਦਿਨ ਹੈ, ਮੱਸਿਆ ਦਾ ਦਿਨ ਹੈ, ਇਸ ਦਿਨ ਤੁਸੀਂ ਸਿੱਖਾਂ ਨੂੰ ਸ਼ਹੀਦ ਨਾ ਕਰੋ, ਇਹ ਤੁਹਾਡਾ ਪਵਿੱਤਰ ਦਿਹਾੜਾ ਮੰਨਿਆ ਜਾਂਦਾ ਹੈ। ਪਰ ਇਸਨੇ ਇੱਕ ਨਾ ਗੱਲ ਮੰਨੀ, ਇਹ ਕਹਿਣ ਲੱਗ ਪਿਆ, ਕਹਿਣ ਲੱਗੇ ਇੱਕ ਖੱਤਰੀ ਨੇ ਇਹ ਸਿੱਖ ਧਰਮ ਇਹ
ਕੀਤਾ ਹੈ, ਆਰੰਭ ਕੀਤਾ ਹੈ। ਕਹਿਣ ਲੱਗੇ ਮੈਂ ਵੀ ਖੱਤਰੀ ਹੈਗਾ, ਮੈਂ ਇਸ ਧਰਮ ਨੂੰ ਬਿਲਕੁਲ ਖਤਮ ਕਰ ਦਿਆਂਗਾ। ਪਰ ਸਾਧ ਸੰਗਤ ਜੀ, ਇਸ ਖਾਲਸੇ ਨੂੰ ਕੋਈ ਖਤਮ ਨਹੀਂ ਕਰ ਸਕਦਾ। ਜ਼ਾਲਮਾਂ ਨੇ ਬੜੇ ਯਤਨ ਕੀਤੇ ਨੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹੋ ਜਿਹਾ ਖਾਲਸਾ ਸਾਜਿਆ ਕਿ ਰਹਿੰਦੀ ਦੁਨੀਆਂ ਤੱਕ ਇਸ ਖਾਲਸੇ ਨੂੰ ਕੋਈ ਖਤਮ ਨਹੀਂ ਕਰ ਸਕਦਾ। ਤੇ ਫਿਰ ਨਾਮ ਬੜੇ ਕਮਾਲ ਦਾ ਦਿੱਤਾ, ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਕਿਸੇ ਦੀ ਫੌਜ ਨਹੀਂ, ਇਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਫੌਜ ਹੈ। ਤੇ ਫਿਰ ਜਿਹੜਾ ਪਰਮਾਤਮਾ, ਉਹ ਕਿਸੇ ਤੋਂ ਨਹੀਂ ਮਾਰਿਆ ਜਾ ਸਕਦਾ, ਜਿਹੜਾ ਪਰਮਾਤਮਾ ਆਪ ਅਮਰ ਹੈ, ਸਦੀ ਵੀ ਰਹਿਣ ਵਾਲਾ ਹੈ, ਸੱਚ ਜਾਣੀਓ ਫਿਰ ਉਹਦੀ ਫੌਜ ਖਾਲਸੇ ਨੂੰ ਵੀ ਕੋਈ ਖਤਮ ਨਹੀਂ ਕਰ ਸਕਦਾ। ਸਮਾਂ ਆਇਆ ਸਿੱਖ ਘਰਾਂ ਤੋਂ ਬਾਹਰ ਜਾਣ ਲੱਗ ਪਏ, ਭੋਲੇ ਭਾਲੇ ਸਿੱਖਾਂ ਤੇ ਵੀ ਤਸੱਦਦ ਹੋ ਰਹੇ, ਜਿਨ੍ਹਾਂ ਸਿੱਖਾਂ ਦਾ ਕੋਈ ਵੀ ਦੋਸ ਨਹੀਂ, ਜਿਹੜੇ ਜੰਗ ਵੀ ਨਹੀਂ ਲੜਦੇ, ਦਿਨੇ ਆਪਣਾ ਕਾਰ ਵਿਹਾਰ ਕਰਦੇ ਨੇ, ਸ਼ਾਮ ਨੂੰ ਆਪਣੇ ਪਰਿਵਾਰ ਨਾਲ ਬੈਠ ਕੇ ਲੰਗਰ ਪਾਣੀ ਛੱਕ ਕੇ ਸੌਂਦੇ ਨੇ, ਉਹਨਾਂ ਤੇ ਵੀ ਇੰਨੇ ਅਤਿਆਚਾਰ ਹੋ ਰਹੇ ਨੇ ਕਿ ਜਿੱਥੇ ਵੀ ਸਿੱਖ ਮਿਲ ਜਾਣ ਉਹਨਾਂ ਨੂੰ ਮਾਰ ਦਿਓ, ਕਿਉਂਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਨੇ। ਤਾਂ ਹੀ ਤਾਂ ਇਹ ਸਿੱਖੀ ਸੌਖੀ ਨਹੀਂ ਮਿਲੀ ਜਿਸ ਨੂੰ ਅੱਜ ਇੰਨੀ ਸੌਖੀ ਸਮਝਦੇ ਹਾਂ। ਸਾਧ ਸੰਗਤ ਜੀ, ਸੱਚ ਜਾਣੀਓ ਇਹ ਸਿੱਖੀ ਬੜਾ ਲਹੂ ਡੁੱਲਿਆ ਹੋਇਆ ਹੈ ਸਿੱਖਾਂ ਦਾ। ਇਹ ਸਿੱਖੀ ਤਾਂ ਜਾ ਕੇ ਮਿਲੀ ਹੈ, ਅੱਜ ਦੇ ਸਾਡੇ ਸਿਰਾਂ ਦੇ ਉੱਤੇ ਇਹ ਪੱਗ ਹੈ, ਮੂੰਹ ਤੇ ਇਹ ਦਾੜਾ ਹੈ, ਇਹਦੇ ਪਿੱਛੇ ਬੜੀਆਂ ਕੁਰਬਾਨੀਆਂ ਨੇ। ਸਮਾਂ ਆਇਆ ਸਿੰਘ ਜੰਗਲਾਂ 'ਚ ਚੜ੍ਹਨ ਲੱਗ ਪਏ। ਕੁਝ ਸਿੰਘ ਇਕੱਠੇ ਹੋ ਕੇ ਗੁਰਦੁਆਰਾ ਰੋੜੀ ਸਾਹਿਬ, ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਦੇ ਘਰ ਗਏ ਨੇ, ਕਹਿਣ ਲੱਗੇ ਆਪਾਂ ਵਿਸਾਖੀ ਵਾਲਾ ਦਿਨ ਉੱਥੇ ਮਨਾਉਣਾ ਹੈ, ਚੱਲ ਕੇ ਆਪਾਂ ਗੁਰਬਾਣੀ ਨਾਲ ਜੁੜਾਂਗੇ। ਸਿੱਖ ਇਕੱਠੇ ਹੋ ਕੇ ਉੱਥੇ ਪਹੁੰਚੇ ਨੇ ਤੇ ਜਸਪਤ ਰਾਏ ਨੂੰ ਖਬਰ ਲੱਗੀ ਵੀ ਉੱਥੇ ਸਿੰਘ ਇਕੱਤਰ ਹੋਏ ਹੋਏ ਨੇ। ਇਹ ਬਹੁਤ ਸਾਰੀ ਫੌਜ ਲੈ ਕੇ ਉੱਥੇ ਪਹੁੰਚ ਗਿਆ ਤੇ ਜਾ ਕੇ ਸਿੱਖਾਂ ਨੂੰ ਕਹਿੰਦਾ, ਕਹਿਣ ਲੱਗਾ ਤੁਸੀਂ ਇੱਥੇ ਲੰਗਰ ਪਾਣੀ ਨਹੀਂ ਬਣਾ ਸਕਦੇ, ਤੁਸੀਂ ਇੱਥੇ ਕਥਾ ਕੀਰਤਨ ਨਹੀਂ ਕਰ ਸਕਦੇ, ਤੁਸੀਂ ਇੱਥੋਂ ਦੌੜ ਜਾਓ। ਸਿੱਖਾਂ ਨੇ ਬੇਨਤੀ ਵੀ ਕੀਤੀ, ਕਹਿਣ ਲੱਗੇ ਅਸੀਂ ਜ਼ਿਆਦਾ ਸਮਾਂ ਵਾਸਤੇ ਇੱਥੇ ਨਹੀਂ ਆਏ ਤੇ ਅਸੀਂ ਤਾਂ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਬਣਾ ਕੇ ਛੱਕ ਰਹੇ ਹਾਂ, ਬਸ ਅਸੀਂ ਥੋੜ੍ਹਾ ਜਿਹਾ ਕਥਾ ਕੀਰਤਨ ਕਰ ਲਿਆਂਗੇ ਫਿਰ ਅਸੀਂ ਇੱਥੋਂ ਚਲੇ ਜਾਵਾਂਗੇ, ਸਾਡਾ ਤੇ ਤੁਹਾਡਾ ਕੋਈ ਵੈਰ ਨਹੀਂ ਆਪਸ 'ਚ। ਤੇ ਇਹ ਮੰਨਿਆ ਨਹੀਂ, ਆਖਿਰ ਇਸਨੇ ਆਪਣਾ ਰੰਗ ਦਿਖਾਇਆ, ਇਹ ਹਾਥੀ ਤੇ ਚੜਿਆ ਹੋਇਆ ਹੈ। ਤੇ ਕਹਿਣ ਲੱਗੇ ਜਦੋਂ ਇਸਨੇ

ਖਬਰ ਲਖਪਤ ਰਾਏ ਨੂੰ ਪਹੁੰਚੀ ਤੇ ਲਖਪਤ ਰਾਏ ਯਹੀਆ ਖਾਨ ਨੂੰ ਕਹਿੰਦੇ ਵੀ ਇਸ ਤਰ੍ਹਾਂ ਦੀ ਗੱਲ ਹੈ, ਸਿੱਖਾਂ ਨੇ ਮੇਰੇ ਭਰਾ ਨੂੰ ਕਤਲ ਕਰ ਦਿੱਤਾ, ਮਾਰ ਦਿੱਤਾ, ਮੈਨੂੰ ਫੌਜ ਦੇ ਕੇ ਭੇਜ, ਮੈਂ ਸਿੱਖਾਂ ਨੂੰ ਹੁਣ ਜਿਉਂਦਾ ਨਹੀਂ ਰਹਿਣਾ, ਮੈਂ ਇੱਕ ਇੱਕ ਸਿੱਖ ਨੂੰ ਚੁਗ ਚੁਗ ਕੇ ਮਾਰ ਦਿਆਂਗਾ, ਚੁਣ ਚੁਣ ਕੇ ਮਾਰ ਦਿਆਂਗਾ। ਇਹ ਬਹੁਤ ਸਾਰੀ ਫੌਜ ਲੈ ਕੇ ਚੱਲਿਆ ਤੇ ਫਿਰ ਸਿੱਖ ਵੀ ਉਸ ਵੇਲੇ ਬਾਨੂਵਾਨ ਦੇ ਜੰਗਲ ਵਿੱਚ ਸਿੱਖ ਜਾ ਕੇ ਇਕੱਤਰ ਹੋ ਗਏ। ਬਹੁਤ ਵੱਡਾ ਜੰਗਲ ਹੈ। ਇਸਨੇ ਕੀ ਕੀਤਾ, ਕੁਝ ਜਦੋਂ ਇਹਨਾਂ ਨੂੰ ਪਤਾ ਲੱਗੇ ਵੀ ਸਿੱਖ ਜੰਗਲਾਂ 'ਚ ਜਾਵੜੇ ਨੇ, ਉੱਥੇ ਇਕੱਤਰ ਹੋ ਗਏ ਤੇ ਕੁਝ ਤਰਖਾਣ ਇਹਨਾਂ ਨੇ ਉਸ ਜੰਗਲ ਨੂੰ ਵੱਢਣ ਵਾਸਤੇ ਲਗਾਏ ਵੀ ਤੁਸੀਂ ਇਹ ਜੰਗਲ ਵੱਢ ਦਿਓ, ਫਿਰ ਤਾਂ ਸਿੱਖ ਕਾਬੂ ਆ ਜਾਣਗੇ, ਅਸੀਂ ਉਹਨਾਂ ਨੂੰ ਮਾਰ ਦਿਆਂਗੇ। ਪਰ ਜੰਗਲ ਬਹੁਤ ਵੱਡਾ, ਕਹਿਣ ਲੱਗੇ ਕੁਝ ਇੱਕ ਦਿਨ ਉਹ ਤਰਖਾਣ ਲੱਗੇ ਰਹੇ। ਆਖਿਰ ਉਹਨਾਂ ਨੇ ਹੱਥ ਖੜੇ ਕਰਤੇ ਵੀ ਸਾਡੇ ਤੋਂ ਇਹ ਕੰਮ ਨਹੀਂ ਹੋਣਾ, ਬੜਾ ਲੰਮਾ ਸਮਾਂ ਲੱਗ ਜਾਏਗਾ। ਤੇ ਇੱਧਰ ਇਹ ਲਖਪਤ ਰਾਏ ਵੀ ਕਹਿੰਦਾ, ਕਹਿਣ ਲੱਗੇ ਹੁਣ ਜੰਗਲ ਨੂੰ ਅੱਗ ਲਾ ਦਿਓ, ਫਿਰ ਤਾਂ ਨਿਕਲਣਗੇ। ਹੁਣ ਦ੍ਰਿਸ਼ ਦੇਖੋ ਕਿਸ ਤਰ੍ਹਾਂ ਦਾ ਦ੍ਰਿਸ਼ ਹੈ। ਉਸ ਜੰਗਲ ਦੇ ਇੱਕ ਪਾਸੇ ਰਾਵੀ ਨਦੀ ਵਹਿ ਰਹੀ ਹੈ ਤੇ ਉਸ ਰਾਵੀ ਨਦੀ 'ਚ ਹੜ ਆਇਆ ਪਿਆ ਹੈ, ਪਾਣੀ ਬਹੁਤ ਜ਼ਿਆਦਾ ਹੈ, ਭਾਉ ਇੰਨਾ ਹੈ ਕਿ ਸਿੱਖ ਉਹਨੂੰ ਸੁੱਖੀ ਪਾਰ ਨਹੀਂ ਕਰ ਸਕਦੇ, ਡੁੱਬ ਜਾਣਗੇ। ਇੱਕ ਪਾਸੇ ਪਹਾੜੀ ਹੈ, ਪਹਾੜ ਤੇ ਪਹਿਲਾਂ ਹੀ ਫੌਜ ਤਿਆਰ ਕੀਤੀ ਹੋਈ ਹੈ ਵੀ ਜਦੋਂ ਸਿੰਘ ਇੱਧਰ ਨੂੰ ਆਉਣਗੇ ਤੇ ਫਿਰ ਤੁਸੀਂ ਇੱਥੇ ਉਹਨਾਂ ਨੂੰ ਗੋਲੀਆਂ ਨਾਲ ਭੁੱਕ ਕੇ ਤੋਪਾਂ ਨਾਲ ਭੁੰਨ ਕੇ ਰੱਖ ਦਿਓ। ਉਹ ਪਹਾੜੀ ਤੇ ਇਹਨਾਂ ਨੇ ਫੌਜ ਲਗਾਈ ਹੋਈ ਹੈ। ਇੱਕ ਪਾਸੇ ਦੀ ਅੱਗ ਚੱਲੀ ਹੋਈ ਹੈ, ਇੱਕ ਪਾਸੇ ਅੱਗ ਲਾ ਦਿੱਤੀ ਜੰਗਲ ਨੂੰ, ਉੱਧਰ ਨੂੰ ਸਿੰਘ ਜਾ ਨਹੀਂ ਸਕਦੇ ਕਿਉਂਕਿ ਅੱਗ ਲੱਗੀ ਹੋਈ ਹੈ ਉਸ ਪਾਸੇ। ਇੱਕ ਪਾਸੇ ਇਸ ਲਖਪਤ ਰਾਏ ਨੇ ਆਪਣੀ ਸਾਰੀ ਫੌਜ ਲਾਈ ਹੋਈ ਹੈ ਵੀ ਸਿੱਖ ਕੋਈ ਬਚ ਕੇ ਨਾ ਨਿਕਲ ਜਾਵੇ। ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਸਿੱਖਾਂ ਨੇ ਇੱਕ ਟੋਲਾ ਬਣਾਇਆ ਵੀ ਆਪਸ 'ਚ ਸਲਾਹ ਮਸ਼ਵਰਾ ਕੀਤਾ, ਕਹਿਣ ਲੱਗੇ ਇੱਕ ਕੰਮ ਕਰੋ ਵੀ ਹੁਣ ਇਹਨਾਂ ਨਾਲ ਟਾਕਰਾ ਕਰੋ ਤੇ ਟਾਕਰਾ ਕਰਨ ਦੇ ਕਰਦਿਆਂ ਕਰਦਿਆਂ ਜਿੰਨਾ ਵੀ ਹੋ ਸਕਦਾ ਹੈ ਉਹ ਜ਼ਿਆਦਾਤਰ ਕੋਸ਼ਿਸ਼ ਕਰੀਏ ਕਿ ਇਹਨਾਂ ਦੇ ਨਾਲ ਟਾਕਰਾ ਕਰਦਿਆਂ ਹੋਇਆਂ ਆਪਾਂ ਅੱਗੇ ਨਿਕਲ ਚੱਲੀਏ, ਅੱਗੇ ਨਿਕਲ ਜਾਈਏ। ਹੁਣ ਜਦੋਂ ਸਿੰਘ ਇਹ ਟਾਕਰਾ ਕਰਦੇ ਨੇ, ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਉਸ ਦਿਨ ਗਿਣਤੀ ਇੰਨੀ ਵੱਡੀ ਹੈ ਕਿ ਇੱਕੋ ਹੀ ਦਿਨ 'ਚ ਤਕਰੀਬਨ 10-12 ਹਜ਼ਾਰ ਸਿੰਘ, 10-12 ਹਜ਼ਾਰ ਸਿੰਘ ਸਿੰਘਣੀਆਂ ਇੱਕੋ ਦਿਨ 'ਚ ਸ਼ਹੀਦ ਹੋਏ ਨੇ, ਇੱਕੋ ਦਿਨ 'ਚ, ਬਹੁਤ ਵੱਡੀ ਗਿਣਤੀ ਹੈ। ਤੇ ਫਿਰ ਕੁਝ ਸਿੰਘ ਬਚ ਕੇ ਨਿਕਲ ਗਏ ਲੜਦੇ ਲੜਦੇ, ਉਹ ਅੱਗੇ ਬਚ ਕੇ ਨਿਕਲ ਗਏ ਨੇ ਇਹਨਾਂ ਤੋਂ, ਤੇ ਕੁਝ ਸਿੰਘ ਇਹਨਾਂ ਨੇ ਜਿਹੜੇ ਜ਼ਖਮੀ ਹੋ ਗਏ ਨੇ ਜਾਂ ਇਹਨਾਂ ਨੇ ਕੈਦ ਕਰ ਲਏ, ਉਹ ਤਕਰੀਬਨ ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਤਕਰੀਬਨ 3,000 ਸਿੱਖ ਇਹਨਾਂ ਨੇ ਉਹ ਕੈਦ ਕਰ ਲਏ, ਜਿਨ੍ਹਾਂ ਨੂੰ ਨਖਾਸ ਚੌਕ 'ਚ ਉਹਨਾਂ ਨੂੰ ਤਸੀਹੇ ਦੇ ਦੇ ਕੇ ਉਹਨਾਂ ਨੂੰ ਕੁਝ ਦਿਨ ਰੁਕ ਰੁਕ ਕੇ ਸ਼ਹੀਦ ਕੀਤਾ ਗਿਆ। ਪਰ ਅੱਗੇ ਸਮਾਂ ਆਇਆ, ਇਹ ਜ਼ਕਰੀਆ ਖਾਨ ਦੇ 3 ਪੁੱਤਰ ਨੇ, ਇੱਕ ਚੜ੍ਹਾਈ ਕਰ ਗਿਆ ਪਹਿਲਾਂ ਹੀ ਤੇ 2 ਪੁੱਤਰ ਨੇ, ਇੱਕ ਸ਼ਾਹਨਵਾਜ਼ ਦੂਜਾ ਹੈ। ਇਹ ਯਹੀਆ ਖਾਨ ਉੱਥੇ ਰਾਜ ਕਰਦਾ ਪਿਆ ਤੇ ਸ਼ਾਹਨਵਾਜ਼ ਕਹਿੰਦੇ ਵੀ ਮੇਰਾ ਹੱਕ ਤੂੰ ਮਾਰ ਲਿਆ, ਇਸ 'ਤੇ ਤਾਂ ਮੇਰਾ ਵੀ ਹੱਕ ਬਣਦਾ ਹੈ। ਇਹ ਚੜ੍ਹ ਕੇ ਆ ਗਿਆ ਆਪਣੀ ਫੌਜ ਲੈ ਕੇ, ਆਪਣੇ ਭਰਾ ਤੇ ਫੌਜ ਲੈ ਕੇ ਆ ਗਿਆ ਚੜ੍ਹ ਕੇ। ਇਹ ਯਹੀਆ ਖਾਨ ਹਾਰ ਖਾ ਕੇ ਦੌੜ ਗਿਆ, ਇਹ ਲਖਪਤ ਰਾਏ ਵੀ ਦੌੜਨ ਲੱਗ ਪਿਆ, ਪਰ ਇਸ ਨੂੰ ਕਾਬੂ ਕਰ ਲਿਆ ਗਿਆ। ਫਿਰ ਉੱਥੇ ਕਬਜ਼ਾ ਕਰ ਲਿਆ ਸ਼ਾਹਨਵਾਜ਼ ਨੇ, ਸ਼ਾਹਨਵਾਜ਼ ਦਾ ਕਬਜ਼ਾ ਹੋ ਗਿਆ ਤੇ ਸ਼ਾਹਨਵਾਜ਼ ਦਾ ਇਹਦਾ ਜਿਹੜਾ ਦੀਵਾਨ ਹੈ ਉਹ ਕੋਡਾ ਮੱਲ ਹੈ ਤੇ ਕੋਡਾ ਮੱਲ ਇਹ ਸਿੱਖਾਂ ਦਾ ਹਿਮਾਇਤੀ ਹੈ। ਦੇਖੋ ਉਸ ਪਰਮਾਤਮਾ ਦੀ ਮਿਹਰ ਵੇਖੋ ਤੁਸੀਂ, ਕਿਉਂਕਿ ਲਖਪਤ ਰਾਏ ਨੂੰ ਸਜ਼ਾ ਤਾਂ ਮਿਲਣੀ ਹੈ ਤੇ ਫਿਰ ਇਸ ਲਖਪਤ ਰਾਏ ਤੇ ਇਸ 'ਤੇ ਜੁਰਮਾਨਾ ਲਾਇਆ ਗਿਆ। ਕੁਝ ਇਤਿਹਾਸਕਾਰ 1,00,000 ਲਿਖਦੇ ਨੇ, ਕੁਝ ਇਤਿਹਾਸਕਾਰ 3,00,000 ਲਿਖਦੇ ਨੇ, ਪਰ ਆਪਾਂ ਉਸ ਬਹਿਸ 'ਚ ਨਹੀਂ ਜਾਣਾ। ਪਰ ਇਹ ਗੱਲ ਆਪਾਂ ਪ੍ਰਵਾਨ ਕਰੀਏ ਕਿ ਇਸ 'ਤੇ ਜੁਰਮਾਨਾ ਲਾਇਆ ਗਿਆ। ਜਦੋਂ ਇਸ ਤੋਂ ਜੁਰਮਾਨਾ ਨਾ ਭਰਿਆ ਗਿਆ

0: ਕੋਡਾ ਮੱਲ ਦੀਵਾਨ ਕਹਿੰਦਾ, ਕਹਿਣ ਲੱਗੇ ਜੇ ਇਹ ਹਰਜਾਨਾ ਮੈਂ ਭਰਦੇ ਹਾਂ ਤੇ ਫਿਰ ਇਹ ਲਖਪਤ ਰਾਏ ਤੁਸੀਂ ਮੈਨੂੰ ਦੇ ਦਉਂਗੇ? ਤੇ ਫਿਰ ਸਾਨਵਾਜ ਕਹਿੰਦਾ, ਕਹਿਣ ਲੱਗੇ ਤੂੰ ਭਰ ਦੇ, ਅਸੀਂ ਤਾਂ ਤੇਰੇ ਹਵਾਲੇ ਕਰ ਦਿਆਂਗੇ। ਉਸ ਕੋਡਾ ਮੱਲ ਨੇ, ਜਿਹਨੂੰ ਬੜੇ ਪਿਆਰ ਵਿੱਚ ਕੋਡਾ ਮੱਲ ਨਹੀਂ ਸਿੱਖ ਕੌਮ ਉਸਨੂੰ ਮਿੱਠਾ ਮੱਲ ਆਖਦੀ ਹੈ, ਕਹਿਣ ਲੱਗੇ ਇਹ ਕੋਡਾ ਨਹੀਂ, ਇਹ ਤਾਂ ਬਹੁਤ ਮਿੱਠਾ ਹੈ, ਮਿੱਠਾ ਦਾ ਭਾਉ ਸਿੱਖਾਂ ਦਾ ਪਿਆਰਾ ਹੈ, ਇਹ ਸਿੱਖਾਂ ਦਾ ਹਿਮਾਇਤੀ ਹੈ। ਕਹਿਣ ਲੱਗੇ ਇਸਨੇ ਉਹ ਜੁਰਮਾਨਾ ਭਰਿਆ, ਸਾਨਵਾਜ ਨੂੰ ਜੁਰਮਾਨਾ ਦੇ ਕੇ ਤੇ ਇਸ ਨੂੰ ਆਪਣੇ ਕਾਬੂ ਕਰ ਲਿਆ, ਤੇ ਆਪਣੇ ਕਾਬੂ ਕਰਕੇ ਇਸਨੇ ਫਿਰ ਉਹ ਸਿੱਖਾਂ ਨੂੰ ਸੌਂਪ ਦਿੱਤਾ। ਕਹਿਣ ਲੱਗੇ ਤੁਹਾਡੇ ਨਾਲ ਇਸ ਲਖਪਤ ਰਾਏ ਨੇ ਬਹੁਤ ਜ਼ਿਆਦਤੀ ਕੀਤੀ ਹੈ, ਹੁਣ ਤੁਸੀਂ ਆਪਣਾ ਬਦਲਾ ਇਸ ਤੋਂ ਜਿਸ ਤਰ੍ਹਾਂ ਚਾਹੁੰਦੇ ਹੋ ਤੁਸੀਂ ਲੈ ਲਓ। ਫਿਰ ਸਿੱਖਾਂ ਨੇ ਸਾਰੇ ਬਦਲੇ ਉਸ ਤੋਂ ਆਪਣੇ ਸਾਰੇ ਲੈ ਲਏ, ਸਾਰੀ ਕਸਰ ਕੱਢ ਗਈ। ਜਿਸ ਤਰ੍ਹਾਂ ਜ਼ਕਰੀਆ ਖਾਨ ਦੀ ਮੌਤ ਹੋਈ, ਬਸ ਇਸੇ ਤਰ੍ਹਾਂ ਫਿਰ ਇਹ ਲਖਪਤ ਰਾਏ ਵੀ ਬਹੁਤ ਮਾੜੀ ਮੌਤੇ ਮਰਿਆ। ਅੱਜ ਅਸੀਂ ਉਹਨਾਂ ਸਿੰਘਾਂ ਸਿੰਘਣਿਆਂ ਨੂੰ ਯਾਦ ਕਰ ਰਹੇ ਹਾਂ। ਤੁਹਾਡੀ ਤਾਂ ਸਿੱਖੀ ਕਿੱਸਾ ਸਵਾਸਾਂ ਨਾਲ ਨਿਭ ਗਈ, ਤੁਸੀਂ ਸਾਡੇ ਤੇ ਵੀ ਕਿਰਪਾ ਕਰਿਓ। ਸਤਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਨ, ਸਾਡੀ ਵੀ ਇਹ ਸਿੱਖੀ ਕਿੱਸਾ ਸਵਾਸਾਂ ਨਾਲ ਨਿਭ ਜਾਵੇ, ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਐਤਵਾਰ ਦੇ ਦੀਵਾਨ ਵਿੱਚ ਹਾਜ਼ਰੀਆਂ ਭਾਰੇ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਮਾਗਮ ਜੋ ਕਿ ਛੋਟੇ ਘੱਲੂਘਾਰੇ ਨੂੰ ਸਮਰਪਿਤ, ਜਿਸ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਹੱਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਅਗਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਹੱਲ ਕਰਨਗੇ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਉਸ ਤੋਂ ਉਪਰੰਤ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਸਾਡੇ ਪਾਸ ਅੜ ਦੀਵਾਨਾਂ ਵਿੱਚ ਹਾਜ਼ਰੀ ਭਰਨਗੇ। ਵਾਲਾ ਹਫ਼ਤਾ ਪ੍ਰਕਾਸ਼ ਦਿਹਾੜਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਉਸ ਸੰਬੰਧ ਵਿੱਚ 21 ਤਰੀਕ ਨੂੰ ਸ਼ਾਮ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 23 ਮਈ ਨੂੰ ਜਾਣੀ ਸ਼ਨਿਚਰਵਾਰ ਨੂੰ ਪਾਏ ਜਾਣਗੇ। ਉਸ ਤੋਂ ਉਪਰੰਤ 5 ਤੋਂ 6 ਗੁਰਬਾਣੀ ਕੀਰਤਨ ਸਰਵਣ ਕੀਤਾ ਜਾਵੇਗਾ। ਇਸ ਤਰ੍ਹਾਂ ਹੀ ਉਸ ਦਿਨ ਦੇ ਜੋ ਪ੍ਰੋਗਰਾਮ ਨੇ ਰਾਤ ਦੇ 9 ਵਜੇ ਤੱਕ ਚੱਲਣਗੇ। ਨਾਲ ਹੀ ਬੇਨਤੀ ਕਰਾਂ ਜੋ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਸਾਡੇ ਪਾਸ ਕੱਲ੍ਹ ਰੋਜ਼ ਤੋਂ ਆ ਰਹੇ ਨੇ, ਉਹਨਾਂ ਦਾ ਸਮਾਂ ਹੋਵੇਗਾ 7:45 ਤੋਂ ਲੈ ਕੇ 9 ਵਜੇ ਤੱਕ। ਨਾਲ ਹੀ ਜੋ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਕਰਦੇ ਹਾਂ। ਇਸ ਵਾਰ 6 ਜੂਨ ਨੂੰ ਹੋਣ ਜਾ ਰਿਹਾ ਹੈ, ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਸਮੂਹ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਆਪਣੇ ਪਰਿਵਾਰਾਂ ਸਮੇਤ ਉੱਥੇ ਜ਼ਰੂਰ ਹਾਜ਼ਰੀ ਲਗਵਾਓ। ਜਿਸ ਕਿਸੇ ਨੂੰ ਵੀ ਰਾਈਡ ਦੀ ਜ਼ਰੂਰਤ ਹੋਵੇ ਉਹ ਆਪਣਾ ਨਾਮ ਲਾਇਬ੍ਰੇਰੀ ਦੇ ਵਿੱਚ ਲਿਖਵਾ ਸਕਦੇ ਹੋ। ਨਾਲ ਹੀ ਬੇਨਤੀ ਇੱਕ ਹੋਰ ਕਰਾਂ, ਜੋ ਡਾਕਟਰਾਂ ਦਾ ਕਲੀਨਿਕ ਆਪਣਾ ਹਰੇਕ ਐਤਵਾਰ ਨੂੰ ਲੱਗਦਾ ਹੈ, ਉਸ ਦਾ ਸਮਾਂ 2 ਵਜੇ ਤੱਕ ਹੈ। ਜੇ ਕਿਸੇ ਨੇ ਵੀ ਆਪਣਾ ਉਹਨਾਂ ਨਾਲ ਕੰਸਲਟ ਕਰਨਾ ਹੋਵੇ ਆਪ ਬਾਹਰ ਜਾ ਕੇ ਉਹਨਾਂ ਨਾਲ ਕੰਸਲਟ ਕਰ ਸਕਦੇ ਹੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ 1:45 ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਸਾਰ ਜਿਹੜਾ ਚਲਾਇਮਾਨ ਹੈ, ਸੰਸਾਰ ਤੋਂ ਇੱਕ ਦਿਨ ਚਲੇ ਜਾਣਾ ਹੈ ਸਾਰਿਆਂ ਨੇ। ਫਿਰ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ, ਉਹ ਫਿਰ ਸੀਸ ਤਲੀ 'ਤੇ ਰੱਖ ਕੇ ਕਾਹਨੂੰਵਾਲ ਦੇ ਮੈਦਾਨ ਦੇ ਅੰਦਰ ਸ਼ਹੀਦੀਆਂ ਨੂੰ ਪ੍ਰਾਪਤ ਕਰ ਗਏ ਸਨ। ਜਿਨ੍ਹਾਂ ਦਾ ਆਪਾਂ ਦਿਨ ਮਨਾ ਰਹੇ ਹਾਂ, ਉਹ ਫਿਰ ਆਪਣੇ ਧਰਮ ਲਈ, ਆਪਣੀ ਕੌਮ ਲਈ, ਸੰਸਾਰ ਦੀ ਭਲਾਈ ਦੇ ਲਈ ਆਪਣਾ ਆਪ ਜੰਗ ਦੇ ਮੈਦਾਨ ਦੇ ਅੰਦਰ ਬਲੀਦਾਨ ਕਰ ਗਏ ਸਨ। ਜਿਨ੍ਹਾਂ ਨੂੰ ਆਪਾਂ ਚੇਤੇ ਕਰ ਰਹੇ ਹਾਂ, ਉਹ ਘੱਲੂਘਾਰਾ ਕਾਹਨੂੰਵਾਲ ਦਾ, ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਜਿਹੜੇ ਸ਼ਹੀਦ ਹੋਏ, ਉਹਨਾਂ ਨੂੰ ਕੁਟਾਨਵਾਰ ਨਮਸਕਾਰ ਹੈ। ਨਮਸਕਾਰ ਹੈ ਐਸੇ ਸੂਰਬੀਰ ਯੋਧਿਆਂ ਨੂੰ। ਫਿਰ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ, ਜੀਣਾ ਸਿਖਾ ਗਏ ਵੀ ਜੀਣਾ ਕਿਵੇਂ ਹੈ ਅਣਖ ਦੇ ਨਾਲ। ਆਓ, ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ ਰਜਤ ਲੰਗ ਰਾਗ ਦੇ ਅੰਦਰ, ਇਹ ਜੋ ਦੁਨੀਆਂ ਸਿਹਰ ਮੇਲਾ, ਦਸਤਗੀਰੀ ਨਾਹੀਂ। ਦਸਤ ਹੁੰਦਾ ਹੱਥ, ਕਿਉਂਕਿ ਭਗਤ ਸਾਹਿਬ ਨੇ, ਭਗਤ ਕਬੀਰ ਜੀ ਨੇ ਇਸ ਸ਼ਬਦ ਦੇ ਅੰਦਰ ਜਿਹੜੀ ਜ਼ੁਬਾਨ ਹੈ ਨਾ ਜੀ, ਲੈਂਗੁਏਜ ਬੜੀ ਮਹਿੰਗੀ ਵਰਤੀ ਹੈ, ਫਾਰਸੀ ਲੈਂਗੁਏਜ ਦੇ ਅੰਦਰ ਕਹਿੰਦੇ, ਇਹ ਜੋ ਦੁਨੀਆਂ ਸਿਹਰ ਮੇਲਾ, ਦਸਤਗੀਰੀ ਨਾਹੀਂ। ਦਸਤ ਹੁੰਦਾ ਹੱਥ, ਗਿਰੀ ਹੁੰਦਾ ਪਕੜ। ਜਿਹੜੀ ਚੀਜ਼ ਪਕੜ ਵਿੱਚ ਨਾ ਹੋਏ, ਜਿਹੜੀ ਚੀਜ਼ ਪਕੜ ਤੋਂ ਬਾਹਰ ਹੋਏ, ਉਹਨੂੰ ਭਗਤ ਕਬੀਰ ਸਾਹਿਬ ਕਹਿ ਰਹੇ ਨੇ ਦਸਤਗੀਰੀ ਨਾਹੀਂ। ਜਿਹੜੀ ਚੀਜ਼ ਪਕੜ ਵਿੱਚ ਨਾ ਹੋਏ, ਇਹ ਸਵਾਸ, ਇਹ ਜੀਵਨ, ਇਹ ਜੋਬਨ ਕੁਝ ਵੀ ਪਕੜ ਵਿੱਚ ਨਹੀਂ ਹੈ। ਜਿੰਨਾ ਮਰਜ਼ੀ ਹੱਥ ਵਿੱਚ ਫੜ ਲਓ, ਇਹ ਸਵਾਸ, ਇਹ ਜੋਬਨ, ਇਹ ਜੀਵਨ ਜਿੰਨਾ ਮਰਜ਼ੀ ਫੜ ਲਓ ਹੱਥ ਵਿੱਚ, ਇੱਕ ਦਿਨ ਹੱਥ ਵਿੱਚ ਉਡਾਰੀ ਮਾਰ ਜਾਣਗੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਸਿੱਧਾ ਨੇ, ਯੋਗੀਆਂ ਨੇ ਸਾਰ ਹੋ ਕੇ ਉਮਰਾਂ ਵਧਾ ਲਈਆਂ ਸੀ ਨਾ। ਆਪਾਂ ਇਤਿਹਾਸ ਪੜ੍ਹਦੇ ਰਹਿੰਦੇ ਹਾਂ, ਸੁਣਦੇ ਰਹਿੰਦੇ ਹਾਂ, ਯੋਗੀਆਂ ਨੇ, ਸਿੱਧਾ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਸਾਰ ਰੋਕ ਕੇ ਉਮਰਾਂ ਵਧਾ ਲਈਆਂ ਸੀ। ਪਰ ਇੱਕ ਦਿਨ ਉਹਨਾਂ ਨੂੰ ਵੀ ਕੂਚ ਕਰਨਾ ਪੈ ਗਿਆ, ਸੰਸਾਰ ਤੋਂ ਜਾਣਾ ਪੈ ਗਿਆ, ਸੰਸਾਰ 'ਤੇ ਚਲਾਏ ਮਾਣ। ਆਓ, ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ, ਸਾਰੇ ਮਿਲ ਕੇ

ਆਪਾਂ ਸਾਰੇ ਇਹਨਾਂ ਦੀ ਪਿੰਡਾਂ ਥਾਵਾਂ ਚੋਂ ਉੱਠ ਕੇ ਆਏ ਲੋਕ ਆਪਾਂ ਸਾਰੇ ਇਸ ਤਰ੍ਹਾਂ ਆਪਾਂ ਸਾਰੇ ਪਿੰਡਾਂ 'ਚ ਉੱਠ ਕੇ ਆਏ ਹਾਂ। ਮੈਨੂੰ ਬਚਪਨ 'ਚ ਯਾਦ ਹੈ ਸਾਡੇ ਪਿੰਡਾਂ ਵਿੱਚ ਕੋਈ ਫੇਰੀ ਲਾਉਣ ਵਾਲਾ ਆਉਂਦਾ ਸੀ ਨਾ, ਸਮਾਨ ਵੇਚਣ ਵਾਲਾ ਸਾਈਕਲ 'ਤੇ ਆਉਂਦਾ ਸੀ, ਗਰੀਬੀ ਦਾਵਾ ਸੀ ਨਾ ਉਦੋਂ। ਮੈਨੂੰ ਬਚਪਨ 'ਚ ਯਾਦ ਹੈ ਸਾਡੇ ਪਿੰਡਾਂ ਵਿੱਚ ਕੋਈ ਸਮਾਨ ਵੇਚਣ ਵਾਲਾ ਆਉਣਾ ਨਾ ਜੀ, ਫੇਰੀ ਲਾਉਣ ਵਾਲਾ, ਅਤੇ ਜਦੋਂ ਉਹ ਲੌਂਡੇ ਵੇਲੇ ਘਰ ਜਾਂਦਾ ਸੀ ਨਾ, ਸ਼ਾਮ ਨੂੰ ਘਰ ਜਾਂਦਾ ਸੀ ਅਤੇ ਇੱਕ ਹੋਕਾ ਜਿਹਾ ਦੇ ਕੇ ਜਾਂਦਾ ਸੀ ਵੀ ਭਾਈ ਵਣਜਾਰਾ ਜਾ ਰਿਹਾ, ਜੇ ਕਿਸੇ ਨੇ ਕੋਈ ਸਮਾਨ ਲੈਣਾ ਤਾਂ ਲੈ ਲਓ। ਅੱਜ ਵੀ ਆਪਣੇ ਪੰਜਾਬ ਦੇ ਬੜੇ ਬੜੇ ਵੱਡੇ ਪਿੰਡ ਨੇ, ਅੱਜ ਵੀ ਕਿਤੇ ਨਾ ਕਿਤੇ ਹੋਏਗਾ ਪਿੰਡਾਂ ਦੇ ਅੰਦਰ। ਸ਼ਾਮ ਨੂੰ ਜਦੋਂ ਫੇਰੀ ਲਾਉਣ ਵਾਲਾ ਜਾਂਦਾ ਨਾ ਲੌਡੇ ਵੇਲੇ, ਹੋਕਾ ਦੇ ਕੇ ਜਾਂਦਾ ਹੁੰਦਾ ਸੀ, ਅੱਜ ਵੀ ਕਿਤੇ ਹੈਗਾ ਕਿਤੇ ਨਾ ਕਿਤੇ ਵੀ ਕਿਸੇ ਨੇ ਕੋਈ ਸਮਾਨ ਲੈਣਾ ਤਾਂ ਲੈ ਲਓ, ਵਣਜਾਰਾ ਜਾ ਰਿਹਾ। ਪਰ ਇੱਥੇ ਪਾਤਸ਼ਾਹ ਬਾਣੀ ਦੇ ਅੰਦਰ

ਕਹਿੰਦੇ ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ। ਇੱਥੇ ਪਾਤਸ਼ਾਹ ਨੇ ਸਵਾਸਾਂ ਨੂੰ ਵਣਜਾਰਾ ਕਿਹਾ, ਤੇਰੇ ਸਵਾਸ ਜਾ ਰਹੇ ਨੇ, ਕਿਤੇ ਇਹ ਨਾ ਹੋਏ ਤੇਰੇ ਸਵਾਸ ਸਮਾਪਤ ਹੋ ਜਾਣ। ਗੱਲ ਉਹ ਬਣੇ ਮਨ ਕੀ ਮਨ ਹੀ ਮਾਹੇ ਰਹੀ, ਨਾ ਉਹ ਗੱਲ ਨਾ ਬਣੇ, ਆਪਣੇ ਸਵਾਸਾਂ ਨੂੰ ਸਫਲ ਕਰ ਲੈ। ਇਹ ਜੀਵਨ ਨੂੰ ਸਮਾਪਤ ਹੋਣ ਤੋਂ ਪਹਿਲਾਂ, ਇਸ ਤੋਂ ਪਹਿਲਾਂ ਤੇਰੇ ਸਵਾਸ ਸਮਾਪਤ ਹੋਣ, ਇਹਨਾਂ ਨੂੰ ਸਫਲ ਕਰ ਲੈ। ਕਿਵੇਂ? ਪ੍ਰਭੂ ਦਾ ਨਾਮ ਜਪ।

ਤੇ ਦਿੱਤੇ ਸਮੇਂ ਦੀ ਸਮਾਪਤ ਬੜਾ ਇਹ ਬੜਾ ਵੱਡਾ ਵਿਸ਼ਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਵਈਏ ਇਸ ਵਿਸ਼ੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਹੁਤ ਬਾਣੀ ਹੈ, ਪਰ ਉਹਦੇ ਲਈ ਸਮਾਂ ਚਾਹੀਦਾ। ਤੋ ਦਿੱਤਾ ਸਮਾਂ ਸਮਾਪਤ ਹੈ।

0: ਨਾਨਕ ਦਾਸਨ ਦਾਸ ਤੁਧਿਆ ਕੈ ਬਿਨਵਤਾ।
1: ਇਸ ਕਰਕੇ ਸੰਸਾਰ ਜਿਹੜਾ ਹੈ ਚਲਾਈਮਾਨ ਹੈ। ਜੇ ਸੰਸਾਰ ਚਲਾਈਮਾਨ ਨਾ ਹੁੰਦਾ ਜੀ, ਸੰਸਾਰ ਤੋਂ ਕੋਈ ਨਾ ਜਾਂਦਾ, ਫਿਰ ਅੱਜ ਸਾਨੂੰ ਇਸ ਧਰਤੀ ਉੱਪਰ ਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਵਰਗੇ ਅਵਤਾਰੀ ਪੁਰਸ਼ ਨਜ਼ਰ ਆਉਂਦੇ ਸੀ, ਕਲਗੀਧਰ ਪਾਤਸ਼ਾਹ ਮਹਾਰਾਜ ਵਰਗੇ, ਰਾਮ ਜੀ ਵਰਗੇ, ਕ੍ਰਿਸ਼ਨ ਜੀ ਵਰਗੇ, ਅੱਜ ਤੱਕ ਜਿੰਨੇ ਵੀ ਅਵਤਾਰੀ ਪੁਰਸ਼ ਹੋਏ ਸਾਨੂੰ ਧਰਤੀ 'ਤੇ ਨਜ਼ਰ ਆਉਂਦੇ ਸੀ, ਪਰ ਸੰਸਾਰ 'ਤੇ ਚਲਾਈਮਾਨ ਹੈ। ਚਲਾਈਮਾਨ ਸੰਸਾਰ ਦੇ ਵਿੱਚੋਂ ਅਤੇ ਅਵਤਾਰੀ ਪੁਰਸ਼ਾਂ ਨੂੰ ਵੀ ਜਾਣਾ ਪੈ ਗਿਆ, ਫਿਰ ਚਲੇ ਇੱਕ ਦਿਨ ਅਸੀਂ ਵੀ ਜਾਣਾ ਹੈ। ਫਿਰ ਕਰਨਾ ਕੀ ਹੈ, ਇਹ ਜੀਵਨ ਦਾ ਮਨੋਰਥ ਕੀ ਹੈ, ਇਹਨੂੰ ਆਪਾਂ ਸਫਲ ਕਰਕੇ ਜਾਣਾ ਹੈ, ਪ੍ਰਭੂ ਦਾ ਨਾਮ ਜਪ ਕੇ, ਸੰਸਾਰ ਵਿੱਚ ਰਹਿ ਕੇ ਚੰਗੇ ਕਰਮ ਕਰਨੇ ਨੇ। ਜੇ ਸੰਸਾਰ ਵਿੱਚ ਰਹਿ ਕੇ ਚੰਗੇ ਕਰਮ ਕਰਾਂਗੇ, ਪ੍ਰਭੂ ਦਾ ਨਾਮ ਜਪਾਂਗੇ, ਫਿਰ ਸੱਚੀ ਮੁੱਚੀ ਸਾਡਾ ਵੀ ਆਉਣਾ ਮੁਬਾਰਕ ਹੋ ਜਾਏਗਾ, ਅਸੀਂ ਵੀ ਇੱਕ ਦਿਨ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਵਾਂਗੇ। ਜੰਮਣ ਅਤੇ ਮਰਨ ਦਾ ਹੀ ਦੁੱਖ ਹੈ ਨਾ, ਪਾਤਸ਼ਾਹ ਦੋਨੋਂ ਕਾਲ ਖਤਮ ਕਰਕੇ ਰੱਖ ਦੇਣਗੇ, ਦੁਕਾਲੰਗ ਪਰਨਾਸੀ ਦੋਨੋਂ ਕਾਲ ਹੀ ਖਤਮ ਕਰਕੇ ਰੱਖ ਦੇਣਗੇ ਪਾਤਸ਼ਾਹ। ਇਸ ਕਰਕੇ ਇਹ ਜਿਹੜਾ ਜੀਵਨ ਹੈ ਨਾ ਜੀ, ਬਾਣੀ ਕਹਿੰਦੀ ਇੱਕ ਸਾਹ ਝਿਟਕੇ ਹੈ, ਮੱਤ ਕੇ ਜਾਪੈ ਸਾਹੂ ਆਵੈ ਕਿ ਨਾ, ਜਿਹੜਾ ਅੰਦਰ ਸਾਹ ਲਿਆ ਹੈ ਪਤਾ ਨਹੀਂ ਬਾਹਰ ਆਉਣਾ ਕਿ ਨਹੀਂ ਆਉਣਾ, ਬਾਣੀ ਕਹਿੰਦੀ ਹੈ। ਇਸ ਕਰਕੇ ਇੱਕ ਸ਼ਾਇਰ ਵੀ ਬੜਾ ਕਮਾਲ ਦਾ ਕਹਿੰਦਾ, ਕਹਿੰਦਾ ਇਸ ਜ਼ਿੰਦਗੀ ਕੇ ਹੈ ਦੋ ਜਹਾਂ, ਇੱਕ ਯੇ ਜਹਾਂ ਇੱਕ ਵੋ ਜਹਾਂ, ਇਸ ਦੋ ਜਹਾਂ ਕੇ ਦਰਮੀਆਂ ਹੈ ਫਾਸਲਾ ਇੱਕ ਸਾਂਸ ਕਾ। ਕਹਿੰਦਾ ਜੀਵਨ ਅਤੇ ਮੌਤ ਦੇ ਅੰਦਰ ਕੇਵਲ ਸਾਹ ਦਾ ਫਰਕ ਹੈ, ਇੱਕ ਸਾਹ ਦਾ। ਹਮ ਆਦਮੀ ਹਾਂ ਇੱਕ ਦਮੀ, ਇਸ ਜ਼ਿੰਦਗੀ ਕੇ ਹੈ ਦੋ ਜਹਾਂ, ਸ਼ਾਇਰ ਕਹਿੰਦਾ ਇਸ ਜ਼ਿੰਦਗੀ ਕੇ ਹੈ ਦੋ ਜਹਾਂ, ਇੱਕ ਯੇ ਜਹਾਂ ਇੱਕ ਵੋ ਜਹਾਂ, ਇਸ ਦੋ ਜਹਾਂ ਕੇ ਦਰਮੀਆਂ ਹੈ ਫਾਸਲਾ ਇੱਕ ਸਾਂਸ ਕਾ ਗਰ ਚੱਲ ਰਿਹਾ। ਕਹਿੰਦਾ ਬੰਦਿਆ ਜੇ ਤੇਰਾ ਸਾਹ ਚੱਲਦਾ ਪਿਆ, ਗਰ ਚੱਲ ਰਿਹਾ ਤੋ ਯੇ ਜਹਾਂ, ਗਰ ਰੁਕ ਗਿਆ ਤੋ ਵੋ ਜਹਾਂ, ਇੱਕ ਸਾਹ ਦਾ ਹੀ ਤਾਂ ਫਰਕ ਹੈ। ਸਵਾਸਾਂ ਨੂੰ ਵੀ ਸਫਲ ਕਰਕੇ ਜਾਣਾ ਹੈ, ਪ੍ਰਭੂ ਦਾ ਨਾਮ ਜਪ, ਭੁੱਲਾ ਗਲਤੀਆਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦੇ ਵਿਸ਼ੇਸ਼ ਸਮਾਗਮ ਛੋਟੇ ਘੱਲੂਘਾਰੇ ਨੂੰ ਸਮਰਪਿਤ, ਜਿਸ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਸਾਡੇ ਪਾਸ ਅੱਜ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ, ਉਹ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰਨ ਇੱਕ ਦੋ ਜ਼ਰੂਰੀ ਬੇਨਤੀਆਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਨਿਚਰਵਾਰ ਨੂੰ ਆ ਰਿਹਾ ਹੈ, ਜਿਸ ਦੇ ਸੰਬੰਧ ਵਿੱਚ ਵੀਰਵਾਰ ਨੂੰ ਸ਼ਾਮ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਸਨਿਚਰਵਾਰ ਨੂੰ ਸ਼ਾਮ ਨੂੰ 4 ਵਜੇ ਪੈਣਗੇ। ਉਸ ਤੋਂ ਉਪਰੰਤ ਗੁਰਬਾਣੀ ਕੀਰਤਨ ਦਾ ਦਰਬਾਰ ਸਜੇਗਾ, ਜੋ ਕਿ ਰਾਤ ਦੇ 9 ਵਜੇ ਤੱਕ ਦੀਵਾਨ ਚੱਲਣਗੇ। ਇਸ ਦੇ ਨਾਲ ਹੀ ਬੇਨਤੀ ਕਰਾਂ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ, ਜੋ ਕਿ ਸਾਡੇ ਪਾਸ ਕੱਲ੍ਹ ਰੋਜ਼ ਤੋਂ ਆ ਰਹੇ ਨੇ, ਜਿਨ੍ਹਾਂ ਦਾ ਸਮਾਂ ਹੋਵੇਗਾ 8:45 ਤੋਂ ਲੈ ਕੇ 9 ਵਜੇ ਤੱਕ। ਨਾਲ ਹੀ ਜੋ ਆਪਾਂ ਸਾਲਾਨਾ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਕਰਦੇ ਹਾਂ, ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, 6 ਜੂਨ ਨੂੰ ਨਗਰ ਕੀਰਤਨ ਹੋਣ ਜਾ ਰਿਹਾ ਹੈ। ਸੋ ਆਪ ਸਭ ਨੂੰ ਨਿਮਰਤਾ ਸਾਹਿਬ ਬੇਨਤੀ ਹੈ ਕਿ ਆਪ ਇਹਨਾਂ ਸ਼ਹੀਦਾਂ ਦੇ ਸਮਾਗਮਾਂ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਲਗਵਾਓ। ਜੇ ਕਿਸੇ ਵੀ ਮਾਈ ਭਾਈ ਨੂੰ ਰਾਈਡ ਦੀ ਲੋੜ ਹੋਵੇ ਤਾਂ ਆਪ ਆਪਣਾ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ, ਜੋ ਉਸ ਹਿਸਾਬ ਨਾਲ ਬੱਸਾਂ ਦਾ ਪ੍ਰਬੰਧ ਕੀਤਾ ਜਾ ਸਕਦਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਜੱਥੇ ਪਾਸੋਂ ਦੀਵਾਨ ਦੀ ਸਮਾਪਤੀ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੜੇ ਪਿਆਰ ਦੇ ਨਾਲ ਸੰਗਤ ਜੁੜ ਬੈਠੀ ਹੈ। ਅੱਜ ਆਪਾਂ ਛੋਟਾ ਘੱਲੂਘਾਰਾ ਦਿਵਸ ਮਨਾ ਰਹੇ ਹਾਂ, ਜਿਹੜਾ ਘੱਲੂਘਾਰਾ ਕਾਨਵਣ ਸ਼ੰਭ ਕਰਕੇ ਪੰਥ ਵਿੱਚ ਜਾਣਿਆ ਜਾਂਦਾ, ਉਸ ਧਰਤੀ 'ਤੇ ਜਿੱਥੇ ਅੱਜ ਦੇ ਦਿਨ ਕਰੀਬ 11,000 ਸਿੰਘ ਸ਼ਹੀਦ ਹੋ ਗਏ। ਲਖਪਤ ਰਾਏ ਨੇ ਆਪਣੀਆਂ ਫੌਜਾਂ ਚਾੜ੍ਹ ਦਿੱਤੀਆਂ, ਸਿੰਘ ਕਾਨਵਣ ਸ਼ੰਭ ਦੇ ਜੰਗਲ ਦੀ ਪਨਾਹ ਲੈ ਕੇ ਆਪਣਾ ਸਮਾਂ ਬਸਰ ਕਰ ਰਹੇ ਸਨ। ਗਿਣਤੀ ਥੋੜ੍ਹੀ ਸੀ, ਨੇੜੇ ਦਰਿਆ ਬਿਆਸ ਵਗਦਾ ਹੋਣ ਕਰਕੇ ਪਾਣੀ ਦੇ ਕੰਢੇ ਸਿੰਘਾਂ ਨੇ ਸ਼ਰਨ ਲਈ। ਲਖਪਤ ਰਾਏ ਨੇ ਆਪਣੀਆਂ ਫੌਜਾਂ ਚਾੜ੍ਹ ਦਿੱਤੀਆਂ, ਸੂਹੀਆਂ ਨੇ ਇਤਲਾਹ ਦੇ ਦਿੱਤੀ ਕਿ ਇਸ ਜਗ੍ਹਾ 'ਤੇ ਸਿੰਘ ਲੁਕੇ ਹੋਏ ਨੇ। ਅਤੇ ਗੁਰੂ ਪਿਆਰਿਓ, ਉਸ ਜ਼ਾਲਮ ਨੇ ਇੱਕ ਪਾਸਿਓਂ ਜੰਗਲ ਨੂੰ ਅੱਗ ਲਗਾ ਦਿੱਤੀ, ਦੂਸਰੇ ਪਾਸੇ ਦਰਿਆ ਦਾ ਪਾਣੀ ਬਹੁਤ ਚੜ੍ਹਿਆ ਹੋਇਆ ਸੀ। ਸਿੰਘਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਡਟ ਕੇ ਮੁਕਾਬਲਾ ਕੀਤਾ। 11,000 ਸਿੰਘ ਅੱਜ ਦੇ ਦਿਨ ਸ਼ਹੀਦੀਆਂ ਪਾ ਗਏ। ਮੈਂ ਹੁਣੇ ਹੀ ਸਨਹੋਜੇ ਗੁਰੂ ਘਰ ਵਿਖੇ ਕੀਰਤਨ ਕਰਦਿਆਂ ਇਹ ਬੇਨਤੀ ਕਰਕੇ ਆਇਆ ਕਿ ਉਸ ਅਸਥਾਨ 'ਤੇ ਨਤਮਸਤਕ ਹੋਣ ਦਾ, ਸੇਵਾਵਾਂ ਨਿਭਾਉਣ ਦਾ ਕਈ ਵਾਰੀ ਮੌਕਾ ਮਿਲਿਆ, ਜਿੱਥੇ ਅੱਜ ਸ਼ਹੀਦਾਂ ਦੀ ਯਾਦ ਵਿੱਚ ਸਮਾਰਕ ਹੈ ਅਤੇ ਬਹੁਤ ਹੀ ਸੋਹਣਾ ਗੁਰੂ ਘਰ ਸੰਗਤਾਂ ਦੇ ਸਹਿਯੋਗ ਨਾਲ ਬਣਿਆ। ਸੰਗਤਾਂ ਜਿਹੜੀਆਂ ਵੀ ਵਿਦੇਸ਼ਾਂ ਤੋਂ ਇੰਡੀਆ ਜਾਂਦੀਆਂ ਨੇ, ਹਰ ਇੱਕ ਦੀ ਇੱਛਾ ਹੁੰਦੀ ਹੈ, ਚਾਹਨਾ ਹੁੰਦੀ ਹੈ, ਜਿੱਥੇ ਵੱਡੇ ਘੱਲੂਘਾਰੇ ਦੇ ਅਸਥਾਨ 'ਤੇ ਸੰਗਤਾਂ ਨਤਮਸਤਕ ਹੋਣ ਜਾਂਦੀਆਂ ਨੇ, ਕੋਪਰ ਹੀੜਾ ਦੇ ਅਸਥਾਨ 'ਤੇ, ਉੱਥੇ ਨਾਲ ਦੀ ਨਾਲ ਇਸ ਅਸਥਾਨ 'ਤੇ ਵੀ ਸੰਗਤਾਂ ਜਾ ਕਰਕੇ ਦਰਸ਼ਨ ਦੀਦਾਰ ਕਰਦੀਆਂ ਨੇ, ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੀਆਂ ਨੇ, ਉਹਨਾਂ ਨੂੰ ਸਿਰ ਚੁਕਾਉਂਦੀਆਂ ਨੇ। ਗੁਰੂ ਪਿਆਰਿਓ, ਆਓ ਅੱਜ ਆਪਾਂ ਸਾਰੀ ਸੰਗਤ ਮਿਲ ਕਰਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ, ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਜੁੜੀਏ, ਸ਼ਬਦ ਗਾਇਨ ਕਰਾਂਗੇ। ਸੱਚ ਵਾਪਾਰ ਕਰੋ ਵਾਪਾਰੀ, ਦਰਗਾਹ ਨਿਭ ਹੈ ਖੇਪ ਤੁਮਾਰੀ।

ਉਹ ਹਰ ਵੇਲੇ ਚੜ੍ਹਦੀ ਕਲਾ ਵਿੱਚ ਹੈ। ਉਹਨੂੰ ਕਿਸੇ ਦਾ ਡਰ ਭਉ ਨਹੀਂ, ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ। ਗਰੀਬ ਨੂੰ ਆ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਸ਼ਬਦ, ਸੇ ਗੁਰਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਗੁਰ ਸਤਿਗੁਰ ਨਾਮ ਦ੍ਰਿੜਾਇਆ ਤਿਨ ਹੋਮੈ ਦੁਬਦਾ ਭੰਨੀ। ਆਓ ਮਿਲ ਕਰਕੇ ਸ਼ਬਦ ਗਾਇਨ ਕਰੀਏ ਜੀ। ਇਹ ਸ਼ਬਦ ਗਾਇਨ ਕਰਕੇ ਫਿਰ ਆਪ ਜੀ ਪਾਸੋਂ ਖਿਮਾ ਦੇ ਜਾਚ ਕਰੋ।

ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਅੱਜ ਦੇ ਦਿਨ ਕਾਨੂੰਨ ਸ਼ੰਭ ਦੀ ਜੰਗਲ ਵਿੱਚ ਸ਼ਹੀਦੀਆਂ ਪ੍ਰਾਪਤ ਕਰਕੇ ਹਮੇਸ਼ਾ ਵਾਸਤੇ ਆਪਣਾ ਆਪਾ ਗੁਰੂ ਚਰਨਾਂ ਵਿੱਚ ਅਰਪਿਤ ਕਰ ਦਿੱਤਾ। ਸੇ ਗੁਰਸਿੱਖ ਤਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਸੇ ਗੁਰਸਿੱਖ ਤਨ ਧਨ ਹੈ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਕਮਾਇਆ, ਹਿਰਦੇ ਵਿੱਚ ਵਸਾਇਆ ਅਤੇ ਜਦੋਂ ਗੁਰੂ ਨੂੰ ਲੋੜ ਪਈ ਉਦੋਂ ਆਪਣਾ ਆਪਾ ਵੀ ਗੁਰੂ ਨੂੰ ਸਮਰਪਿਤ ਕਰ ਦਿੱਤਾ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈ। ਉਹ ਕਾਨੂੰਨ ਸ਼ੰਭ ਜਿੱਥੇ ਅੱਜ ਦੇ ਦਿਨ ਕਰੀਬ 11,000 ਸਿੰਘਣੀਆਂ ਸ਼ਹੀਦੀਆਂ ਪਾ ਗਏ, ਧਰਤੀ ਖੂਨ ਦੇ ਨਾਲ ਰੰਗੀ ਗਈ। ਬਿਆਸ ਦਰਿਆ ਜਿਹੜਾ ਕੋਲੋਂ ਦੀ ਵਹਿ ਰਿਹਾ ਸੀ, ਬਹੁਤ ਸਾਰੇ ਸਿੰਘ ਉਹਦੇ ਵਿੱਚ ਰੁੜ ਗਏ, ਸ਼ਹੀਦੀਆਂ ਪਾ ਗਏ। ਬਹੁਤ ਸਾਰੇ ਅੱਗ ਦੀਆਂ ਲਪਟਾਂ ਵਿੱਚ ਸੜ ਕੇ ਸ਼ਹੀਦੀਆਂ ਪਾ ਗਏ।

ਬਹੁਤ ਸਾਰੇ ਸਿੰਘਾਂ ਨੇ ਲਖਪਤ ਰਾਏ ਦੀਆਂ ਫੌਜਾਂ ਦੇ ਨਾਲ ਡਟ ਕੇ ਮੁਕਾਬਲਾ ਕੀਤਾ, ਪਰ ਪਿੱਠ ਨਹੀਂ ਦਿਖਾਈ, ਗੁਰੂ ਵਾਲੇ ਪਾਸੇ ਨੂੰ ਪਿੱਠ ਨਹੀਂ ਕੀਤੀ। ਗੁਰੂ ਪਿਆਰਿਓ, ਹਮੇਸ਼ਾ ਆਪਣਾ ਮੁੱਖ ਗੁਰੂ ਵਾਲੇ ਪਾਸੇ ਰੱਖੇ। ਉਹੀ ਗੁਰਮੁੱਖ ਖਵਾਉਂਦੇ ਨੇ ਜਿਹੜੇ ਆਪਣਾ ਮੁੱਖ ਗੁਰੂ ਵਾਲੇ ਪਾਸੇ ਰੱਖਦੇ ਨੇ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡਾ ਤੁਹਾਡਾ ਗਾਵਿਆ ਸੁਣਿਆ ਥਾਂ ਪੈ ਜਾਏ। ਉਹ ਧਰਤੀ, ਉਹ ਸ਼ਹੀਦਾਂ ਦਾ ਅਸਥਾਨ ਜਿਹਨੂੰ ਛੋਟੇ ਘੱਲੂਘਾਰੇ ਨਾਲ ਜਾਣਿਆ ਜਾਂਦਾ ਹੈ, ਕਾਨਵਣ ਸ਼ੰਭ, ਜੋ ਸਾਡੇ ਪਿੰਡ ਤੋਂ ਕਰੀਬ 6 ਕਿਲੋਮੀਟਰ ਦੀ ਦੂਰੀ 'ਤੇ ਹੈ। ਬਚਪਨ ਤੋਂ ਹੀ ਉਸ ਸਥਾਨ ਦੇ ਦਰਸ਼ਨ ਦੀਦਾਰ ਕਰਦੇ ਰਹੇ, ਅਤੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੌਫੀਕ ਬਖਸ਼ੀ, ਗੁਣ ਬਖਸ਼ਿਆ, ਉਦੋਂ ਉੱਥੇ ਕੀਰਤਨ ਦੀਆਂ ਹਾਜ਼ਰੀਆਂ ਵੀ ਭਰੀਆਂ। ਸੋ ਗੁਰੂ ਪਿਆਰਿਓ, ਆਪ ਵੀ ਜਦੋਂ ਕਿਤੇ ਇੰਡੀਆ ਜਾਓ, ਜ਼ਰੂਰ ਇਹਨਾਂ ਸਥਾਨਾਂ 'ਤੇ ਨਤਮਸਤਕ ਹੋ ਕੇ ਆਇਆ ਕਰੋ, ਉਹਨਾਂ ਸ਼ਹੀਦਾਂ ਨੂੰ ਯਾਦ ਕਰਿਆ ਕਰੋ ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਕੌਮ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਰਹਿਮਤਾਂ ਵਰਤਾਉਣ। ਇਸੇ ਤਰ੍ਹਾਂ ਅਸੀਂ ਗੁਰੂ ਚਰਨਾਂ ਨਾਲ ਜੁੜੇ ਰਹੀਏ, ਗੁਰੂ ਚਰਨਾਂ ਨਾਲ ਜੁੜ ਕੇ ਰੱਬੀ ਬਾਣੀ ਦੇ ਨਾਲ ਜੁੜ ਕੇ ਅਸੀਂ ਲੋਕ ਸੁਖੀਏ, ਪਰ ਲੋਕ ਸੁਹੇਲੇ ਹੋਣ ਦਾ ਯਤਨ ਕਰਦੇ ਰਹੀਏ। ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਸਹਿਤ ਆਨੰਦ ਸਾਹਿਬ ਜੀ ਦੇ ਜਾਪ ਕਰੀਏ, ਫਿਰ ਅਰਦਾਸ ਬੇਨਤੀ।

ਨੀ ਨਾਨਕ ਦਾਸ ਸਦਾ ਕੁਰਬਾਨ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਰਹੀ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਉਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਧਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬਲ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬਲ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਤਰਵਾਏ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਬਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆ ਦੇਗ ਤੇਗ ਫਤਿਹ ਬਿਰਧ ਕੀ ਬੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲ ਬੈਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ਿਓ ਨਿਮਾਣਿਆਂ ਦੇ ਮਾਣ ਸਤਿਗੁਰੂ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਹਾਓ ਖੇਤ ਜੋ ਮਾਂਡਿਓ ਸੂਰਮਾ ਅਬਜੂ ਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛੱਡੇ ਖੇਤ ਸਤਿਗੁਰੂ ਜੀ ਛੋਟੇ ਘੱਲੂਘਾਰੇ ਦੇ ਚ ਸ਼ਹੀਦ ਸਿੰਘ ਸਿੰਘਣੀਆਂ ਭਚੰਗੀਆਂ ਦੀ ਮਿੱਠੀ ਪਿਆਰੀ ਯਾਦ ਮਨਾਉਂਦਿਆਂ ਹੋਇਆਂ ਅੱਜ ਦੇ ਵਿਸ਼ੇਸ਼ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦੀ ਸ਼ਬਦ ਕੀਰਤਨ ਕਥਾ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਵਿਚਾਰਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਅਲਪਾਗ ਜਾਣ ਕੇ ਖਿਮਾ ਕਰਨੀ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਸੰਬੰਧ ਦੇ ਵਿੱਚ ਸਮੂਹ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਹੋਏ ਨੇ ਸਤਿਗੁਰੂ ਜੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਦਰੋਂ ਕਰੋ ਨਾਮ ਦਾਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਰਤਾਰਥ ਕਰਨਾ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਗੁਰਸਿੱਖ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਨੇ ਦਰ ਘਰ ਦੇ ਸੇਵ ਬੱਚੀ ਅਜੂਨੀ ਕੌਰ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ ਬੱਚੀ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਹੋਣਾ ਸਰਦਾਰ ਰਾਜਪਾਲ ਸਿੰਘ ਢਿੱਲੋਂ ਦੀ ਤੰਦਰੁਸਤੀ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਮਿਹਰ ਕਰਨੀ ਭਾਈ ਲਖਵੀਰ ਸਿੰਘ ਵੱਲੋਂ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਭਾਈ ਰਜਿੰਦਰ ਸਿੰਘ ਅਤੇ ਬੀਬੀ ਭੁਪਿੰਦਰ ਕੌਰ ਸਮੂਹ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ ਸਤਿਗੁਰੂ ਜੀ ਰਹਿਮਤ ਕਰਨੀ ਸੇਵਕ ਪਰਿਵਾਰਾਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਚੜ੍ਹਦੀਆਂ ਕਲਾ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ
ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾ ਪ੍ਰਸ਼ਾਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ। ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ। ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਰਾਗਿਆ ਬਹੀ ਅਕਾਲ ਕੀ ਤਬੈ ਚਲਾਇਓ।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੂ,

ਨਾਸ ਹੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤੇ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ

ਰੱਖਿਆ ਜਾ ਭਾਜੀ ਉਹ ਬੰਦ ਕਰਤਾ ਤੁਸੀਂ ਕਰਨਾ ਪੈਣਾ ਤੁਹਾਨੂੰ ਸਿਮਰ ਤੁਸੀਂ ਗੱਲ ਨਹੀਂ ਸਮਝੇ।

Guru Vah Guru. सुगुरु प्यारियो, आओ सारे जिहड़े इस महीने दे विच सतगुरु दी बाणी तों सिखना चाहुंदे ने भी किस तरह असीं वाहिगुरु अकाल पुरख तों मन करके विछड़े हां ते किवें फिर जुड़ना। गुरबाणी गुरु जी एक ओंकार तो लैके 18-10-20 तक साढ़े मन नूं जो कई जन्मां तो विछड़िया उसनूं जोड़न दा बहुत ही आसान तरीका दसदे आ, बहुत सौखा, क्योंकि ये जो खेल बनिया है मन दा ये वाहिगुरु जी ने आप ही बनाया। सानू आप ही मन नू इहदी नाम नालों लिव तोड़ती ते माया नाल जोड़ता, जिसनू तृष्णा कहिंदे ने। लिव छुड़की लगी तृष्णा माया अमर पत्ता। हुण सतगुरु फिर दस रहे ने कि तुसी फिर माया दे नालों लिव तोड़ के ते नाम दे नाल जोड़ सकदे हो, पर वह जे आपां सिखांगे गुरु तों। इसलिए सतगुरु कहिंदे सिखो शब्द प्यारियो, जन्म मरण की टेक, मुख उज्जल सदा सुखी, नानक सिमरत एक। एक तो ही उपदेश है धन साहिब श्री गुरु ग्रंथ साहिब जी बाणी दे विच। पहला उन्होंने गुण दसे ने, मेरा सुंदर स्वामी जी हों चरण कमल पग शर। वो सारे गुणों का वर्णन करके फिर सानू समझाया, वो गुण तां दसे ने कि साडे मन दे विच क्रियोसिटी बने, चाओ आवे चाओ। जिवें दुनियावी कम्मां करन दा चाओ हुंदा ना, आपां घर लैणा होवे जां होर कोई बिजनेस करना होवे ते असीं चाह नाल फिर उठदे हां सवेरे कि अज वध तों वध कमाई करिए ते असीं अपने चाह पूरे करिए। वह चाओ नहीं मुकने सारी उम्र। उन्होंने सतगुरों ने अज लिखा भी आप रंग सभे नारायण जेते मन भावन। असी रंग लैना हुण नाम दा, उन्हां रंगा तो सावधान होना, जिसनों सतगुरु कहिंदे प्रबंध करो। किते सरंजाम लाग भवजल तरण कै, जन्म बिरथा जात रंग माया के। कि तू तो अपना समा ही लंघा लिया, ये माया के रंगा नाल अजे तू रजिया नहीं, तेरा समा थोड़ा रह गया। दिन ते पहर, पहर ते घड़ियां आव कटे तन शीजे, काल अहेरी फिरे बदक ज्यों, कहो कवन बिद। कि जे कहते कोई जुगत अपना ला गुरु नूं पुछ के, कहते सो दिन आवन लागा, कि वह दिन तेरे नेड़े आउंदा जांदा कि तू अपनी टुटी गंढ ला। टुटी गंढनी है नाम दे नाल, नाम दे थ्रू फिर वैगुरु नाल जुड़ जावांगे, आपां हरजन बन जावांगे। हरजन जिहड़े ने वो फिर जम्मण मरण तो रहत हो जांदे। हरजन हर हर नाम समाणे,
ਦੁੱਖ ਜਨਮ ਮਰਨ ਭਵਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਸੋ ਖੰਡ ਬ੍ਰਹਿਮੰਡ। ਆਓ ਜਿਨ੍ਹਾਂ ਨੇ ਜੁੜਨਾ ਥੋੜ੍ਹਾ ਨੇੜੇ ਆ ਜਾਓ, ਕਿਉਂਕਿ ਆ ਸਾਰੀ ਜਦੋਂ ਸੁਰਤੀਆਂ ਕਮਾਈ ਕਰਨਗੀਆਂ ਨਾ ਤਾਂ ਤੁਸੀਂ ਵੀ ਜੁੜ ਜਾਓਗੇ। ਦੂਰ ਆਵਾਜ਼ ਜਿਹੜੀ ਆ ਉਹ ਰਲਦੀ ਨਹੀਂ, ਫਿਰ ਆਪਾਂ ਉਸ ਬੇੜੇ 'ਤੇ ਨਹੀਂ ਚੜ੍ਹ ਸਕਦੇ ਜੋ ਕਬੀਰ ਸਾਹਿਬ ਨੇ ਦੱਸਿਆ। ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਵੇਖੋ ਪ੍ਰਹਿਲਾਦ ਛੋਟੀ ਜਿਹੀ ਉਮਰ ਦੇ ਵਿੱਚ ਸਕੂਲ ਜਾਂਦਾ ਸੀ, ਉੱਥੇ ਬੱਚਿਆਂ ਨੂੰ ਲੈ ਕੇ ਬੈਠ ਜਾਂਦਾ ਸੀ ਇਕੱਠੇ ਕਰਕੇ, ਉੱਥੇ ਫਿਰ ਉੱਚੀ ਉੱਚੀ ਨਾਮ ਜਪਦੇ ਹੋ, ਭਾਵੇਂ ਉਹਨੂੰ ਸਜ਼ਾ ਵੀ ਦਿੱਤੀ ਗਈ ਪਰ ਵਾਹਿਗੁਰੂ ਬਚਾਉਂਦਾ ਵਾ ਆਪਣੇ ਭਗਤਾਂ ਨੂੰ। ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰ ਨਾਖ, ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇ। ਹੰਕਾਰ ਉਹਦਾ ਜਿਹੜਾ ਹੰਕਾਰੀ ਪਿਤਾ ਸੀਗਾ ਉਹਨੂੰ ਵਾਹਿਗੁਰੂ ਨੇ ਆਪ ਮਾਰਿਆ ਸੀ। ਇਸ ਲਈ ਆਓ ਆਪਾਂ ਜੋ ਅੱਜ ਹੁਕਮ ਹੈ, ਹਰ ਜੇਠ ਜੁੜਨ ਦਾ ਲੋੜੀਏ, ਹਰ ਜੇਠ ਜੁੜਨ ਦਾ। ਹਰ ਜੇਠ ਕਿਹਾ ਵਾਹਿਗੁਰੂ ਜੀ ਨੂੰ, ਜੇਠ ਹੁੰਦਾ ਵੱਡਾ, ਅਤੇ ਵਾਹਿਗੁਰੂ ਤੋਂ ਵੱਡਾ ਕੋਈ ਹੋਰ ਹੈ ਹੀ ਨਹੀਂ। ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਕਹਿੰਦੇ ਇਹ ਵੀ ਉੱਚਾ ਹੋਵੇ ਕੋਈ, ਬਸ ਅਸੀਂ ਆ ਜੁੜ ਜਾਣਾ ਵਾ ਵਾਹਿਗੁਰੂ ਬੋਲ ਕੇ ਨਾਲ, ਕਿਤੇ ਤਿਸ ਉੱਚੇ ਕੋ ਜਾਣੇ ਸੋਏ। ਅੰਦਰੋਂ ਨਾਮ ਵੀ ਸੁਣ ਲੱਗ ਪੈਣਾ ਅਤੇ ਉਹਦਾ ਦਰਸ਼ਨ ਵੀ ਹੋਣ ਲੱਗ ਪੈਣੇ, ਪਰ ਜੇ ਤੁਸੀਂ ਮਸ਼ਕਤ ਘਾਲੋਗੇ, ਸ਼ਬਦ ਦੀ ਕਮਾਈ ਕਰੋਗੇ ਤਾਂ ਉਹਦਾ ਨਹੀਂ। ਗੁਰਬਾਣੀ 'ਚ ਲਿਖਿਆ ਵਾ ਕਹਿੰਦੇ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਤੋ ਕਮਾਈ ਕਿੰਨੀ ਕਰਨੀ ਉਹ ਆਪਾਂ ਸਿੱਖਣ ਆਉਂਦੇ ਸਤਿਗੁਰੂ ਕੋਲੋਂ। ਕਹਿੰਦੇ ਜਿਨੀ ਨਾਮ 'ਤੇ ਆਇਆ ਗਏ ਮਸ਼ਕਤ ਘਾਲ। ਆਪਾਂ ਸਾਰੇ ਸੋਚੀਏ ਵੀ ਅਸੀਂ ਕਦੀ ਇਹ ਮਸ਼ਕਤ ਘਾਲ ਹੀ ਆ ਜਿਹੜੀ ਸਤਿਗੁਰੂ ਸਾਨੂੰ ਰੋਜ਼ ਪੜ੍ਹ ਕੇ ਰੱਖ ਦਿੰਦੇ ਹਾਂ ਗੁਟਕਾ ਸਾਹਿਬ, ਵੀ ਜਪਜੀ ਸਾਹਿਬ ਦਾ ਪਾਠ ਕਰ ਲਿਆ, ਕਦੀ ਨਹੀਂ ਘਾਲਦੇ। ਹਾਂ ਅੱਜ ਆਪਾਂ ਸਿੱਖਣਾ ਵਾ ਕਿ ਹਰ ਜੇਠ ਦੇ ਨਾਲ ਕਿਵੇਂ ਜੁੜਨਾ। ਹਰ ਜੇਠ ਜੁੜਨ ਦਾ ਲੋੜੀ, ਜਿਸ ਅੱਗੇ ਸਭ ਨਿਮਨ। ਉਹਦਾ ਦਾਮਣ ਫੜ ਲੈਣਾ, ਦਾਮਣ ਦਾਮਣ ਹੁੰਦਾ ਪੱਲਾ, ਜਿਹੜਾ ਜਨਮ ਸਮੇਂ ਛੁੱਟ ਗਿਆ ਸਾਡੀ ਸੁਰਤੀ ਤੋਂ। ਹਰ ਸੱਜਣ ਦਾਮਣ ਲੱਗਿਆ ਕਿਸੇ ਨਾ ਦੇਈ ਬੰਨ। ਕਹਿੰਦੇ ਜੇ ਤੁਸੀਂ ਉਹ ਸੱਜਣ ਦਾ ਪੱਲਾ ਫੜ ਲਿਆ ਤਾਂ ਇਹ ਜਿਹੜੇ ਜਮਦੂਤ ਨੇ ਅੰਤ ਸਮੇਂ ਤੁਹਾਨੂੰ ਬੰਨ ਕੇ ਲੈ ਜਾਂਦੇ ਨੇ, ਇਹ ਲਾਗੇ ਨਹੀਂ ਆਉਣਗੇ। ਫਿਰ ਨਾਮ ਮਿਲ ਜਾਣਾ ਹਰ ਮਾਨਕ ਮੋਤੀ ਨਾਮ ਪ੍ਰਭੂ ਲੱਗੇ ਨਾ ਹੀ ਸਨ। ਉਹ ਨਾਮ ਐਸਾ ਵਾਹਿਗੁਰੂ ਨੇ ਦੇਣਾ ਸਾਨੂੰ, ਪਰ ਜੇ ਆਪਾਂ ਉਹਦੇ ਗੁਰਸਿੱਖ ਬਣ ਜਾਈਏ ਫਿਰ ਉਹ ਹਰ ਤਰ੍ਹਾਂ ਰੱਖਿਆ ਕਰਦਾ। ਕਿਤੇ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ, ਸੇਵਕ ਉਹ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੇ, ਗੁਰਬਚਨੀ ਹਰ ਨਾਮ ਉਚਰੇ। ਗੁਰਬਚਨੀ ਹੁੰਦਾ ਗੁਰਪ੍ਰਸਾਦ, ਜਿਹੜਾ ਬੋਲਦੇ ਤੁਸੀਂ ਵਾਹਿਗੁਰੂ। ਕਿਤੇ ਸਤਿਗੁਰ ਸਿੱਖ ਕੇ ਬੰਧਨ ਕੱਟੇ। ਬੰਧਨ ਕਿਹੜੇ? ਪਹਿਲਾਂ ਤਾਂ ਇਹ ਮਾਇਆ ਦੇ ਅਤੇ ਮੁੜ ਕੇ ਜਮਾਂ ਦੇ। ਉਹ ਕਹਿੰਦੇ ਕਿਸੇ ਨਾ ਦੇਈ ਬੰਨ। ਕਿਤੇ ਸਤਿਗੁਰ ਸਿੱਖ ਕੇ ਬੰਧਨ ਕੱਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਇਹ ਲੋਕ ਅਤੇ ਪ੍ਰਲੋਕ ਦੋਵੇਂ ਸੁਖੀ ਕਰ ਦੇਣੇ ਵਾਹਿਗੁਰੂ ਨੇ। ਕਿਤੇ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਵਾਰ। ਆਓ ਹੁਣ ਆਪਾਂ ਜੁੜਨਾ ਸਿੱਖੀਏ। ਜੁੜਨਾ ਸਾਡੇ ਮਨ ਨੇ ਆ, ਪਹਿਲਾਂ ਥੋੜ੍ਹਾ ਸਮਝ ਲਓ। ਮਨ ਸਾਡਾ ਨੇਤਰਾਂ 'ਚ ਆ। ਮਨ ਦਾ ਸਰੂਪ ਕੀ ਆ? ਸਤਿਗੁਰ ਦੇ ਮਨ ਤੋਂ ਜੋਤ ਸਰੂਪ ਹੈ, ਜੋਤ ਹੁੰਦਾ ਪ੍ਰਕਾਸ਼। ਅਤੇ ਸਤਿਗੁਰ ਪੁੱਛੇ ਜੀ ਪ੍ਰਕਾਸ਼ ਸਾਡੇ ਅੰਦਰ ਕਿੱਥੇ ਆ? ਅਤੇ ਉਹ ਕਹਿੰਦੇ ਨੇ ਨੇਤਰ ਪ੍ਰਕਾਸ਼ ਕੀ ਆ ਗੁਰਦੇਵ, ਉਹ ਜੋਤ ਕਿੱਥੇ ਸਾਡੇ ਅੰਦਰ? ਅਤੇ ਤੀਜੇ ਪਾਤਸ਼ਾਹ ਕਹਿੰਦੇ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋਤ ਧਰੀ, ਵੀ ਵਾਹਿਗੁਰੂ ਨੇ ਤੁਹਾਡੇ ਮਨ ਨੂੰ ਇਹ ਨੇਤਰ। ਇਹ ਨੇਤਰ ਬਾਹਰ ਵੇਖੇ ਜਾਂਦੇ, ਜੋ ਵੇਖਦੇ ਨੇ ਫੁਰਨੇ ਬਣਾਈ ਜਾਂਦੇ ਆਪਣੇ ਮਨ 'ਚ, ਉਹ ਜਮ੍ਹਾਂ ਕਰੀ ਜਾਂਦਾ। ਉਹ ਸਾਡੇ ਮਨ ਦੀ ਮੈਲ ਆ। ਹੁਣ ਉਸਨੂੰ ਧੋਣ ਲਈ ਪਹਿਲਾਂ ਨੇਤਰ ਬੰਦ ਕਰਨੇ ਹੈ ਨਾ, ਜੁੜਨ ਲਈ। ਜੁੜਾਂਗੇ ਤਾਂ ਧੁੱਪ ਧੁੱਪੇਗਾ ਨਾ, ਫਿਰ ਜਦੋਂ ਅੱਖਾਂ ਬੰਦ ਕਰਦੇ ਮਨ ਸਾਡਾ ਕੰਨਾਂ 'ਚ ਆ ਜਾਂਦਾ, ਉਦੋਂ ਸੁਰਤੀ ਕਹਿੰਦੇ ਇਹਨੂੰ, ਧਿਆਨ ਕਹਿੰਦੇ ਆ। ਫਿਰ ਬੜੇ ਪਿਆਰ ਨਾਲ ਬੋਲ ਕੇ ਕੰਨਾਂ ਰਾਹੀਂ ਮਨ ਨੂੰ ਸੁਣਾਉਣਾ ਵਾ ਵਾਹੇ ਅਤੇ ਗੁਰੂ। ਜਦੋਂ ਤੁਸੀਂ ਵਾਹੇ ਵੀ ਸੁਣੋਗੇ ਗੁਰੂ ਵੀ ਸੁਣੋਗੇ, ਇੱਦਾਂ ਉਸਤਤ ਕਰੋਗੇ, ਸਾਵਧਾਨ ਹੋ ਗਏ, ਇਕਾਗਰ ਹੋ ਗਏ। ਅੱਖਾਂ ਬੰਦ ਕਰਕੇ ਇਕਾਗਰ, ਇੱਕ ਹੁੰਦਾ ਮਨ,
ਮਾਂ ਇਹੋ ਜਿਹੇ ਉਹਨੂੰ ਇਕਾਗਰ ਕਹਿੰਦੇ, ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੇਰ ਸਾਵਧਾਨ। ਆਓ ਪਹਿਲਾਂ ਅੱਖਾਂ ਬੰਦ ਕਰੋ, ਇਕਾਗਰ ਹੋਵੋ, ਫਿਰ ਬੋਲ ਕੇ ਆਪਾਂ ਸੁਣੀਏ ਜੀ ਵਾਹਿ।